0: CKJS 92.7 FM and HD1 Winnipeg, an Evanoff Communication Station.
1: The following is a paid program. The views and opinions do not represent those of CKJS or its advertisers.
2: ਸਤਿਕਾਰ ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਦਪਿੰਦਰ ਕੌਰ ਹਾਸਰਾ ਲੈ ਕੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਇਸ ਪ੍ਰੋਗਰਾਮ ਦੇ ਵਿੱਚ ਦੇਸ਼ ਦੁਨੀਆ ਦੇ ਪੱਖ ਦੇ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਸਾਡੇ ਨਾਲ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਜੁੜੇ ਨੇ ਪੰਨੂ ਸਾਹਿਬ ਸਤਿਕਾਰ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ
3: ਜੀ ਸ਼ੁਕਰੀਆ ਦਪਿੰਦਰ ਜੀ ਸਤਿਕਾਰ
2: ਪੰਨੂ ਸਾਹਿਬ ਸ਼ੁਰੂਆਤ ਕਰਾਂਗੇ ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਅੱਜ E20 ਦੇ ਖਿਲਾਫ ਮਤਾ ਪਾਸ ਕੀਤਾ ਗਿਆ ਦੂਜੇ ਪਾਸੇ ਰਾਜਧਾਨੀ ਦਿੱਲੀ ਦੇ ਵਿੱਚ ਵੀ ਹਲਚਲ ਬਹੁਤ ਤੇਜ਼ ਨਜ਼ਰ ਆਈ ਇਸ ਬਾਰੇ ਤੁਹਾਡੇ ਕੀ ਵਿਚਾਰ ਨੇ
3: ਦੇਖੋ ਰਾਜਧਾਨੀ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਜਿਹੜੇ E20 ਦੇ ਖਿਲਾਫ ਮੁਹਿੰਮ ਚਲਾ ਰਹੇ ਆ ਔਰ ਜਿਨ੍ਹਾਂ ਨੇ ਇੱਕ ਆਨਲਾਈਨ ਪ੍ਰੋਗਰਾਮ ਕੀਤਾ ਤੇ ਲੱਖਾਂ ਲੋਕ ਉਹਦੇ ਨਾਲ ਜੁੜੇ ਉਹਨੇ ਅਨਾਊਂਸ ਕੀਤਾ ਸੀ ਕਿ ਮੈਂ ਪ੍ਰਧਾਨ ਮੰਤਰੀ ਨੂੰ ਮਿਲਣ ਜਾਣਾ ਇਹ ਵੀ ਪਹਿਲਾਂ ਪਤਾ ਸੀ ਮਿਲਣ ਨਹੀਂ ਦੇਣਾ ਕਿਸੇ ਉਹ ਅੱਜ ਚਲੇ ਗਏ ਆ ਇੱਦਾਂ ਪ੍ਰਧਾਨ ਮੰਤਰੀਆਂ ਨੂੰ ਕੌਣ ਮਿਲਣ ਦਿੰਦਾ ਫਿਰ ਨਾਲੇ ਜਦੋਂ ਅਗਲੇ ਦਾ ਇਰਾਦਾ ਨਾ ਮਿਲਣ ਦਾ ਤੇ ਵਧੋ ਵਧੀਆ ਕਿੱਥੇ ਜਾਣਗੇ ਉਹ ਆਪਣੀ ਥਾਂ ਤੇ ਕਾਇਮ ਨੇ ਆਪਣੀ ਥਾਂ ਤੇ ਕਾਰਵਾਈ ਪਾ ਦੀ ਇਹਨੂੰ ਅਸੀਂ ਛੱਡ ਦਈਏ ਦਿੱਲੀ ਦੀਆਂ ਗੱਲਾਂ ਨੂੰ ਦਿੱਲੀ ਨਾਲ ਰਹਿਣ ਦੀਏ ਸਾਡੇ ਪੰਜਾਬ ਦੇ ਵਿੱਚ ਅੱਜ ਇਸ ਮੁੱਦੇ ਦੇ ਉੱਤੇ ਬਹੁਤ ਬਹਿਸ ਹੋਈ ਤੇ ਫਿਰ ਇੱਕ ਮਤਾ ਪਾਸ ਕੀਤਾ ਗਿਆ ਕੇਂਦਰ ਸਰਕਾਰ ਦੀ ਇਸ ਜਿੱਤ ਦੇ ਖਿਲਾਫ ਕਿ E20 ਲਾਗੂ ਕਰਨਾ ਹੀ ਕਰਨਾ ਉਹ 'ਚ ਪਹਿਲੀ ਗੱਲ ਤਾਂ ਲੋਕਾਂ ਨੂੰ ਇਹ ਸਮਝ ਲੱਗਣੀ ਚਾਹੀਦੀ ਹੈ ਅੱਜ ਉੱਥੇ ਵਿਧਾਨ ਸਭਾ 'ਚ ਵੀ ਖੁੱਲ੍ਹ ਕੇ ਦੱਸੀ ਗਈ ਕਿ ਜੇ 10% ਪਾਇਆ ਜਾਵੇ ਪੈਟਰੋਲ ਦੇ ਵਿੱਚ ਇਥੋਨੋਲ ਤੇ ਉਹਨੂੰ E10 ਕਹਿੰਦੇ ਆ ਜੇ 20% ਪਾਇਆ ਜਾਵੇ ਤੇ ਫਿਰ E20 ਕਹਿੰਦੇ ਆ ਇਸ ਮਾਮਲੇ 'ਚ ਸਭ ਤੋਂ ਵਧੀਆ ਖੋਜੀ ਰਿਪੋਰਟ ਪੇਸ਼ ਕੀਤੀ ਤਰਨਪ੍ਰੀਤ ਸਿੰਘ ਸੋਂਧ ਨੇ ਕੈਬਨਿਟ ਮੰਤਰੀ ਨੇ ਉਹਨੇ ਵੇਰਵੇ ਦਿੱਤੇ ਕਿ ਕਿਸ ਤਰ੍ਹਾਂ ਦਾ ਉਹਨੇ ਇਹ ਵੀ ਆਖਿਆ ਕਿ ਇਥੋਨੋਲ ਇਹੋ ਜਿਹਾ ਜਿਹੜਾ ਹਵਾ 'ਚੋਂ ਆਕਸੀਜਨ ਖਿੱਚਦਾ ਹੁਣ ਜੇ ਪਿਆ ਰਿਹਾ ਉਹਦੇ 'ਚ ਪੈਟਰੋਲ 'ਚ ਕੁਛ ਦਿਨ ਗੱਡੀ ਨਾ ਚਲਾਈ ਇਹ ਆਕਸੀਜਨ ਖਿੱਚੇਗਾ ਉਹਦਾ ਨੁਕਸਾਨ ਹੋ ਸਕਦਾ ਦੂਸਰੀਆਂ ਕੁਛ ਗੱਲਾਂ ਉੱਥੇ ਹੋਰ ਆਈਆਂ ਕਿ ਸਰਕਾਰ ਬਜਿੱਦ ਕਿਉਂ ਆ ਬਾਕੀ ਦੁਨੀਆ 'ਚ ਕੋਈ ਜ਼ਿੱਦ ਨਹੀਂ ਕਰ ਰਿਹਾ ਤੇ ਇਹੋ ਜਿਹੀ ਜ਼ਿੱਦ ਕਿਉਂ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਆਖਿਆ ਬਾਕੀਆਂ ਨੇ ਵੀ ਆਖਿਆ ਕਿ ਤੁਸੀਂ ਇਸ ਮੁੱਦੇ 'ਤੇ ਦੱਸੋ ਤੁਸੀਂ ਕਲੀਅਰ ਕਰ ਦਿਓ ਕਿ ਜੇ ਕਿਸੇ ਨੇ E20 ਪਾਉਣਾ ਤੇ ਉਹ ਪਵਾ ਲਏ ਕਿਸੇ ਨੇ E10 ਪਾਉਣਾ ਤੇ ਉਹ ਪਵਾ ਲਏ ਤੇ ਜੇ ਕੋਈ ਮਹਿੰਗਾ ਪੈਟਰੋਲ ਲੈਣਾ ਚਾਹੁੰਦਾ ਈ ਵਿੱਚ ਪਾਉਣਾ ਹੀ ਨਹੀਂ ਚਾਹੁੰਦਾ ਤੇ ਉਹਦੇ ਵਾਸਤੇ ਪੈਟਰੋਲ ਪੰਪਾਂ ਤੇ ਇੱਕ ਇਹ ਅਗਲੀ ਆਪਸ਼ਨ ਹੋਣੀ ਚਾਹੀਦੀ ਹੈ ਅਗਲੀ ਖੁੱਲ੍ਹ ਹੋਣੀ ਚਾਹੀਦੀ ਹੈ ਕਿ ਆਪਣੀ ਮਰਜ਼ੀ ਦਾ ਪੈਟਰੋਲ ਵੀ ਪਵਾ ਸਕੇ ਉੱਥੇ ਬੜਾ ਇਹ ਆਖਿਆ ਗਿਆ ਕਿ ਕੇਂਦਰ ਸਰਕਾਰ ਤੇ ਕਹਿੰਦੀ ਇਹਦਾ ਨੁਕਸਾਨ ਕੋਈ ਨਹੀਂ ਹੁੰਦਾ ਇਹਦੇ ਜਵਾਬ ਵਿੱਚ ਫਿਰ ਮੁੱਖ ਮੰਤਰੀ ਨੇ ਉਹ ਸਟੇਟਮੈਂਟ ਵਿਖਾਈ ਜਿਹੜੇ ਭਾਰਤ ਦੇ ਕੇਂਦਰ ਦੇ ਮੰਤਰੀ ਨਿਤਿਨ ਗਡਕਰੀ ਨੇ ਪਾਰਲੀਮੈਂਟ 'ਚ ਨਹੀਂ ਸੀ ਕਿ ਇਹਦੇ ਨਾਲ ਇੰਨਾ ਨੁਕਸਾਨ ਹੁੰਦਾ ਤੇ ਉਹਦੇ 'ਚ ਉਹਨਾਂ ਨੇ ਬੜਾ ਕਲੀਅਰ ਮੰਨਿਆ ਸੀ ਕਿ ਨੁਕਸਾਨ ਹੁੰਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਤੁਸੀਂ ਆਪ ਮੰਨਦੇ ਹੋ ਕਿ ਇੰਨਾ ਨੁਕਸਾਨ ਹੁੰਦਾ ਗੱਡੀਆਂ ਦਾ ਜਿੰਨੇ

0: इथे आके बच्चा नु एक बेहतर जिंदगी देन दा सुपना ता पूरा हुंदा नजर आया है, पर डर भी लगदा है कि किते अपना पिछोकड़ अपनी मां बोली नु ना भूल जान।
1: ए डर तेरा ही नहीं, पंजाबो आ वसे हर मां प्यो दा है। इसलिए सिक्ख्या क्लासेस लेके आया है ऑनलाइन पंजाबी लर्निंग कोर्स, जिस विच तुहाडे बच्चे घर बैठे ही पंजाबी सीख सकदे हन। इस कोर्स विच बच्चे अपने परिवारिक रिश्ते ते साडे इतिहास बारे भी जानू हुंदे हन। इस दे नाल बेसिक मैथ्स, मोरल वैल्यूज ते मेंटल एक्सरसाइज भी करवाईयां जांदियां हन। Flexible timings, free demo class. Aaj hi call karo 204-463-0110.
2: ਉਹਦਾ ਇਥੋਨੋਲ ਦਵਾਈਆਂ 'ਚ ਪੈਂਦਾ, ਕਈ ਹੋਰ ਕੰਮਾਂ 'ਚ ਵਰਤਿਆ ਜਾਂਦਾ। ਇਹਦੀ ਪ੍ਰੋਡਕਸ਼ਨ 'ਤੇ, ਅਸੀਂ ਇਹਦੇ ਪੈਦਾਵਾਰ 'ਤੇ, ਇਹਦੇ ਉਤਪਾਦਨ 'ਤੇ ਅਸੀਂ ਪਾਬੰਦੀ ਲਾਉਣ ਦੀ ਗੱਲ ਬਿਲਕੁਲ ਨਹੀਂ ਕਰ ਰਹੇ। ਅਸੀਂ ਤਾਂ ਇਹ ਕਹਿੰਦੇ ਕਿ ਪੈਟਰੋਲ ਵਿੱਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਜੇ ਪੈਟਰੋਲ ਵਿੱਚ ਪਾਇਆ ਜਾਵੇ ਤਾਂ ਗੱਡੀਆਂ ਦਾ ਨੁਕਸਾਨ ਕਰਦਾ। ਉਹਦੇ ਵਿੱਚ ਇਹ ਵੀ ਪਤਾ ਲੱਗਾ ਅਲਕੋਹਲ ਕੁਛ ਹੋਰ ਚੀਜ਼ਾਂ ਨੇ। ਤਰਨਪ੍ਰੀਤ ਸੌਂਧ ਨੇ ਇਹ ਦੱਸਿਆ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਪੈਟਰੋਲ ਵਿੱਚ ਕਿਹੜੀਆਂ ਕਿਹੜੀਆਂ। ਉਹਨੇ ਆਖਿਆ ਕਿ ਇਹ ਕੰਪੈਟੀਬਲ ਨਹੀਂ, ਆਪੋ ਇਕੱਠੇ ਮਿਲਾ ਕੇ ਚਲਾਏ ਜਾਣ ਤੇ ਪੂਰੀ ਤਰ੍ਹਾਂ ਮਿਕਸਅਪ ਹੋ ਹੀ ਨਹੀਂ ਸਕਦੇ। ਇਹ ਦੁਨੀਆ ਭਰ ਦੇ ਜਿਹੜੇ ਮਾਹਰ ਨੇ, ਸਾਇੰਟਿਸਟ ਨੇ, ਉਹ ਵੀ ਮੰਨਦੇ ਆ। ਉਹਨਾਂ ਨੇ ਇਹ ਵੀ ਆਖਿਆ ਕਿ ਕਿੰਨੀਆਂ ਗੱਡੀਆਂ ਵਾਲੀਆਂ ਕੰਪਨੀਆਂ ਲਿਖ ਕੇ ਦੇ ਚੁੱਕੀਆਂ, ਕਿਆ ਨੁਕਸ ਹੁੰਦਾ, ਇਹਦੀ ਜ਼ਿੰਮੇਵਾਰੀ ਅਸੀਂ ਨਹੀਂ ਲਵਾਂਗੇ। ਖੁਦ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇੱਕ ਦਿਨ ਆਖਿਆ ਕਿ ਬਹੁਤਾ ਨੁਕਸਾਨ ਨਹੀਂ ਹੁੰਦਾ, ਉਹ ਗੱਡੀਆਂ ਦੇ ਬਸ ਗੈਸਕਿਟ ਜਿਹੜੇ ਉਹ ਖਰਾਬ ਹੋ ਜਾਂਦੇ ਆ, ਜਿਹੜੇ ਗੈਸਕਿਟ ਖਰਾਬ ਹੋ ਜਾਂਦੇ ਆ ਉਹ ਤਾਂ ਤੁਸੀਂ ਸਰਵਿਸ ਕਰਾਉਣ ਗਏ ਖੋਲ ਕੇ ਨਵਾਂ ਪਵਾ ਸਕਦੇ ਆ। ਇਹ ਕਹਿਣਾ ਬੜਾ ਸੌਖਾ, ਜਦੋਂ ਗੱਡੀ ਦਾ ਉੱਤੋਂ ਇੰਜਣ ਇੱਕ ਵਾਰੀ ਖੋਲਿਆ ਜਾਂਦਾ ਨਾ, ਜਿਹਦੀ ਨਵੀਂ ਗੱਡੀ ਹੋਵੇ ਤੇ 3 ਮਹੀਨੇ ਜਾ ਕੇ ਸਰਵਿਸ ਕਰਾਉਣ ਲੱਗਿਆ ਗੈਸਕਿਟ ਬਦਲਣੀ ਪਵੇ, ਉਹ ਖੋਲਣ ਲੱਗਿਆ ਅਗਲੇ ਦੀ ਜਾਨ ਨਿਕਲਦੀ ਆ। ਨਿਤਿਨ ਗਡਕਰੀ ਸਾਹਿਬ ਪਤਾ ਨਹੀਂ ਕਿਹੜੀ ਦੁਨੀਆ 'ਚ ਫਿਰਦੇ ਆ। ਇਹਦੇ ਤੋਂ ਇਲਾਵਾ ਉੱਥੇ ਅੱਜ ਵਿਧਾਨ ਸਭਾ 'ਚ ਬਹੁਤ ਸਾਰੇ ਮੁੱਦੇ ਹੋਰ ਵੀ ਉੱਠੇ, ਮੁੱਦੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਉੱਠੇ, ਪਰ ਮੈਂ ਉਹਨਾਂ ਸਾਰਿਆਂ ਦੀ ਇਸ ਵੇਲੇ ਗੱਲ ਨਹੀਂ ਕਰਨੀ ਚਾਹੁੰਦਾ। ਮੈਂ ਸਿਰਫ ਇੱਕ ਮੁੱਦੇ ਉੱਤੇ ਕੰਸਨਟਰੇਟ ਕਰਨਾ ਚਾਹੁੰਦਾ ਕਿ ਇਥੋਨੋਲ ਦੇ ਸਵਾਲ ਦੇ ਉੱਤੇ ਅਖੀਰ ਵਿਧਾਨ ਸਭਾ 'ਚ ਬਹੁਤ ਸੰਮਤੀ ਨਾਲ ਉਹ ਮਤਾ ਪਾਸ ਹੋ ਗਿਆ, ਔਰ ਉਹ ਮਤਾ ਪਾਸ ਕਰ ਦਿੱਤਾ ਗਿਆ ਕਿ ਸਰਕਾਰ ਇਹੋ ਜਿਹੀ ਆਪਸ਼ਨ ਰੱਖੇ ਕਿ ਜੇ ਕੋਈ ਇਥੋਨੋਲ ਨਹੀਂ ਵਰਤਣਾ ਚਾਹੁੰਦਾ ਤੇ ਉਹਨੂੰ ਮਜਬੂਰ ਨਾ ਕੀਤਾ ਜਾਵੇ। ਹਾਂ, ਜਿਹੜੇ ਵਰਤਣਾ ਚਾਹੁੰਦੇ ਉਹ ਵਰਤ ਲੈਣ।
3: ਪੰਨੂ ਸਾਹਿਬ, ਕੱਲ 3 ਵਿਧਾਨ ਸਭਾ ਚੋਣਾਂ ਹੋਈਆਂ ਸੀ ਜੀ, ਪਰ ਉਸ ਦੌਰਾਨ ਇੱਕ ਚਰਚਾ ਬਹੁਤ ਤੇਜ਼ ਹੋ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਬੀਜੇਪੀ ਜੋ ਇੱਕ ਥਾਂ ਤੇ ਸੀਟ ਹਾਰ ਗਈ ਹੈ, ਉਸਦੇ ਅਕਸ ਨੂੰ ਢਾਹ ਲੱਗੀ ਹੈ ਸਿਆਸੀ ਤੌਰ ਤੇ, ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ?
2: ਦੇਖੋ, ਅਕਸ ਨੂੰ ਤਾਂ ਢਾਹ ਲੱਗੀ ਹੈ, ਪਹਿਲੀ ਢਾਹ ਇਸ ਕਰਕੇ ਕਿ ਇਹਨਾਂ ਦੇ ਕੇਂਦਰੀ ਪ੍ਰਧਾਨ ਨੇ ਜਿਹੜੀ ਸੀਟ ਛੱਡੀ, ਪਾਰਟੀ ਉਹ ਸੀਟ ਬਚਾ ਨਹੀਂ ਸਕੀ।
4: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ, ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3 ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ, ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਉਹਦੇ ਤੋਂ ਪ੍ਰਸ਼ਾਂਤ ਕਿਸ਼ੋਰ ਜਿੱਤ ਗਿਆ, ਔਰ ਦੂਸਰੀ ਗੱਲ ਇਹ ਕਿ ਇਹਨਾਂ ਦਾ ਫਰਕ ਕਿੰਨਾ ਪੈ ਗਿਆ। ਪਿਛਲੀ ਵਾਰੀ ਉਸੇ ਸੀਟ ਤੋਂ ਬਾਂਕੀਪੁਰ ਤੋਂ ਭਾਜਪਾ ਨੂੰ 98,299 ਵੋਟਾਂ ਪਈਆਂ ਸੀ, ਤੇ ਇਸ ਵਾਰੀ ਉਹਨਾਂ ਦੀਆਂ ਕਿੰਨੀਆਂ ਰਹਿ ਗਈਆਂ? 44,827, ਯਾਨੀ ਜਿੰਨੀਆਂ ਪਿਛਲੀ ਵਾਰੀ ਪਈਆਂ ਸੀ 2022 ਚ, ਹੁਣ ਉਹਦੇ ਤੋਂ ਅੱਧੀਆਂ ਵੀ ਨਹੀਂ ਰਹਿ ਗਈਆਂ। ਇਹ ਬੜਾ ਇਸ ਗੱਲ ਨੂੰ ਆਖਿਆ ਜਾ ਰਿਹਾ ਕਿ ਜਿਹੜਾ ਗੁਜਰਾਤ ਦੀ ਮਾਂਜਰਪੁਰ ਸੀਟ ਆ, ਉਹ ਭਾਜਪਾ ਵਾਲੇ ਜਿਹੜੇ ਆ ਉਹ ਸੀਟ ਉੱਥੇ ਧੜੱਲੇ ਨਾਲ ਜਿੱਤ ਗਏ। ਉਹ ਸੀਟ ਦੇ ਉੱਤੇ 2022 ਚ ਭਾਜਪਾ ਨੂੰ ਵੋਟਾਂ ਪਈਆਂ ਸੀ 1,22,133, ਤੇ ਇਸ ਵਾਰੀ ਕਿੰਨੀਆਂ ਪਈਆਂ ਨੇ? 55,481। ਉੱਥੇ ਵੀ ਭਾਜਪਾ ਅੱਧ ਤੋਂ ਥੱਲੇ ਅੱਡ ਗਈ ਆ, 60-13 ਉੱਥੇ ਵੀ ਪਈ ਆ। ਜਿਹੜੇ ਮੱਧ ਪ੍ਰਦੇਸ਼ ਜਿਨ੍ਹਾਂ ਦੀ ਆਪਣੀ ਸਰਕਾਰ ਚੱਲਦੀ ਆ, ਉੱਥੇ ਇਹ ਬਿਨਾਂ ਸ਼ੱਕ ਸੀਟ ਕਾਂਗਰਸ ਦੇ ਕੋਲ ਸੀ ਤੇ ਕਾਂਗਰਸ ਨੇ ਦੁਬਾਰਾ ਜਿੱਤ ਲਈ, ਪਰ ਵੱਡਾ ਸਵਾਲ ਇਹ ਆ ਕਿ ਉਸ ਸੀਟ ਦੇ ਉੱਤੇ ਵੀ ਭਾਜਪਾ ਦੀਆਂ ਆਪਣੀਆਂ ਵੋਟਾਂ ਕਾਫੀ ਘਟ ਗਈਆਂ। ਪਿਛਲੀ ਵਾਰੀ ਇਹਨਾਂ ਨੂੰ ਵੋਟਾਂ 81,235 ਪਈਆਂ ਸੀ, ਹੁਣ 60,741 ਰਹਿ ਗਈਆਂ। ਕਾਂਗਰਸ ਸੀਟ ਜਿੱਤ ਗਈ, ਇਹਨੂੰ ਵੱਖਰਾ ਗਿਣੋ। ਵੇਖਣ ਵਾਲੀ ਗੱਲ ਇਹ ਆ ਕਿ ਸਭ ਥਾਵਾਂ ਤੇ ਭਾਜਪਾ ਦੀਆਂ ਵੋਟਾਂ ਇੰਨੀਆਂ ਡਿੱਗ ਕਿਉਂ ਰਹੀਆਂ ਨੇ? ਕੀ ਇਹ ਕਾਕਰੋਚ ਜਨਤਾ ਪਾਰਟੀ ਦੇ ਸੰਘਰਸ਼ ਦਾ ਅਸਰ ਆ? ਕੀ ਇਹ ਭਾਜਪਾ ਦੀਆਂ ਮੋਟੀਆਂ ਨੀਤੀਆਂ ਦਾ ਅਸਰ ਆ? ਕੀ ਇਹ ਰਾਮ ਮੰਦਰ 'ਚ ਚੜਾਵੇ ਦੀ ਚੋਰੀ ਦਾ ਅਸਰ ਆ? ਇਹ ਸਾਰੀਆਂ ਗੱਲਾਂ ਦੇ ਬਾਰੇ 'ਚ ਇਸ ਪਾਰਟੀ ਨੂੰ ਮੁੜ ਕੇ ਸਵੈ ਪੜਚੋਲ ਕਰਨੀ ਪਵੇਗੀ।
3: ਪੰਨੂ ਸਾਹਿਬ, ਅਸਰ ਦਾ ਜ਼ਿਕਰ ਕੀਤਾ ਜੀ ਤੁਸੀਂ, ਲੱਗਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਤੇ ਜੋ ਵਿਰੋਧ ਲਗਾਤਾਰ ਉਹਨਾਂ ਦੇ ਪ੍ਰੋਗਰਾਮਾਂ 'ਚ ਹੋ ਰਿਹਾ, ਉਸਦਾ ਅਸਰ ਦਿਖਾਈ ਦੇ ਰਿਹਾ। ਪਰ ਇਸੇ ਨਾਲ ਅਮਰਿੰਦਰ ਸਿੰਘ ਰਾਜਾ ਵੜਿੰਗ ਇਹ ਵੀ ਕਹਿ

0: कि कुछ भी हो जाए मैं अस्तीफा नहीं देवांगा। श्री मुक्तसर साहब दे एक प्रोग्राम दे विच थोड़े भावुक हुंदे भी नजर आए, इस बारे तुसीं की कहोगे?
1: मैं दोवां चो किसे दे पक्ष विच किसे दे विरोध विच कहण दे बजाय यह साफ कहूंगा कि इस पार्टी दे अंदर जिहड़ा तमचड़ पै रहा ये बार दूसरिआं नूं तां मिहणे दिंदे आ, पर अपनी पार्टी दी इहनां दी हालत इस वेले खखड़ियां दा खिलारा बनी पई आ। जिस तरह का पिछले दिनों च इन्होंने खिलारा पा लिया उन्हें समेटणगे किदां, ते जे समेटिया ना गया तो थोड़े दिनों तक तो चोणा होने वालियां पंजाब च, उन्हां चोणा च एक मूह होके एक पार्टी बन के लोगों सामने जाणगे किदां। कल का जो कुछ हो रहा एक पासे तो चरणजीत सिंह चन्नी दे जिहड़े पोस्टर निकर वाले बना के पेश किए जा रहे हैं, ये शर्म वाली गल है कि वह बंदा तुहाडा अपना लीडर है, वह बंदा तुहाडा साबका मुख्यमंत्री है, उहदियां जिद्दां दियां तस्वीरां बना के पेश कीतियां जा रही ने, वह शर्मनाक ने जिहड़ियां सोशल मीडिया से आ रही और पोस्टर बनाए जा रहे हैं। दूसरे पासे अमरिंदर सिंह राजा बड़िंग मामला कांग्रेस पार्टी का भड़के लाउणा अज ला दिन किसी ने की फर्क पैंदा, पर उहदे बारे जो कुछ छापिया जा रहा, जो उहदे बारे निके निके स्कैच बना के सोशल मीडिया से पाए जा रहे वह भी शर्मनाक ने। दोवें तरह इस ढंग नाल लग पईआं ने। इहदे दरम्यान केंद्र तो आए लीडर इन्हां दे इंचार्ज भूपेश बघेल का जिहड़ा विहार है वह भी किसी किस्म का बैलेंस नहीं, कोई संतुलित नहीं गा, वह कदे इस पासे कदे उस पासे, पर पिछले दो महीनों तो जो तो आ हुण वाला रेड़का पिया उदो तो वह पूरी तरह अमरिंदर सिंह राजा वड़िंग दे नाल है। उन्हें कदे एक बार भी यह नहीं आख्या कि पार्टी लीडर सारे बिठा के असी गल करांगे असी समझावांगे, वह भी इस ढंग नाल विहार करदा पिया जिवें उन्हें एक गल क्लीयर मन च रख ली है कि बंदे पार्टी च रहिंदे रहण जांदे जाण इन्हां चों किसे दी कोई गल सुननी नहीं। जदों पार्टी च रहना होवे, एक पार्टी है कठिया रहना, चोणां च हारना जितना सांझा है, ते फिर उस पार्टी च अपनी गल कहण दा भी हक हुंदा ते दूजे दी सुननी भी पैंदी है। ये सारे दे सारे दूसरे दी सुनन नूं तैयार नहीं, अपनी गल कहण दे उत्ते हर किसी दा जोर लगा पिया, ते नतीजा ये आ कि जिन्हां लोकां कोल जाणा उह गल्लां करदे पए बाहर। यह नहीं पता कि चोणां तक तुसीं एक पार्टी रहना कि पार्टी च पाट के पै के इत्थे कोई नवीं पार्टी नहीं बन जाणी। पिछली बारी भी जदों चोणां च 6 महीने रह गए ते कांग्रेस पार्टी दो थाई पाट गई सी, एक इत्थे राज करन लग पई सी ते दूसरा अमरिंदर सिंह दा धड़ा भाजपा नाल जा तुरिया, ते उन्हां ने उत्थे जाके एक अपनी पंजाब लोक कांग्रेस बना ली सी, वह जिहड़ी बना ली मुड़ के उहदे पल्ले ते कुछ नहीं सी पिया। हुण भी कांग्रेस तां कांग्रेस रहणी आ, जिहड़ा कांग्रेस नाल टुट के जाऊगा मेरा नहीं ख्याल लोकां दे विचों इन्नी ज्यादा हिमायत लै लवे, पर कुछ राज्यां दे विच हिमायत लई भी आ, कल नूं इहो जिही स्थिति भी पैदा हो सकदी है। सवाल यह है कि जिहड़े लोग विरोध च खड़े इस वेले अमरिंदर सिंह राजा वड़िंग नूं पसंद नहीं कर रहे, वो इहदे खिलाफ बोलन वास्ते तो सारे इकट्ठे ने, कि वह वक्री पार्टी बनन वास्ते जां इस पार्टी नूं छड्डन वास्ते जां विरोध विच अड़े रहण वास्ते जां अड़े रह के एक दूसरे के खिलाफ बंदे खड़े करन वास्ते इस हद तक जाण वास्ते सारे इकट्ठे रहणगे? मेरा ख्याल है कि जो मर्जी हालात हो जाण, जिस दिन चोणां आ गईआं रातों रात हाईकमांड ने भी डंडा चुक लेना, इन्हों भी सामने दिसना कि जे डुबे तो सारे डुब जावे, फिर कोई ना कोई राह भी निकल जाना, अजे एक दूसरे दे जड़ी तेल देंदे पए ने।
0: पनू साहब राम मंदिर दा जिक्र करांगे जी, कह रहे ने कि राम मंदिर दी कंस्ट्रक्शन दे विच भी घोटाला होया है, इस बारे तुसी की कहोगे?
1: दविंदर जी असी लोग जिहड़े इहदे नाल उदों तो जुड़े आ सारियां खबरां दे नाल, जदों पहली वारी राम जन्म भूमि मंदिर बनाउण वास्ते राम रथ कढ़िया गया सी, राजा वीपी सिंह प्रधानमंत्री दी सरकार सी, उस सरकार नूं एक पासिओं मोढ़ा भाजपा दिंदी सी, दूसरे पासिओं कम्युनिस्टां दे कोल उदों 60 दे करीब पार्लीमेंट मैंबर हुंदे सन, उह दिंदे सी, रल के सरकार चलदी सी। इह जदों रथ लै के तुर पए ते दूसरे पासे तो विरोध हुंदा सी राजा वीपी सिंह दा कि तुसीं इन्हां रोकदे क्यों नहीं, ते वीपी सिंह कहिंदा सी मैं की रोकां, हटदे नहीं, जे तुसीं नाराज हो तां वी सरकार टुटदी, इह नाराज हो तां वी टुटदी आ। उन्हें फिर कोई दखल नहीं सी दित्ता। इह जिधर जिधर दी रथ लंघदा रहा, कईआं थावां ते दंगे फसाद भी होए, पर एक गल उदों भी आउंदी सी कि चढ़ावा बहुत चढ़ रहा, ते इह वी गल आउंदी सी कि चढ़ावा जिहड़ा चढ़ रहा उह असली टिकाणे ते बिल्कुल नहीं पहुंच रहा, उहदे च वध पचंदा वी पहुंच जावे ते बहुत वड्डी गल आ, बहुता माल बाहर दा बाहर आसे पासे वरत्या वंडिया जा रहा, यह चर्चा उदों चलती असा सुन ली सी। फिर जदों सुप्रीम कोर्ट तो फैसला हो गया कि राम मंदिर बनाउण वास्ते आग्या मिल गई है ते तुसीं बना सकदे आ, उस मंदिर वास्ते जमीना खरीदियां गईं, जमीना खरीदण वेले इस गल दा रौला पै गया सी कि राम जन्म भूमि मंदिर ट्रस्ट के जिहड़े मैंबर ने अपने बंदियां दे राहीं जमीना सस्तियां खरीदे आ, ਔਰ ਖਰੀਦ ਕੇ ਉਹੀ ਜ਼ਮੀਨਾਂ ਮਹਿੰਗੀਆਂ ਕਰਕੇ ਤੇ ਅੱਗੋਂ ਮੰਦਰ ਨੂੰ ਵੇਚੀ ਜਾ ਰਿਹਾ। ਇਹ ਵੀ ਖਬਰਾਂ ਆਈਆਂ ਸੀ, ਕਿਸੇ ਨੇ 20-30 ਲੱਖ ਦੀ ਖਰੀਦੀ ਤੇ 1.5 ਕਰੋੜ ਦੀ ਮੰਦਰ ਨੂੰ ਵੇਚ ਦਿੱਤੀ। ਮੰਦਰ ਕਮੇਟੀ ਨੇ ਕਦੇ ਕੋਈ ਸਪਸ਼ਟ ਨਹੀਂ ਕੀਤਾ ਤੇ ਉੱਥੇ ਚੱਲਦੀ ਭਾਜਪਾ ਦੀ ਆਪਣੀ ਸਰਕਾਰ ਨੇ ਕਦੇ ਕੋਈ ਇਨਕੁਆਇਰੀ ਨਹੀਂ ਸੀ ਕਰਾਈ। ਜੇ ਉਦੋਂ ਕਰਾਈਆਂ ਹੁੰਦੀਆਂ ਤੇ ਹੁਣ ਵਾਲੇ ਰੌਲੇ ਨਾ ਪੈਂਦੇ। ਇਹਦੇ ਤੋਂ ਬਾਅਦ ਕੰਸਟਰਕਸ਼ਨ ਚੱਲਦੀ ਰਹੀ। ਇਹ ਮੁੜ ਮੁੜ ਕੇ ਚਰਚਾ ਹੁੰਦੀ ਸੀ ਕਿ ਉਹਦੇ ਚ ਹੇਰਾਫੇਰੀ ਹੋ ਰਹੀ ਆ, ਪਰ ਕੋਈ ਮੰਨਦਾ ਨਹੀਂ ਸੀ, ਗੱਲ ਨਹੀਂ ਸੀ ਗੌਲਦਾ। ਹੁਣ ਜਦੋਂ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦਾ ਰੌਲਾ ਪੈ ਗਿਆ, ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਸਾਹਮਣੇ ਨਿਕਲਾਈਆਂ। ਇਹ ਵੀ ਪਤਾ ਲੱਗ ਗਿਆ ਕਿ ਉੱਥੇ ਚੜਾਵੇ ਦਾ ਚੜਿਆ ਸੋਨਾ ਤੇ ਚਾਂਦੀ ਬਾਹਰ ਜਾਂਦਾ, ਜਾ ਕੇ ਫੋੜਾ ਫੜੀ ਕੀਤੀ ਤੇ ਉਹਨਾਂ ਦੇ ਘਰਾਂ ਚੋਂ ਲੱਖਾਂ ਰੁਪਈਏ ਮਿਲ ਗਏ। ਇੱਕ ਜਣੇ ਦੇ ਘਰ ਦੇ ਬਾਹਰ ਗਾਂ ਦੇ ਗੋਹੇ ਦਾ ਢੇਰ ਸੀ ਤੇ ਉਹ ਢੇਰ ਦੇ ਵਿੱਚੋਂ ਹੀ ਲੱਖਾਂ ਰੁਪਈਏ ਲੁਕਾ ਕੇ ਰੱਖੇ ਫੜੇ ਗਏ। ਇੰਨਾ ਕੁਛ ਹੋਣ ਤੋਂ ਬਾਅਦ ਫਿਰ ਬਾਕੀ ਗੱਲਾਂ ਵੀ ਨਿਕਲਾਈਆਂ।
2: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਬੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131, 204-230-4131, ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
3: This is 92.7 FM CKJS।
4: ਵਿਨੀਪੈਗ ਸ਼ਹਿਰ ਤੁਹਾਨੂੰ ਇਹ ਗਰਮੀਆਂ ਪਾਣੀ ਦੇ ਨੇੜੇ ਸੁਰੱਖਿਅਤ ਖੇਡਣ ਦੀ ਯਾਦ ਕਰਵਾਉਂਦਾ ਹੈ। ਕਿਸ਼ਤੀ, ਕਨੋਈ ਜਾਂ ਕਯਾਕ ਵਿੱਚ ਜਾਂਦੇ ਹੋਏ ਹਮੇਸ਼ਾ ਲਾਈਫ ਜੈਕਟ ਦੀ ਵਰਤੋਂ ਕਰੋ। ਛੋਟੇ ਬੱਚੇ ਜਾਂ ਕੋਈ ਜਵਾਨ ਜਿਹਨੂੰ ਤੈਰਨਾ ਨਹੀਂ ਆਉਂਦਾ ਹਮੇਸ਼ਾ ਪਾਣੀ ਦੇ ਨੇੜੇ ਲਾਈਫ ਜੈਕਟ ਦੀ ਵਰਤੋਂ ਕਰੇ।
1: ਹੁਣ ਜਿਹੜੀ ਤਾਜ਼ਾ ਗੱਲ ਆ, ਅੱਜ ਦੇ ਅਖਬਾਰਾਂ 'ਚ ਇੱਕ ਬਿਆਨ ਆਇਆ, ਜਿਹੜਾ ਬੰਦਾ ਰਾਮ ਮੰਦਰ ਟਰੱਸਟ ਦਾ ਸਾਰਿਆਂ ਤੋਂ ਸੀਨੀਅਰ ਅਕਾਊਂਟੈਂਟ ਸੀ, ਲੇਖਾਕਾਰ ਸੀ, ਰਿਟਾਇਰ ਹੋ ਚੁੱਕਾ, ਉਹਦਾ ਬਿਆਨ ਆਇਆ। ਕਹਿੰਦਾ ਜੀ ਮੈਂ ਬੜੇ ਚਿਰ ਦਾ ਰੌਲਾ ਪਾਉਣਾ, ਇਹਦੀ ਕੰਸਟਰਕਸ਼ਨ ਦੇ ਵਿੱਚ ਬਹੁਤ ਵੱਡਾ ਘਪਲਾ ਹੋ ਚੁੱਕਾ। ਔਰ ਘਪਲਾ ਕਿੰਨਾ? ਉਹਨੇ ਆਖਿਆ ਜੀ ਜਦੋਂ ਇਹ ਮੰਦਰ ਬਣਾਉਣਾ ਸ਼ੁਰੂ ਹੋਇਆ ਸਾਡਾ ਐਸਟੀਮੇਟ ਸੀ 800 ਕਰੋੜ ਦੇ ਵਿੱਚ ਬਣ ਜਾਣਾ ਚਾਹੀਦਾ, ਔਰ ਐਸਟੀਮੇਟ ਵਧਾ ਕੇ ਲਾਇਆ ਸੀ ਇਹ ਸੋਚ ਕੇ ਕਿ ਕੱਲ ਨੂੰ ਚੀਜ਼ਾਂ ਦੇ ਭਾਅ ਵੱਧ ਸਕਦੇ। ਉਹ ਕਹਿੰਦੇ ਉਹਦੇ ਬਾਵਜੂਦ ਜੇ ਭਾਅ ਜ਼ਿਆਦਾ ਵੀ ਵੱਧ ਗਏ ਹੋਣ ਤੇ 800 ਕਰੋੜ ਨਹੀਂ 1200 ਕਰੋੜ ਬਣ ਜਾਏਗਾ, 1400 ਬਣ ਜਾਏਗਾ, ਡਬਲ ਹੋ ਜਾਏਗਾ, 1600 ਕਰੋੜ ਬਣ ਜਾਏਗਾ। ਪਰ ਉਹ ਕਹਿੰਦਾ ਜਿਹੜਾ 800 ਕਰੋੜ ਵਿੱਚ ਮੰਦਰ ਬਣਨਾ ਸੀ ਉਹ ਕੋਈ 10-20-30 ਸਾਲ ਨਹੀਂ ਲੱਗੇ, ਥੋੜੇ ਸਮੇਂ ਦੇ ਵਿੱਚ ਹੀ ਬਣ ਗਿਆ ਤੇ ਐਸਟੀਮੇਟ ਦਾ ਇੰਨਾ ਫਰਕ ਨਹੀਂ ਪੈ ਸਕਦਾ ਕਿ 800 ਕਰੋੜ ਰੁਪਈਏ ਵਿੱਚ ਬਣਨ ਵਾਲਾ ਮੰਦਰ 2200 ਕਰੋੜ ਰੁਪਈਏ ਉੱਤੇ ਲੱਗ ਗਏ। ਉਹ ਕਹਿੰਦਾ ਜਿਹੜਾ ਇੰਨਾ ਪੈਸਾ ਲੱਗ ਗਿਆ ਉਹ ਪੈਸਾ ਕਿੱਥੇ ਗਿਆ? ਹੁਣ ਜਦੋਂ ਸਵਾਲ ਉਠਾਉਂਦਾ ਜਿਹੜਾ ਬੰਦਾ ਇਹਨਾਂ ਦਾ ਆਪ ਅਕਾਊਂਟੈਂਟਸ ਦਾ ਆਡਿਟ ਕਰਦਾ ਰਿਹਾ ਸੀ, ਇਹਨਾਂ ਦੇ ਮੰਦਰ ਦਾ ਆਡੀਟਰ ਜਨਰਲ ਸੀ, ਉਹਦੇ ਸਵਾਲ ਉਠਾਉਣ ਦੇ ਅਰਥ ਬੜੇ ਹੋਰ ਨਿਕਲਦੇ ਆ। ਮੈਂ ਅੱਜ ਸਵੇਰੇ ਉਹ ਅਖਬਾਰਾਂ 'ਚ ਖਬਰਾਂ ਪੜ੍ਹ ਕੇ ਹੈਰਾਨ ਰਹਿ ਗਿਆ ਕਿ ਇੱਦਾਂ ਦੀ ਚਰਚਾ ਵੀ ਚੱਲਦੀ ਪਈ ਹੈ। ਮੈਂ ਨਹੀਂ ਕਹਿੰਦਾ ਕਿ ਸਾਰੀ ਚਰਚਾ ਸੱਚੀ ਹੈ, ਪਰ ਇਹਨੂੰ ਰੱਦ ਕਰਨਾ ਵੀ ਔਖਾ। ਜੇ ਸਾਰੀ ਚਰਚਾ ਸੱਚੀ ਹੋਵੇ, ਨਾ ਵੀ ਸੱਚੀ ਹੋਵੇ ਤੇ ਇਹਦੀ ਪੜਤਾਲ ਕਰਾ ਲੈਣੀ ਚਾਹੀਦੀ ਆ, ਪਰ ਜੇ ਸੱਚੀ ਹੋਵੇ ਤੇ ਬਹੁਤ ਹੀ ਸ਼ਰਮਨਾਕ ਗੱਲ ਆ।
0: ਪੰਨਾ ਸਾਹਿਬ, ਪੰਜਾਬ ਦੇ ਬਕਾਇਆ ਡੀਏ ਦਾ ਜ਼ਿਕਰ ਕਰਾਂਗੇ ਜੀ, ਜਿੱਥੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਇਹ ਕਿਹਾ ਕਿ ਪਿਛਲੀਆਂ ਸਰਕਾਰਾਂ ਦਾ 14,000 ਕਰੋੜ ਬਕਾਇਆ ਸੀ, ਅਸੀਂ ਤਾਂ 6,000 ਕਰੋੜ ਚੁਕਾਇਆ। ਇਸ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਹਾਈ ਪੇ ਸਕੇਲ ਮਿਲ ਰਿਹਾ, ਯਾਨੀ ਕਿ ਇਸ ਬਾਰੇ ਕੀ ਕਹੋਗੇ ਤੁਸੀਂ?
1: ਦੇਖੋ, ਮੈਨੂੰ ਹਾਈ ਪੇ ਸਕੇਲ ਮਿਲਦੇ ਦਾ ਕੋਈ ਪਤਾ ਨਹੀਂ, ਕਿੰਨਾ ਮਿਲਦਾ ਕਿੰਨਾ ਨਹੀਂ ਮਿਲਦਾ। ਮੈਂ ਸਕੇਲ ਆਪ, ਮੈਂ ਸਰਕਾਰੀ ਨੌਕਰੀ ਕੀਤੀ ਨਹੀਂ, ਮੈਨੂੰ ਸਕੇਲਾਂ ਦਾ ਬਹੁਤਾ ਪਤਾ ਵੀ ਨਹੀਂ। ਸੱਚੀ ਗੱਲ ਜਿਹੜੀ ਆ ਉੱਤੋਂ ਤੁਰੀ ਅਸੀਂ।
2: ਮੈਡੀਕੇਅਰ ਕਲੀਨਿਕ, ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 1287 ਜੈਫਰਸਨ ਐਵਨਿਊ ਤੇ ਤੁਸੀਂ ਜਾਣਾ।
1: ਦੂਸਰੀ ਗੱਲ ਇਹ ਕਿ ਬੜੇ ਚਿਰ ਤੋਂ ਮੈਂ ਟਿੱਪਣੀਆਂ ਪੜ੍ਹਦਾ ਕਿ ਬੰਦਾ ਬਾਕੀ ਗੱਲਾਂ ਕਰਦਾ ਤੇ ਡੀਏ ਦੇ ਬਾਰੇ ਕਿਉਂ ਨਹੀਂ ਕਹਿੰਦਾ। ਕੁਛ ਲੋਕ ਕਈ ਗਾਲਾਂ ਵੀ ਕੱਢਦੇ ਰਹੇ, ਮੈਂ ਆਖਿਆ ਚੱਲ ਕੱਢੀ ਜਾਣ ਦਿਓ, ਮੈਂ ਉੱਤੇ ਗੱਲ ਨਹੀਂ ਸੀ ਕਰਦਾ। ਹੁਣ ਜਦੋਂ ਅਦਾਲਤੀ ਫੈਸਲਾ ਵੀ ਆ ਗਿਆ, ਮੈਂ ਫਿਰ ਵੀ ਚਾਹੁੰਦਾ ਨਹੀਂ ਸਾ ਮੈਂ ਉੱਤੇ ਗੱਲ ਕਰਾਂ। ਅੱਜ ਹੁਣ ਜਦੋਂ ਖਜ਼ਾਨਾ ਮੰਤਰੀ ਨੇ ਵੀ ਪ੍ਰੈਸ ਕਾਨਫਰੰਸ ਕਰਤੀ ਹੈ, ਇਹਦਾ ਰੌਲਾ ਕਾਫੀ ਵੱਧ ਗਿਆ, ਮੈਂ ਉਦੋਂ ਖੁੱਲ੍ਹ ਕੇ ਗੱਲ ਕਰਨੀ ਚਾਹੁੰਦਾ। ਅੱਜ ਖਜ਼ਾਨਾ ਮੰਤਰੀ ਨੇ ਜਿਹੜੀ ਗੱਲ ਆਖੀ ਧਿਆਨ ਨਾਲ ਸੁਣੋ। ਉਹ ਕਹਿੰਦੇ 2016 'ਚ ਇਹ ਮੁਲਾਜ਼ਮਾਂ ਦਾ ਡੀਏ ਫਰੀਜ਼ ਕਰ ਦਿੱਤਾ ਗਿਆ ਸੀ। 2016 'ਚ ਕਿਹਦੀ ਸਰਕਾਰ ਸੀ? ਫਿਰ 2017 ਵਿੱਚ ਕਿਹਦੀ ਆਈ? 2018-19-20-21 ਤੱਕ ਕਿਹਦੀ ਰਹੀ? ਉਹ ਕਹਿੰਦੇ 2021 ਤੱਕ ਡੀਏ ਫਰੀਜ਼ ਕੀਤਾ ਰਿਹਾ, ਦਿੱਤਾ ਨਹੀਂ ਗਿਆ, ਔਰ ਉਹਦਾ ਜਿਹੜਾ ਬਕਾਇਆ ਸੀ 14,000 ਕਰੋੜ ਰੁਪਈਏ ਦਾ ਉਹ ਕਹਿੰਦਾ ਜਦੋਂ ਅਗਲੇ ਸਾਲ ਸਾਡੀ ਸਰਕਾਰ ਆ ਗਈ ਤੇ ਸਾਡੇ ਗੱਲ ਪੈ ਗਿਆ ਕਿ ਦਿਓ 14,000 ਕਰੋੜ ਰੁਪਈਆ। ਉਹਦੇ ਵਿੱਚੋਂ ਹੁਣ ਤੱਕ ਕਹਿੰਦੇ ਜੀ 6,000 ਕਰੋੜ ਰੁਪਈਆ ਅਸੀਂ ਦੇ ਚੁੱਕੇ ਹਾਂ, ਬਾਕੀ 8,000 ਕਰੋੜ ਰੁਪਈਆ ਦੇਣ ਵਾਲਾ ਕੋਰਟ ਦਾ ਹੁਕਮ ਆ ਗਿਆ, ਦੇ ਦਿਆਂਗੇ। ਹੁਣ ਇਹਦੇ 'ਚ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਾਂ, ਬਹੁਤ ਸਾਰੇ ਲੋਕ ਹੈ ਜਿਹੜੇ ਇਹਨਾਂ ਗੱਲਾਂ ਦਾ ਧਿਆਨ ਨਹੀਂ ਕਰਦੇ, ਮੈਂ ਉਹ ਸਾਰੀਆਂ ਗੱਲਾਂ ਵੇਖਦਾ। ਪਿਛਲੇ ਦਿਨਾਂ ਦੇ ਵਿੱਚ ਸਾਡੇ ਕੋਲ ਅਦਾਲਤੀ ਫੈਸਲੇ, ਖਾਸ ਕਰਕੇ ਹਾਈ ਕੋਰਟ ਦੇ ਅਤੇ ਸੁਪਰੀਮ ਕੋਰਟ ਦੇ, ਇਹੋ ਜਿਹੇ ਵੀ ਆਏ ਕਿ ਕੋਈ ਬੰਦਾ 30 ਸਾਲਾਂ ਤੋਂ ਨੌਕਰੀ ਕਰਦਾ ਪਿਆ, ਉਹਨੂੰ ਪੱਕਾ ਨਹੀਂ ਕੀਤਾ ਗਿਆ, ਅਦਾਲਤ ਨੇ ਆਖਿਆ ਪੱਕਾ ਵੀ ਕਰੋ ਅਤੇ ਇੰਨੇ ਸਮੇਂ ਦੇ ਬਕਾਏ ਵੀ ਦਿਓ। ਕੋਈ ਬੰਦਾ ਸਸਪੈਂਡ ਕਰਤਾ, ਕਿਸੇ ਪਾਸੇ ਕੇਸ ਨਹੀਂ ਲਾਇਆ ਗਿਆ, ਉਹਨੂੰ 20 ਸਾਲ ਹੋ ਗਏ ਆ। ਇਹ 30 ਸਾਲ, 20 ਸਾਲ, 25 ਸਾਲ, ਇਸ ਸਰਕਾਰ ਦੇ ਤਾਂ 4.5 ਸਾਲ ਆ, ਬਾਕੀ ਪਹਿਲੇ ਸਮੇਂ ਦੀ ਜਿਹੜੀ ਚੱਟੀ ਪਈ ਉਹ ਕਿਹੜੀਆਂ ਸਰਕਾਰਾਂ ਦੇ ਸਿਰੇ ਦੀ ਪਈ? ਉਹ ਤਾਂ ਹੁਣ ਵਾਲੀ ਸਰਕਾਰ ਦੇ ਸਿਰ ਹੀ ਪੈ ਜਾਣੀ ਆ, ਪਰ ਪਵੇਗੀ ਕਿਹਨਾਂ ਦਾ ਕਰਕੇ? ਗਲਤੀ ਕਿਹਨਾਂ ਕੀਤੀ ਸੀ? ਉਹ ਗਲਤੀ ਹੋਣਾ ਕਿ ਜੇ ਅਦਾਲਤਾਂ ਕਹਿੰਦੀਆਂ ਤੁਸੀਂ ਗਲਤ ਕੀਤਾ, ਤੇ ਉਸ ਮਾਮਲੇ ਦੇ ਵਿੱਚ ਮੈਂ ਬਿਲਕੁਲ ਨਹੀਂ ਕਹਿੰਦਾ ਕਿ ਹੁਣ ਵਾਲੀ ਸਰਕਾਰ ਬਿਲਕੁਲ ਠੀਕ ਆ, ਇਹਦੇ ਵਿੱਚ ਵੀ ਬਥੇਰੇ ਗੁਨਾਹ ਨੇ। ਹਾਲ ਦੀ ਘੜੀ ਇਹਨਾਂ ਵਾਲੇ ਸਾਹਮਣੇ ਨਹੀਂ ਆਉਂਦੇ, ਪਿਛਲਿਆਂ ਦੇ ਆਉਂਦੇ ਆ। ਜੇ ਕੱਲ ਨੂੰ ਹਾਲਾਤ ਕੋ ਬਦਲ ਜਾਣ, ਇਹੋ ਜਿਹੀਆਂ ਅਦਾਲਤਾਂ 'ਚ ਕੇਸ ਚਲੇ ਗਏ, ਤੁਸੀਂ ਵੇਖਿਓ ਇਹਨਾਂ ਦੇ ਵਕਤ ਤੇ ਵੀ ਕੁਝ ਕੇਸ ਅਦਾਲਤਾਂ ਵਿੱਚੋਂ ਆ ਸਕਦੇ ਆ, ਪਰ ਉਹ ਜਦੋਂ ਆਉਣਗੇ ਉਹਨਾਂ ਨੂੰ ਵੀ ਵੇਖਾਂਗੇ, ਉਹਨਾਂ ਦੀ ਗੱਲ ਕਰਾਂਗੇ। ਹਾਲ ਦੀ ਘੜੀ ਹੈ ਕਿ ਪੁਰਾਣੇ ਕੇਸ ਮੁੜ ਮੁੜ ਕੇ ਕੱਢੇ ਜਾ ਰਹੇ ਆ। ਹੁਣ ਕਿੰਨੇ ਲੋਕਾਂ ਨੂੰ ਇਸ ਗੱਲ ਦਾ ਚੇਤਾ ਕਿ ਜਿਸ ਦਿਨ ਕਾਂਗਰਸ ਪਾਰਟੀ ਨੇ ਸਰਕਾਰ ਛੱਡੀ ਤੇ ਇਹਨਾਂ ਨੇ ਸਾਂਭੀ, ਬਿਜਲੀ ਬੋਰਡ ਦਾ 9,000 ਕਰੋੜ ਰੁਪਏ ਦਾ ਪੰਜਾਬ ਸਰਕਾਰ ਦੇ ਸਿਰ ਖੜਾ ਸੀ ਜਿਹੜਾ ਇਹਨਾਂ ਦੇਣਾ ਸੀ, ਤੇ ਇਹਨਾਂ ਨੇ ਆ ਕੇ ਦੇਣਾ ਸ਼ੁਰੂ ਕੀਤਾ ਤੇ ਕਿਸ਼ਤਾਂ 'ਚ ਦੇਣ ਲੱਗ ਪਏ, ਨਾਲ ਦੀ ਨਾਲ ਕਿਸ਼ਤਾਂ ਦੇਣੀਆਂ ਵੀ ਸ਼ੁਰੂ ਕਰ ਦਿੱਤੀਆਂ। ਜਿਹੜੇ ਗਏ ਸੀ ਉਹਨਾਂ ਜਾਣ ਲੱਗਿਆ ਨੇ ਕਿਸੇ ਨੇ ਕੋਈ ਜ਼ਿੰਮੇਵਾਰੀ ਲਈ ਸੀ ਕਿ ਅਸੀਂ ਬਕਾਇਆ ਕਿਉਂ ਛੱਡ ਕੇ ਚੱਲੇ ਹਾਂ? ਹੁਣ ਵਾਲਾ ਡੀਏ ਦਾ ਬਕਾਇਆ ਵੀ ਮੈਂ ਸਮਝਾਂ ਕਿ ਪੰਜਾਬ ਸਰਕਾਰ ਨੂੰ ਹਾਈ ਕੋਰਟ ਦੇ ਇਸ ਹੁਕਮ ਦੇ ਉੱਤੇ ਪੂਰਾ ਅਮਲ ਕਰਨਾ ਚਾਹੀਦਾ। ਔਖੇ ਸੌਖੇ ਹੋ, ਜਿੱਥੋਂ ਮਰਜ਼ੀ ਫੜੋ ਫੜਾਓ, ਮੁਲਾਜ਼ਮਾਂ ਦਾ ਹੱਕ ਆਏ ਜਿਹੜਾ ਪਿਛਲੀਆਂ ਸਰਕਾਰਾਂ ਰੋਕਿਆ ਜਾਂ 4.5 ਸਾਲ ਦੀ ਤੁਹਾਡੀ ਕਾਰਗੁਜ਼ਾਰੀ 'ਚ ਕਿਤੇ ਰੁਕਿਆ ਰਿਹਾ, ਉਹ ਹੁਣ ਦੇਣਾ ਬਣਦਾ ਤੇ ਤੁਸੀਂ ਇਹਨਾਂ ਨੂੰ ਦਿਓ, ਔਰ ਵੇਲੇ ਸਿਰ ਦਿਓ, ਹੁਣ ਹੋਰ ਡਿਲੇ ਨਹੀਂ ਕਰਨੀ ਚਾਹੀਦੀ।
0: ਜੀ ਪੰਨੂ ਸਾਹਿਬ, ਪੰਜਾਬ ਦੇ ਵਿੱਚ SIR ਦੀ ਪ੍ਰਕਿਰਿਆ ਬਾਰੇ ਪੰਜਾਬ ਦੀ ਮੁੱਖ ਚੋਣ ਅਧਿਕਾਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਮਾਨਸਾ ਸਭ ਤੋਂ ਮੋਢੀ ਰਿਹਾ ਜਿੱਥੇ ਸਭ ਤੋਂ ਜ਼ਿਆਦਾ ਵੋਟਰਾਂ ਦੀ ਤਸਦੀਕ ਕੀਤੀ ਗਈ, ਤੇ ਇਸੇ ਨਾਲ ਇਹ ਵੀ ਕਹਿੰਦੇ ਨਜ਼ਰ ਆਏ ਕਿ ਲੋਕਾਂ ਨੇ BLS ਦਾ ਬਹੁਤ ਸਾਥ ਦਿੱਤਾ ਹੈ। ਇਸ ਬਾਰੇ ਤੁਸੀਂ ਕੀ ਕਹੋਗੇ?
1: ਮਾਨਸਾ ਸਭ ਤੋਂ ਅੱਗੇ ਰਿਹਾ, ਮੁਕਤਸਰ ਸਾਹਿਬ, ਸੰਗਰੂਰ, ਮਲੇਰਕੋਟਲਾ, ਇਹ 4 ਜ਼ਿਲ੍ਹੇ ਆ ਜਿੱਥੇ ਚੰਗੀ ਕਾਰਗੁਜ਼ਾਰੀ ਹੋਈ। ਚੰਗਾ ਜੇ ਚੰਗੀ ਕਾਰਗੁਜ਼ਾਰੀ ਹੋਈ, ਕੁਝ ਜ਼ਿਲ੍ਹੇ ਦੂਸਰੇ ਪਛੜ ਗਏ ਆ, ਉਹਨਾਂ ਨੂੰ ਇਹਤੋਂ ਸਬਕ ਲੈਣਾ ਚਾਹੀਦਾ।
2: ਪ੍ਰਿਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰਸ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਿਸਟੀਨ ਡੈਂਟਲ ਵਾਲਿਆਂ ਕੋਲੇ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313174444, 4313174444।
1: ਉਹ ਇੱਕ ਥਾਂ ਤੇ ਆਪਣੀ ਗੱਲ ਹੈ, ਦੂਸਰੀ ਗੱਲ ਇਹ ਆ ਕਿ ਪਿਛਲਿਆਂ ਦਿਨਾਂ 'ਚ ਅਸੀਂ ਰਿਪੋਰਟਾਂ ਅਖਬਾਰਾਂ 'ਚ ਪੜ੍ਹੀਆਂ ਸੀ ਕਿ ਪੰਜਾਬ ਦੇ ਵਿੱਚ 10 ਲੱਖ ਤੋਂ ਵੱਧ ਵੋਟਾਂ ਕੱਟੀਆਂ ਜਾ ਸਕਦੀਆਂ। ਕਿਉਂ ਕੱਟੀਆਂ ਜਾ ਸਕਦੀਆਂ? ਕੁਝ ਲੋਕਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ, ਇਹ ਤਾਂ ਜੀ ਇਸ ਵਾਰੀ ਲੋਕਾਂ ਦੀਆਂ ਵੋਟਾਂ ਲੱਗੇ ਆ ਕੱਟਣ। ਜਿਸ ਦਿਨ ਹਰਿਆਣੇ ਦੀ ਰਿਪੋਰਟ ਆਈ ਸੀ, ਮੈਂ ਉਸ ਦਿਨ ਦੱਸਿਆ ਸੀ ਕਿੰਨੇ ਲੱਖ ਵੋਟਰ ਹੈ ਜਿਹੜੇ ਮਰ ਚੁੱਕੇ ਆ ਤੇ ਉਹਨਾਂ ਦੀਆਂ ਵੋਟਾਂ ਪੈਂਦੀਆਂ ਸੀ, ਹਰਿਆਣੇ ਦੀ ਸਰਕਾਰ ਨੇ ਕੱਟੀਆਂ। ਹੁਣ ਇੱਥੇ ਪੰਜਾਬ ਦੇ ਵਿੱਚ ਵੀ ਆ ਗਿਣਤੀ ਕੀਤੀ ਆ ਤੇ ਪਤਾ ਲੱਗਾ 5,74,000। ਜੇ 5,75,000 ਹੋਵੇ ਤੇ 5.6 ਲੱਖ ਬਣਦਾ, 5.6 ਲੱਖ ਵੋਟਰ ਉਹ ਆ ਜਿਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਅਜੇ ਤੱਕ ਵੋਟਾਂ ਨੇ। ਇਸੇ ਤਰ੍ਹਾਂ ਹੀ 4.25 ਲੱਖ ਦੇ ਕਰੀਬ ਉਹ ਆ ਜਿਹਨਾਂ ਦਾ ਪਤਾ ਨਹੀਂ ਲੱਗਦਾ ਕਿੱਥੇ ਚਲੇ ਗਏ, ਆਪਣਾ ਪੁਰਾਣਾ ਘਰ ਛੱਡ ਗਏ, ਕਿਸੇ ਨੂੰ ਦੱਸ ਕੇ ਨਹੀਂ ਗਏ, ਨਵੇਂ ਥਾਂ ਉਹ ਕਿੱਥੇ ਨੇ ਕੋਈ ਦੱਸ ਨਹੀਂ ਸਕਦਾ। ਇਸ ਕਰਕੇ ਉਹ ਆਪਣੀਆਂ ਵੋਟਾਂ ਜਦ ਤੱਕ ਆਪ ਨਹੀਂ ਬਣਵਾਉਂਦੇ ਕੁਛ ਨਹੀਂ ਕੀਤਾ ਜਾ ਸਕਦਾ। ਜੇ ਤੇ ਉਹ ਬਣਵਾ ਲੈਣਗੇ ਤੇ ਉਹਨਾਂ ਦੀਆਂ ਬਣ ਜਾਣੀਆਂ, ਤੇ ਜੇ ਨਾ ਬਣਵਾਉਣਗੇ ਤੇ ਕੱਟੀਆਂ ਵੀ ਜਾ ਸਕਦੀਆਂ। ਇਹ ਅੱਜ ਦੀਆਂ ਰਿਪੋਰਟਾਂ ਚ ਸਾਰਾ ਕੁਝ ਜ਼ਾਹਰ ਹੋ ਗਿਆ।
0: ਪੰਨੂ ਸਾਹਿਬ, ਪ੍ਰਧਾਨ ਮੰਤਰੀ ਤੋਂ ਜਿਹੜੀ ਸਪੋਰਟ ਮਿਲਦੀ ਹੈ ਕਿਸਾਨਾਂ ਨੂੰ, ਉਹ ਇੱਕ ਕਿਸਾਨ ਦੀ ਕੱਟੀ ਗਈ, ਜਿਸ ਤੋਂ ਬਾਅਦ ਉਸਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਉਸਨੂੰ ਅਤੇ ਉਸਦੀ ਪਤਨੀ ਨੂੰ ਡਬਲ ਸਪੋਰਟ ਮਿਲ ਰਹੀ ਸੀ, ਇਹ ਕਿਹਾ ਗਿਆ। ਇਸ ਮਾਮਲੇ ਬਾਰੇ ਤੁਸੀਂ ਕੀ ਕਹੋਗੇ?
1: ਉਹ ਕਹਿੰਦੇ ਆ ਕਿ ਡਬਲ ਸਪੋਰਟ ਮਿਲਦੀ ਰਹੀ, ਹੁਣ ਤੁਹਾਡੇ ਦੋਵਾਂ ਦੀ ਕੱਟਤੀ ਤਾਂ ਕਿ ਬਰਾਬਰ ਹੋ ਜਾਏ। ਖਬਰ ਅੱਜ ਹੀ ਆਈ ਹੈ ਦੁਪਹਿਰੇ, ਸਾਨੂੰ ਪੰਜਾਬ ਦਾ ਪਤਾ। ਇੱਥੇ ਕੁਝ ਲੋਕ ਉਹ ਆ ਜਿਨ੍ਹਾਂ ਦੀਆਂ ਮਰ ਗਿਆ ਦੀਆਂ ਪੈਨਸ਼ਨਾਂ ਚੱਲਦੀਆਂ, ਤੇ ਕੁਛ ਲੋਕ ਉਹ ਆ ਜਿਹੜੇ ਜਿਉਂਦੇ ਜਾਗਦੇ ਆ ਤੇ ਅਫਸਰਾਂ ਨੇ ਕਾਗਜ਼ਾਂ 'ਚ ਲਿਖਤਾ ਹੈ ਤਾਂ ਜੀ ਮਰ ਗਿਆ ਉਹਦੀ ਪੈਨਸ਼ਨ ਬੰਦ ਹੋ ਗਈ। ਇਹ ਜਿਹੜੇ ਕਿਸਾਨ ਦਾ ਮਾਮਲਾ ਇਹਤੇ ਵੀ ਸਾਨੂੰ ਹੈਰਾਨ ਨਹੀਂ ਹੋਣਾ ਚਾਹੀਦਾ। ਭਾਰਤ ਵਿੱਚ ਇਹੋ ਜਿਹੇ ਮਾਮਲੇ ਬਹੁਤ ਸਾਹਮਣੇ ਆਉਂਦੇ ਹੁੰਦੇ ਆ। ਉਹਨੂੰ ਆਖਿਆ ਤੁਹਾਡੀ ਪੈਨਸ਼ਨ ਜਿਹੜੀ ਪ੍ਰਧਾਨ ਮੰਤਰੀ ਵੱਲੋਂ ਸਪੋਰਟ ਮਿਲਦੀ ਹੈ ਕਿਸਾਨਾਂ ਨੂੰ, ਉਹ ਇਸ ਕਰਕੇ ਤੁਹਾਨੂੰ ਨਹੀਂ ਮਿਲਣੀ ਕਿਉਂਕਿ ਹੁਣ ਤੱਕ ਤੁਹਾਨੂੰ ਤੇ ਤੁਹਾਡੀ ਪਤਨੀ ਦੋਵਾਂ ਨੂੰ ਮਿਲਦੀ ਰਹੀ ਜਦਕਿ ਇੱਕੋ ਨੂੰ ਮਿਲਣੀ ਚਾਹੀਦੀ ਸੀ। ਤੇ ਉਹ ਕਿਸਾਨ ਨੇ ਮੀਡੀਆ ਵਾਲਿਆਂ ਨੂੰ ਜਾ ਕੇ ਚਿੱਠੀ ਵਿਖਾਈ, ਉਹਨੇ ਆਖਿਆ ਮੈਂ ਉਹਨਾਂ ਤੋਂ ਪੁੱਛਿਆ ਤੇ ਮੈਨੂੰ ਆਹ ਜਵਾਬ ਮਿਲਿਆ। ਤੇ ਇਹਦੇ 'ਚ ਹੈਰਾਨੀ ਵਾਲੀ ਗੱਲ ਬਹੁਤ ਹੀ ਵੱਡੀ ਇਹ ਆ ਕਿ ਜਿਹਨੂੰ ਕਹਿੰਦੇ ਕਿ ਤੇਰੀ ਪਤਨੀ ਨੂੰ ਵੀ ਸਪੋਰਟ ਮਿਲਦੀ ਰਹੀ, ਤੈਨੂੰ ਵੀ ਮਿਲਦੀ ਰਹੀ, ਡਬਲ ਤੁਸੀਂ ਲੈਂਦੇ ਰਹੇ ਤੇ ਹੁਣ ਤੁਹਾਨੂੰ ਨਹੀਂ ਦੇਣੀ, ਉਹ ਕਹਿੰਦਾ ਮੇਰਾ ਤੇ ਵਿਆਹ ਹੀ ਨਹੀਂ ਹੋਇਆ ਤੇ ਉਹ ਪਤਨੀ ਕਿਹੜੀ ਸੀ ਜਿਹਨੂੰ ਹੁਣ ਤੱਕ ਸਪੋਰਟ ਮਿਲਦੀ ਰਹੀ ਆ, ਮੈਨੂੰ ਦੱਸ ਹੀ ਦਿਓ ਕਿਤੇ ਜਾ ਕੇ ਮਿਲਵਾ। ਇਹ ਗੱਲ ਜਿਹੜੀ ਆ ਬਾਊਆਂ ਦੇ ਲੈਵਲ ਤੇ, ਕਲਰਕਾਂ ਦੇ ਲੈਵਲ ਤੇ ਕਿਤੇ ਨਾ ਕਿਤੇ ਕੁਝ ਗਲਤੀਆਂ ਕੋਤਾਹੀਆਂ ਇਹੋ ਜਿਹੀਆਂ ਹੋ ਜਾਂਦੀਆਂ ਜਿਹੜੀਆਂ ਸਰਕਾਰਾਂ ਦੀ ਬਦਨਾਮੀ ਦਾ ਕਾਰਨ ਬਣਦੀਆਂ। ਇਹੋ ਜਿਹੀਆਂ ਗੱਲਾਂ ਮੋਦੀ ਸਾਹਿਬ ਤਾਂ ਨਹੀਂ ਕਹਿ ਰਹੇ ਕਿਸੇ ਨਾਲ ਇੱਦਾਂ ਕਰੋ, ਪਰ ਕਿਤੇ ਨਾ ਕਿਤੇ ਹੇਠਲੇ ਦਫ਼ਤਰਾਂ ਦੇ ਵਿੱਚੋਂ ਕੁਝ ਇਹੋ ਜਿਹਾ ਹੋ ਜਾਂਦਾ ਜਿਹਦਾ ਜਵਾਬ ਦੇਣਾ ਫਿਰ ਸਰਕਾਰਾਂ ਲਈ ਵੀ ਔਖਾ ਹੋ ਜਾਂਦਾ।
0: ਜੀ ਪੰਨੂ ਸਾਹਿਬ, ਸਾਡੇ ਨਾਲ ਚਰਚਾ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
0: ਫਿਲਹਾਲ ਅੱਜ ਲਈ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿੱਚ ਜਤਿੰਦਰ ਪੰਨੂ ਦੇ ਵਿੱਚ ਬਸ ਇੰਨਾ ਹੀ। ਮੈਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ, ਤੁਹਾਡਾ ਆਪਣਾ ਤੁਹਾਡੇ ਲਈ।

0: Listen to 92.7 FM CKJS on the iHeartRadio app.
1: Get the app for free in your app store now.
0: Search iHeartRadio. This summer, look for the CKJS Street Team at events all across Winnipeg, from concerts to festivals and everything in between. We'll bring the party wherever we go. When you see us, stop by for prizes, giveaways, and your chance to win a $200 Red River Co-op gas card. The CKJS Street Team, sponsored by Vicker Automotive Group, Red River Co-op, and JD Sports in Polo Park and St. Vital Center. And presented by 92.7 FM CKJS.
2: ਪ੍ਰਾਈਮ ਮਿਨਿਸਟਰ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਸਵਰਨ ਸਿੰਘ ਟੈਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਇੱਕ ਵਾਰ ਫਿਰ ਲੈ ਕੇ ਹਾਜ਼ਰ ਹਾਂ ਪਹਿਲੀ ਵੱਡੀ ਖਬਰ ਦੇ ਵੱਲੇ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦਾ ਹਾਲ ਲੰਘੇ ਕੱਲ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪਿਆ ਪਠਾਨਕੋਟ ਦੇ ਵਿੱਚ 2-3-4 ਘੰਟੇ ਲਗਾਤਾਰ ਮੀਂਹ ਪੈਂਦਾ ਰਿਹਾ ਕੁਝ ਕੁ ਥਾਵਾਂ 'ਤੇ 2 ਘੰਟੇ ਪਿਆ ਕਈ ਥਾਵਾਂ 'ਤੇ 4 ਘੰਟੇ ਰੁਕ ਰੁਕ ਕੇ ਵੀ ਪੈਂਦਾ ਰਿਹਾ ਜਿਹਦੇ ਕਰਕੇ ਉੱਥੇ ਸੜਕਾਂ ਦੇ ਉੱਤੇ ਪਾਣੀ ਹੀ ਪਾਣੀ ਦਿਸਦਾ ਸੀ ਨਾ ਲੁੱਕ ਅਤੇ ਨਾ ਸੜਕ ਨਾ ਕੋਈ ਪਹੀ ਦਿਸਦੀ ਸੀ ਇੰਨਾ ਕੁ ਉੱਥੇ ਪਾਣੀ ਇੱਕਦਮ ਆਇਆ ਦੂਜੀ ਗੱਲ ਹੈ ਜੀ ਕਿ ਕਈ ਥਾਵਾਂ 'ਤੇ ਹੋਰ ਵੀ ਮੀਂਹ ਪਿਆ ਪਰ ਮੀਂਹ ਘੱਟ ਪੈ ਜੇ ਜਾਂ ਵੱਧ ਪੈ ਜੇ ਜਾਂ ਨਾ ਪਵੇ ਗਰਮੀ ਬਰਕਰਾਰ ਆ ਤਪਸ਼ ਪੂਰੀ ਬਰਕਰਾਰ ਆ ਹਿਊਮਿਡਿਟੀ ਬਰਕਰਾਰ ਆ ਗੁੰਮ ਸੁੰਮ ਜੀ ਵਾਲਾ ਮੌਸਮ ਹੋ ਜਾਂਦਾ ਮੁੜਕੋ ਮੁੜਕੀ ਵਾਲਾ ਮੌਸਮ ਆ ਯਾਨੀ ਕਿ ਜੇ ਕਿਤੇ ਮੀਂਹ ਪੈ ਹਟਿਆ ਤਾਂ ਮਿੰਟਾਂ ਦਸਾਂ ਬਾਅਦ ਹੀ ਉਵੇਂ ਹੀ ਫਿਰ ਗੁੰਮ ਸੁੰਮ ਜਿਹਾ ਹੋ ਜਾਂਦਾ ਮੌਸਮ ਹਵਾ ਨਹੀਂ ਚੱਲ ਰਹੀ ਜਿਹਦੇ ਕਰਕੇ ਲੋਕ ਆਵਾਜ਼ਾਰੀ ਦੇ ਵਿੱਚ ਉਵੇਂ ਹੀ ਆ ਆਮ ਤੌਰ ਦੇ ਉੱਤੇ ਗੱਲ ਕਹਿੰਦੇ ਹੁੰਦੇ ਕਿ ਜਦੋਂ ਮੀਂਹ ਪੈ ਜੇ ਤਾਂ ਫਿਰ ਘੱਟੋ ਘੱਟ 1 ਜਾਂ 2 ਦਿਨ ਮੌਸਮ ਸੋਹਣਾ ਰਹਿੰਦਾ ਪਰ ਐਤਕੀ ਫਿਲਹਾਲ ਉਹੋ ਜਿਹਾ ਮੌਸਮ ਨਹੀਂ ਬਣਿਆ ਵੈਸੇ ਹਾਲ ਦੀ ਘੜੀ ਤੱਕ ਮੀਂਹ ਘੱਟ ਪਏ ਆ ਪੰਜਾਬ ਦੇ ਵਿੱਚ ਸਾਉਣ ਮਹੀਨੇ ਦੇ ਵਿੱਚ ਜਿੰਨੇ ਮੀਂਹ ਪੈਂਦੇ ਹੁੰਦੇ ਆ ਫਿਲਹਾਲ ਉਨੇ ਨਹੀਂ ਪਏ ਅਤੇ ਬਾਕੀ ਅਗਲੇ ਕੁਝ ਘੰਟਿਆਂ ਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਜਿਹੜੀ ਪਹਿਲੀ ਵੱਡੀ ਖਬਰ ਆ ਉਹ ਕਾਂਗਰਸ ਦੇ ਨਾਲ ਸੰਬੰਧਿਤ ਆ ਕਾਂਗਰਸ ਦੇ ਵਿੱਚ ਕਲੇਸ਼ ਘਟਣ ਦੀ ਥਾਂ ਦੇ ਉੱਤੇ ਲਗਾਤਾਰ ਵਧੀ ਜਾਂਦਾ ਰਾਜਾ ਵੜਿੰਗ ਦੇ ਵੱਲੋਂ ਲੰਘੇ ਕੱਲ੍ਹ ਭਾਵੁਕ ਹੋ ਕੇ ਗੱਲ ਕਹੀ ਗਈ ਆ ਮੁਕਤਸਰ ਸਾਹਿਬ ਦੇ ਵਿੱਚ ਕਿ ਪਹਿਲਾਂ ਤਾਂ ਅਸੀਂ ਆਮ ਆਦਮੀ ਪਾਰਟੀ BJP ਅਤੇ ਅਕਾਲੀ ਦਲ ਦਾ ਮੁਕਾਬਲਾ ਕਰਦੇ ਸੀ ਹੁਣ ਤਾਂ ਕਈ ਆਪਦੇ ਉੱਠ ਕੇ ਵੀ ਵਿਰੋਧ ਤਾਂ ਕਰਦੇ ਆ ਮੈਂ ਤੁਹਾਡੇ ਵਿੱਚ ਹਾਂ ਤੁਹਾਡੇ ਵੱਲੋਂ ਜਿਤਾਇਆ ਹੋਇਆ ਤੁਹਾਡਾ ਆਪਣਾ ਇਸ ਕਰਕੇ ਤੁਹਾਡੇ ਕੋਲ ਆਪਦਾ ਢਿੱਡ ਹੌਲਾ ਕਰਨ ਲੱਗਾ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਚੰਨੀ ਜ਼ਿੰਦਾਬਾਦ ਦੇ ਨਾਅਰੇ ਲੱਗੀ ਜਾਂਦੇ ਆ ਅਤੇ ਭੁਪੇਸ਼ ਬਘੇਲ ਗੋ ਬੈਕ ਦੇ ਪੋਸਟਰ ਲੱਗੇ ਪਏ ਆ ਪੰਜਾਬ ਦੇ ਵਿੱਚ ਕਾਂਗਰਸ ਨੇ ਬੀਤੇ ਤੋਂ ਸਬਕ ਕਦੇ ਸਿੱਖਿਆ ਨਹੀਂ ਅਤੇ ਫਿਲਹਾਲ ਕਾਂਗਰਸ ਸਬਕ ਸਿੱਖਦੀ ਨਜ਼ਰ ਆ ਵੀ ਨਹੀਂ ਰਹੀ ਕਾਂਗਰਸ ਦਾ ਬਣੂਗਾ ਕੀ ਸਵਾਲ ਪਹਿਲਾਂ ਇਹ ਆ ਅਤੇ ਦੂਜਾ ਸਵਾਲ ਇਹ ਆ ਕਿ ਇਸ ਹਾਲਾਤ ਦੇ ਵਿੱਚ ਰਾਜਾ ਵੜਿੰਗ ਅਸਤੀਫਾ ਦੇਣਗੇ ਜਾਂ ਫਿਰ ਨਹੀਂ ਚਰਨਜੀਤ ਚੰਨੀ ਗਰੁੱਪ ਆ ਜਿਹੜਾ ਉਹ ਇਸ ਵੇਲੇ ਸਰਗਰਮ ਆ ਅਤੇ ਚੰਨੀ ਗਰੁੱਪ ਇਸ ਵੇਲੇ ਭੁਪੇਸ਼ ਬਘੇਲ ਦੇ ਨਾਲ ਸੰਪਰਕ ਦੇ ਵਿੱਚ ਨਹੀਂ ਅਤੇ ਬਘੇਲ ਗਰੁੱਪ ਆ ਜਿਹੜਾ ਉਹ ਵੀ ਚੰਨੀ ਗਰੁੱਪ ਨੂੰ ਬਹੁਤੀ ਤਵੱਜੋ ਨਹੀਂ ਦੇ ਰਿਹਾ ਕਿਉਂਕਿ ਜਦੋਂ ਤੋਂ ਉਹ ਆਏ ਆ ਚੰਨੀ ਹੋਰਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਨਹੀਂ ਕੀਤੀ ਯਾਨੀ ਕਿ 2 ਧੜੇ ਆ ਇਸ ਵੇਲੇ ਕਾਂਗਰਸ ਦੇ ਵਿੱਚ ਇੱਕ ਰਾਜਾ ਵੜਿੰਗ ਧੜਾ ਅਤੇ ਇੱਕ ਚਰਨਜੀਤ ਸਿੰਘ ਚੰਨੀ ਧੜਾ ਹੋਰ ਵੀ ਧੜੇ ਹੋਣਗੇ ਜਿਹੜੇ ਹਾਲ ਦੀ ਘੜੀ ਦਿਸਦੇ ਨਹੀਂ ਕਿਉਂਕਿ ਉਹ ਹਾਲੇ ਲੜ ਨਹੀਂ ਰਹੇ ਭੁਪੇਸ਼ ਬਘੇਲ ਹੋਰੀ 9-10 ਦਿਨ ਦੇ ਲਈ ਪੰਜਾਬ ਦੇ ਵਿੱਚ ਆਏ ਆ ਉਹ ਪੰਜਾਬ ਕਾਂਗਰਸ ਦੇ ਇੰਚਾਰਜ ਆ ਆਏ ਤਾਂ ਇਸ ਗੱਲ ਨੂੰ ਟੋਣ ਵਾਸਤੇ ਕਿ ਕੌਣ ਕਿੰਨੇ ਪਾਣੀ ਦੇ ਵਿੱਚ ਆ ਪੰਜਾਬ ਦੇ ਲੋਕ ਕੀ ਕਹਿੰਦੇ ਆ ਪਰ 3-4 ਥਾਵਾਂ ਦੇ ਉੱਤੇ ਇਹ ਹੋ ਗਿਆ ਕਿ ਰਾਜਾ ਵੜਿੰਗ ਦੀ ਸਟੇਜ ਦੇ ਉੱਤੇ ਜਾਂ ਕਹਿ ਦਈਏ ਭੁਪੇਸ਼ ਬਘੇਲ ਹੋਰਾਂ ਦੀ ਸਟੇਜ ਦੇ ਉੱਤੇ ਬੈਠਿਆਂ ਬੈਠੇ ਹੀ ਨਾਅਰੇ ਲੱਗਣੇ ਸ਼ੁਰੂ ਹੋ ਜਾਂਦੇ ਆ ਕਿ ਚਰਨਜੀਤ ਚੰਨੀ ਜ਼ਿੰਦਾਬਾਦ ਚਰਨਜੀਤ ਚੰਨੀ ਨੂੰ ਪੰਜਾਬ ਦਾ ਪ੍ਰਧਾਨ ਬਣਾਓ ਸੋ ਆਮ ਆਦਮੀ ਪਾਰਟੀ ਇਸ ਗੱਲ ਦੇ ਉੱਤੇ ਮਜ਼ੇ ਲੈ ਰਹੀ ਆ ਉਹ ਇਹ ਗੱਲ ਕਹਿੰਦੇ ਵੀ ਭਾਈ ਇਹ ਆਪਸ ਦੇ ਵਿੱਚ ਇਵੇਂ ਲੜੀ ਜਾਣੇ ਆ ਅਤੇ ਇਹਨਾਂ ਦਾ ਆਪਦਾ ਸਾਰਾ ਝੁੱਗਾ ਚੋੜ ਹੋਇਆ ਪਿਆ ਸਾਡਾ ਕੀ ਨੁਕਸਾਨ ਕਰ ਲੈਣਗੇ ਰਾਜਾ ਵੜਿੰਗੇ ਗੱਲ ਕਹਿੰਦੇ ਜੀ ਕਿ ਇਹ ਆਮ ਆਦਮੀ ਪਾਰਟੀ ਦੇ ਭੇਜੇ ਹੋਏ ਬੰਦੇ ਆ ਸਾਡੇ ਨਹੀਂ ਆ ਲੰਘੇ ਕੱਲ੍ਹ ਕਮਾਲ ਦੀ ਗੱਲ ਹੋਈ ਆ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
4: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110
2: ਉਹ ਗੱਲ ਹੋਈ ਜੀ ਬਠਿੰਡਾ ਦੇ ਵੱਲ ਉੱਥੇ ਪਤਾ ਲੱਗਾ ਜੀ ਕਿ ਇੱਕ ਨੌਜਵਾਨ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਦੇ ਨਾਅਰੇ ਲਾਉਣੇ ਸ਼ੁਰੂ ਕੀਤੇ ਗਏ ਆ ਰਾਜਾ ਵੜਿੰਗ ਨੇ ਉਹਨੂੰ ਸਟੇਜ 'ਤੇ ਬੁਲਾਇਆ ਉਹਨੂੰ ਇਹ ਗੱਲ ਕਹੀ ਮਾਈਕੋ ਦੇ ਮੂਹਰੇ ਕਰਕੇ ਵੀ ਰੱਜ ਕੇ ਨਾਅਰੇ ਲਾ ਉਹ ਮੁੰਡਾ ਕਹਿੰਦਾ ਜੀ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ, ਚੰਨੀ ਜ਼ਿੰਦਾਬਾਦ, ਚੰਨੀ ਜ਼ਿੰਦਾਬਾਦ। ਰਾਜਾ ਵੜਿੰਗ ਫਿਰ ਇਹ ਗੱਲ ਕਹਿੰਦਾ ਵੀ ਹੁਣ ਚੰਨੀ ਸਾਹਿਬ ਨੂੰ ਫੋਨ ਲਾ। ਚੰਨੀ ਸਾਹਿਬ ਜਦੋਂ ਫੋਨ ਚੱਕ ਲੈਣਗੇ ਫਿਰ ਤੂੰ ਉਹਨਾਂ ਨੂੰ ਪੁੱਛੀ ਦੱਸੀ ਵੀ ਭਾਈ ਮੈਂ ਤਾਂ ਸਟੇਜ ਦੇ ਉੱਤੇ ਆਹ ਕੰਮ ਕਰਤਾ। ਮੁੰਡਾ ਫੋਨ ਲਾਉਂਦਾ ਦੋ ਵਾਰ, ਦੋਵੇਂ ਵਾਰੀ ਫੋਨ ਚੰਨੀ ਸਾਹਿਬ ਚੱਕਦੇ ਨਹੀਂ ਆ। ਫਿਰ ਉਸ ਤੋਂ ਬਾਅਦ ਰਾਜਾ ਵੜਿੰਗ ਇਹ ਗੱਲ ਕਹਿੰਦਾ ਵੀ ਸ਼ਾਇਦ ਚੰਨੀ ਸਾਹਿਬ ਕਿਤੇ ਬਿਜ਼ੀ ਹੋਣਗੇ, ਪਰ ਤੂੰ ਮੇਰਾ ਨੰਬਰ ਲੈ ਜਾ, ਮੈਨੂੰ ਜਦੋਂ ਫੋਨ ਕਰੇਗਾ ਮੈਂ ਉਦੋਂ ਚੱਕਿਆ ਕਰੂੰਗਾ। ਫਿਰ ਉਹ ਮੁੰਡਾ ਵੀ ਕੱਚਾ ਜਿਹਾ ਹੋ ਜਾਂਦਾ ਅਤੇ ਰਾਜਾ ਵੜਿੰਗ ਉਸ ਵੇਲੇ ਜਦ ਤੱਕ ਕਹਿ ਰਹੀ ਵੀ ਆਪਣਾ ਪੱਤਾ ਖੇਡਦੇ ਆ ਵੀ ਭਾਈ ਮੈਂ ਤੁਹਾਡਾ ਆਪਣਾ ਤੁਹਾਡਾ ਫੋਨ ਚੱਕਣ ਵਾਲਾ ਅਤੇ ਚੰਨੀ ਸਾਹਿਬ ਤਾਂ ਫੋਨ ਵੀ ਨਹੀਂ ਚੱਕਦੇ ਗੇ। ਯਾਨੀ ਕਿ ਕਾਂਗਰਸ ਦੇ ਵਿੱਚ ਇਸ ਵੇਲੇ ਇਹੋ ਜਿਹੀ ਸਥਿਤੀ ਬਣੀ ਪਈ ਆ। ਉੱਧਰ ਲੰਘੇ ਕੱਲ੍ਹ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਵੀ ਤਕੜਾ ਮੋਰਚਾ ਖੋਲ੍ਹਿਆ। ਉਹਨਾਂ ਨੇ ਰਾਜਾ ਵੜਿੰਗ ਦੇ ਉੱਤੇ ਸ਼ਬਦ ਕੁਵਾਰ ਕੀਤਾ। ਵੜਿੰਗ ਹੋਰਾਂ ਨੇ ਦੋ ਦਿਨ ਪਹਿਲਾਂ ਇੱਕ ਮੰਚ ਦੇ ਉੱਤੇ ਇਹ ਗੱਲ ਕਹੀ ਕਿ ਜਦੋਂ ਹਨੇਰੀ ਆਈ, ਆਮ ਆਦਮੀ ਪਾਰਟੀ ਦੀ ਹਨੇਰੀ ਆਈ, ਉਦੋਂ ਬਹੁਤ ਹਾਰੇ ਅਤੇ ਉਦੋਂ ਇੰਨਾ ਵੱਡਾ ਕਲਾਕਾਰ ਸਿੱਧੂ ਮੂਸੇਵਾਲਾ ਵੀ ਹਾਰਿਆ। 63,000-64,000 ਵੋਟ ਦੇ ਫਰਕ ਦੇ ਨਾਲ ਉਹ ਹਾਰਿਆ ਅਤੇ ਉਸ ਵੇਲੇ ਬਹੁਤ ਕੁਝ ਐਸਾ ਹੋਇਆ ਜਿਹੜਾ ਕੁਝ ਕਿਆਸ ਨਹੀਂ ਸੀ ਕੀਤਾ। ਇਸ ਗੱਲ ਦੇ ਉੱਤੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਗੱਲ ਕਹੀ ਆ। ਉਹ ਕਹਿੰਦੇ ਜੀ ਵਾਰ ਵਾਰ ਮੇਰੇ ਪੁੱਤ ਦਾ ਨਾਂ ਲੈਣ ਦੀ ਲੋੜ ਨਹੀਂ, ਮੇਰਾ ਪੁੱਤ ਅੱਜ ਵੀ ਸਟਾਰ ਆ ਅਤੇ ਕੱਲ੍ਹ ਵੀ ਸਟਾਰ ਸੀ। ਮੇਰਾ ਪੁੱਤ ਇਕੱਲਾ ਦੁਨੀਆ ਤੋਂ ਨਹੀਂ ਗਿਆ, ਮੇਰਾ ਪੁੱਤ ਇਕੱਲਾ ਚੋਣਾਂ ਨਹੀਂ ਹਾਰਿਆ, ਉਹ ਜ਼ਿੰਦਗੀ ਵੀ ਹਾਰਿਆ ਅਤੇ ਮੈਂ ਆਪਣੇ ਪੁੱਤ ਨੂੰ ਕਦੇ ਭੁਲਾ ਨਹੀਂ ਸਕਦਾ, ਪੰਜਾਬੀ ਕਦੇ ਭੁਲਾਉਣਗੇ ਨਹੀਂ। ਅਤੇ ਨਾਲ ਇਹ ਵੀ ਗੱਲ ਕਹੀ ਆ ਕਿ ਤੁਹਾਡੀ ਧਰਮ ਪਤਨੀ ਵੀ ਜ਼ਿਮਨੀ ਚੋਣ ਹਾਰੀ, ਮੇਰਾ ਪੁੱਤ ਵੀ ਹਾਰਿਆ, ਇਹ ਸਮੇਂ ਦੀ ਗੱਲ ਹੁੰਦੀ ਆ। ਪਰ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਗੱਲ ਕਹੀ ਆ ਕਿ ਅੱਜ ਕਾਂਗਰਸ ਦੇ ਵਰਕਰ ਤਾਂ ਇਕਜੁੱਟ ਆ ਪਰ ਨੇਤਾ ਜਿਹੜੇ ਉਹ ਪਾਟਕ ਪਾਉਣ ਦੀ ਕੋਈ ਕਸਰ ਨਹੀਂ ਛੱਡਦੇ। ਉਹਨਾਂ ਨੇ ਗੱਲ ਕਹੀ ਆ ਵੀ ਜਦੋਂ ਇੱਥੇ ਨੇਤਾ ਆਉਂਦੇ ਆ ਹਲਕੇ ਦੇ ਵਿੱਚ ਦੋ ਤਿੰਨ ਜਿਹੜਾ ਨੂੰ ਥਾਪੀ ਦੇ ਜਾਂਦੇ ਵੀ ਭਾਈ MLA ਤੂੰ ਬਣੇਗਾ, ਇਹਨਾਂ ਨੇ ਹੀ ਪਾਟਕ ਪਾਈ ਆ, ਹਲਕਿਆਂ ਦੇ ਵਿੱਚ ਦੂਰੀਆਂ ਇਹਨਾਂ ਨੇ ਵਧਾਈਆਂ, ਇੱਧਰ ਵੀ ਕੰਪੀਟੀਟਰ ਖੜਾ ਕਰਤਾ, ਇੱਧਰ ਵੀ ਮੁਕਾਬਲੇਬਾਜ਼, ਇੱਧਰ ਵੀ ਮੁਕਾਬਲੇਬਾਜ਼, ਉਹ ਆਪਸ ਦੇ ਵਿੱਚ ਭਿੜੀ ਚੱਲੋ ਅਤੇ ਇਹਦੇ ਨਾਲ ਮਿਲਦਾ ਕੀ ਆ, ਕਾਂਗਰਸ ਦਾ ਇਹਦੇ ਕਰਕੇ ਨੁਕਸਾਨ ਹੁੰਦਾ। ਸੋ ਇਸ ਵੇਲੇ ਜਦੋਂ ਕਾਂਗਰਸ ਦੇ ਵਿੱਚ ਖਿਲਾਰੇ ਦਰ ਖਿਲਾਰੇ ਆ ਅਤੇ ਆਉਂਦੇ ਸਮੇਂ ਦੇ ਵਿੱਚ ਬਣੂਗਾ ਕਿ ਲੋਕਾਂ ਦੇ ਮਨਾਂ ਵਿੱਚ ਕਈ ਤਰ੍ਹਾਂ ਦੇ ਸਵਾਲ ਆ ਕਿ ਜੇ ਚੰਨੀ ਹੋਰਾਂ ਨੂੰ ਮੂਹਰੇ ਕਰ ਦਿੱਤਾ ਜਾਵੇ ਤਾਂ ਫਿਰ ਕਾਂਗਰਸ ਦਾ ਕੁਛ ਬਣੂ ਅਤੇ ਕੀ ਰਾਜਾ ਵੜਿੰਗ ਅਸਤੀਫਾ ਦੇਣਗੇ ਕਿ ਨਹੀਂ। ਲੋਕਾਂ ਦੇ ਮਨਾਂ ਵਿੱਚ ਇਹ ਦੋ ਸਵਾਲ ਸਭ ਤੋਂ ਵੱਧ ਤੈਰ ਰਹੇ ਆ। ਪਹਿਲਾਂ ਇਸ ਰਿਪੋਰਟ ਦਾ ਵਿਰਵਾ ਅਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਕਾਂਗਰਸ ਦੇ ਵਿੱਚ ਪਾਟਕ ਲਗਾਤਾਰ ਵੱਧ ਰਹੀ ਹੈ। ਰਾਜਾ ਵੜਿੰਗ ਦੇ ਪ੍ਰੋਗਰਾਮ ਦੇ ਵਿੱਚ ਚਰਨਜੀਤ ਚੰਨੀ ਸਮਰਥਕ ਨਾਅਰੇ ਲਾ ਰਹੇ ਆ, ਉਹ ਚੰਨੀ ਲਿਆਓ ਅਤੇ ਕਾਂਗਰਸ ਬਚਾਓ ਦੇ ਨਾਅਰੇ ਲਾ ਰਹੇ ਆ। ਇਹਦੇ ਜਵਾਬ ਦੇ ਵਿੱਚ ਹੁਣ ਫਿਰੋਜ਼ਪੁਰ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ RSS ਦੀ ਡਰੈਸ ਵਿੱਚ ਪੋਸਟਰ ਲਾਏ ਗਏ ਆ। ਇਹਦੇ ਵਿੱਚ ਚੰਨੀ ਭਜਾਓ ਅਤੇ ਕਾਂਗਰਸ ਬਚਾਓ ਅਤੇ ਰਾਹੁਲ ਗਾਂਧੀ ਜੀ ਸੁਣੋ ਕਾਂਗਰਸੀਆਂ ਦੀ ਪੁਕਾਰ ਅਤੇ ਚੰਨੀ ਨੂੰ ਕਰੋ ਕਾਂਗਰਸ ਵਿੱਚੋਂ ਬਾਹਰ ਦੇ ਨਾਅਰੇ ਲਗਾਏ ਗਏ ਨੇ। ਚੰਨੀ ਨੂੰ RSS ਦੀ ਪੁਰਾਣੀ ਡਰੈਸ, ਨਿੱਕਰ ਅਤੇ ਬਨੈਣ ਪਹਿਨ ਕੇ ਦਿਖਾਇਆ ਗਿਆ ਅਤੇ ਉੱਤੇ RSS ਲਿਖਿਆ ਹੋਇਆ। ਹਾਲਾਂਕਿ ਪੋਸਟਰ ਕਿਹਨੇ ਲਾਏ ਆ ਇਹਦੇ ਬਾਰੇ ਕੁਝ ਪਤਾ ਨਹੀਂ ਲੱਗਿਆ। ਇਸ ਤੋਂ ਪਹਿਲਾਂ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੇ ਵੀ ਜਨਰਲ ਡਾਇਰ ਦੇ ਰੂਪ ਦੇ ਵਿੱਚ ਪੋਸਟਰ ਲਾਏ ਗਏ ਸੀ ਜਿਹਦੇ ਵਿੱਚ ਬਘੇਲ ਗੋ ਬੈਕ ਦੇ ਨਾਲ ਲਿਖੇ ਹੋਏ ਨੇ। ਇਸੇ ਦਰਮਿਆਨ ਇਹ ਵੀ ਦਾਅਵਾ ਕੀਤਾ ਜਾ ਰਿਹਾ ਜੀ ਕਿ ਦੁਪਹਿਰ ਦੇ ਵੇਲੇ ਬਠਿੰਡਾ ਵਿੱਚ ਚੰਨੀ ਦੇ ਸਮਰਥਨ ਦੇ ਵਿੱਚ ਨਾਅਰੇਬਾਜ਼ੀ ਕਰਨ ਵਾਲਾ ਨੌਜਵਾਨ ਨਸ਼ੇ ਦਾ ਆਦੀ ਹੈ, ਨਸ਼ੇ ਦੀ ਤਸਕਰੀ ਦੇ ਵਿੱਚ ਉਹ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਜ਼ਮਾਨਤ ਦੇ ਉੱਤੇ ਬਾਹਰ ਆਇਆ। ਮੁਕਤਸਰ ਸਾਹਿਬ ਦੇ ਵਿੱਚ ਬੂਥ ਨੂੰ ਮਜ਼ਬੂਤ ਕਰਨ ਦੇ ਪ੍ਰੋਗਰਾਮ ਦੇ ਵਿੱਚ ਰਾਜਾ ਵੜਿੰਗ ਭਾਵੁਕ ਹੋ ਗਏ। ਮੁਕਤਸਰ ਸਾਹਿਬ ਦੇ ਵਿੱਚ ਭੁਪੇਸ਼ ਬਘੇਲ ਦੇ ਪ੍ਰੋਗਰਾਮ ਦੇ ਵਿੱਚ ਵੜਿੰਗ ਨੇ ਕਿਹਾ ਦੂਜੀਆਂ ਪਾਰਟੀਆਂ ਤਾਂ ਕਾਂਗਰਸ ਦੇ ਪਿੱਛੇ ਪਈਆਂ ਹੀ ਸਨ, ਹੁਣ ਕੁਝ ਆਪਣੇ ਵੀ ਬੇਗਾਨੇ ਹੋ ਗਏ। ਵੜਿੰਗ ਨੇ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਅੱਜ ਮੈਨੂੰ ਇੱਥੇ ਆ ਕੇ ਸ਼ਾਂਤੀ ਮਿਲੀ ਹੈ ਕਿਉਂਕਿ ਮੈਂ ਆਪਣੇ ਘਰ ਆਇਆ, ਸਾਰੇ ਲੋਕ ਤੁਹਾਡੇ ਪੁੱਤ ਨੂੰ ਫੜ ਕੇ ਮਾਰਨਾ ਚਾਹੁੰਦੇ ਆ, ਅਕਾਲੀ ਦਲ BJP ਅਤੇ ਝਾੜੂ ਤਾਂ ਹਨ ਹੀ, ਕੁਝ ਆਪਣੇ ਵੀ ਬੇਗਾਨੇ ਹੋ ਗਏ, ਪਰ ਮੈਂ ਕੋਈ ਗੁਨਾਹ ਨਹੀਂ ਕੀਤਾ। ਗੁਨਾਹ ਸਿਰਫ ਇਹ ਆ ਕਿ 4 ਸਾਲ ਪਹਿਲਾਂ ਕਾਂਗਰਸ ਦੀਆਂ 80 ਸੀਟਾਂ ਸੀ, 80 ਤੋਂ ਅਸੀਂ 18 ਦੇ ਉੱਤੇ ਆ ਗਏ, ਇਹਦੇ ਵਿੱਚ ਮੇਰਾ ਕੀ ਕਸੂਰ ਹੈ। 2 ਵਾਰ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਹਰਾ ਦਿੱਤੀ।
5: ਦੋਸਤੋ, ਘਰ ਦੇ ਵਿੱਚ ਤੁਸੀਂ ਚੰਗੀਆਂ ਲਾਈਟਾਂ ਲਾਉਣੀਆਂ ਹੋਣ, LED ਲਾਈਟਾਂ ਲਾਉਣੀਆਂ ਹੋਣ ਤਾਂ ਢਿੱਲੋਂ ਲਾਈਟਿੰਗ ਹੁਣ ਆਪਣੇ ਸ਼ਹਿਰ ਵਿਨੀਪੈਗ ਦੇ ਵਿੱਚ ਓਪਨ ਹੋ ਚੁੱਕਿਆ। ਇਹਨਾਂ ਦੀ 3ਜੀ ਲੋਕੇਸ਼ਨ ਆ ਕੈਲਗਰੀ ਤੇ ਐਡਮਿੰਟਨ ਤੋਂ ਬਾਅਦ, ਜਿੱਥੇ ਤੁਹਾਨੂੰ ਹੋਲਸੇਲ ਲਾਈਟਾਂ ਦੇ ਪੈਕੇਜ ਮਿਲ ਜਾਣੇ ਆ। ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਬਿਲਡਿੰਗ ਹੋਵੇ ਇਹਨਾਂ ਤੋਂ ਪੂਰਾ ਪੈਕੇਜ ਲਓ, ਲਾਈਟਾਂ ਲਓ, ਇਨਡੋਰ ਹੋਣ, ਆਊਟਡੋਰ ਹੋਣ, ਪੋਟ ਲਾਈਟਾਂ ਹੋਣ, ਪਿੱਲਰ ਲਾਈਟਾਂ ਹੋਣ, ਸ਼ੈਂਡਲਰ ਹੋਵੇ, ਵੈਨਿਟੀ ਲਾਈਟ ਹੋਵੇ ਤੇ ਹੋਰ ਬੜਾ ਕੁਝ ਆ। ਢਿੱਲੋਂ ਲਾਈਟਿੰਗ ਦੇ ਸਟੋਰ ਤੇ ਗੇੜਾ ਮਾਰੋ, 955 ਸੇਂਟ ਜੇਮਸ ਸਟਰੀਟ ਦੇ ਉੱਤੇ ਆ, 955 ਸੇਂਟ ਜੇਮਸ ਸਟਰੀਟ।
2: ਤੇ ਗਿੱਦੜਵਾਹਾ ਵਾਲਾ ਨੂੰ ਸਲਾਮ ਹੈ ਜਿਨ੍ਹਾਂ ਨੇ ਮੈਨੂੰ ਜਿਤਾ ਦਿੱਤਾ। ਰਾਜਾ ਵੜਿੰਗ ਦੇ ਇੱਕ ਪ੍ਰੋਗਰਾਮ ਦੇ ਵਿੱਚ ਬਠਿੰਡਾ ਦੇ ਵਿੱਚ CM ਚਰਨਜੀਤ ਚੰਨੀ ਨੂੰ ਐਕਸਪੋਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਦਰਅਸਲ ਕੁਝ ਸਮਰਥਕ ਚੰਨੀ ਜ਼ਿੰਦਾਬਾਦ ਦੇ ਨਾਅਰੇ ਲਾ ਰਹੇ ਸੀ। ਇਸੇ ਦੌਰਾਨ ਰਾਜਾ ਵੜਿੰਗ ਨੇ ਚੰਨੀ ਸਮਰਥਕ ਨੂੰ ਸਟੇਜ ਦੇ ਉੱਤੇ ਬੁਲਾਇਆ, ਜਿਹਦੇ ਕੋਲੋਂ ਨਾਅਰੇ ਲਵਾਏ। ਵੜਿੰਗ ਦੇ ਕਹਿਣ 'ਤੇ ਨੌਜਵਾਨ ਨੇ ਚੰਨੀ ਅਤੇ ਕਾਂਗਰਸ ਜ਼ਿੰਦਾਬਾਦ ਦੇ ਨਾਅਰੇ ਲਾਏ। ਵੜਿੰਗ ਇੱਥੇ ਹੀ ਨਹੀਂ ਰੁਕੇ, ਉਹਨਾਂ ਨੇ ਸਮਰਥਕ ਨੂੰ ਕਿਹਾ ਕਿ ਚੰਨੀ ਨੂੰ ਫੋਨ ਕਰੋ ਅਤੇ ਉਹਨਾਂ ਨੂੰ ਦੱਸੋ ਕਿ ਮੈਂ ਕਾਂਗਰਸ ਦੇ ਪ੍ਰੋਗਰਾਮ ਦੇ ਵਿੱਚ ਗੜਬੜ ਕਰਨ ਵਾਸਤੇ ਆਇਆ। ਚੰਨੀ ਦਾ ਨੰਬਰ ਡਾਇਲ ਕਰਦਿਆਂ ਹੀ ਵੜਿੰਗ ਨੇ ਫੋਨ ਦਾ ਸਪੀਕਰ ਔਨ ਕਰਕੇ ਮਾਈਕ 'ਤੇ ਲਾ ਦਿੱਤਾ। ਹਾਲਾਂਕਿ ਚੰਨੀ ਨੇ ਫੋਨ ਨਹੀਂ ਚੁੱਕਿਆ ਅਤੇ ਵੜਿੰਗ ਨੇ ਤਨਦ ਭਰੇ ਲਹਿਜ਼ੇ ਦੇ ਵਿੱਚ ਕਿਹਾ ਕਿ ਇਹਨੂੰ ਮੇਰਾ ਨੰਬਰ ਦੇ ਦਿਓ, ਚੰਨੀ ਸਾਹਿਬ ਬਿਜ਼ੀ ਹੋਣਗੇ, ਮੈਨੂੰ ਕਾਲ ਕਰ ਲਵੇ। ਵੜਿੰਗ ਨੇ ਪਾਰਟੀ ਦੇ ਇੰਚਾਰਜ ਭੁਪੇਸ਼ ਬਘੇਲ ਦੇ ਸਾਹਮਣੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਕਿ ਚੰਨੀ ਆਪਣੇ ਸਮਰਥਕਾਂ ਦਾ ਫੋਨ ਨਹੀਂ ਚੁੱਕਦੇ। ਜੇ ਚੰਨੀ ਹੋਰੀ ਫੋਨ ਚੁੱਕ ਲੈਂਦੇ ਜਾਂ ਸਮਰਥਕ ਦੇ ਨਾਲ ਕੁਝ ਗੱਲ ਕਰਦੇ ਤਾਂ ਸਾਫ਼ ਹੈ ਕਿ ਪੂਰਾ ਮਾਮਲਾ ਕੁਝ ਹੋਰ ਹੋ ਸਕਦਾ ਸੀ। ਹਾਈਕਮਾਨ ਦੇ ਕੋਲ ਵੀ ਇਹ ਸੁਨੇਹਾ ਜਾ ਸਕਦਾ ਸੀ ਕਿ ਚੰਨੀ ਹੀ ਪਾਰਟੀ ਪ੍ਰੋਗਰਾਮ ਨੂੰ ਖਰਾਬ ਕਰਨ ਦੇ ਲਈ ਭੇਜ ਰਹੇ ਨੇ। ਇਹਦੇ ਨਾਲ ਹੀ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਵਾਂਗਾ। ਭੁਪੇਸ਼ ਬਘੇਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਪਾਰਟੀ ਦੇ ਵਿੱਚ ਕੋਈ ਅੰਦਰੂਨੀ ਵਿਰੋਧ ਨਹੀਂ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇੰਨੀ ਗੱਲ ਕਹਿਣੀ ਬਣਦੀ ਆ, ਇਸ ਤੋਂ ਵੱਡੀ ਕਾਂਗਰਸ ਦੇ ਵਿੱਚ ਪਾਰਟੀ ਕੋਈ ਨਹੀਂ ਹੋ ਸਕਦੀ। ਕਾਂਗਰਸੀ ਇੱਕ ਦੂਜੇ ਨਾਲ ਭਿੜਦੇ ਆ, ਲੜਦੇ ਆ, ਖਪਦੇ ਆ ਅਤੇ ਐਂਡ ਦੇ ਉੱਤੇ ਹਾਰ ਜਾਂਦੇ ਆ। ਬੀਤੇ ਵੇਲੇ ਤੋਂ ਕਾਂਗਰਸੀਆਂ ਨੇ ਸਬਕ ਕੋਈ ਨਹੀਂ ਲਿਆ। ਇੱਕ ਕਾਂਗਰਸੀ ਆਗੂ ਨੇ ਮੈਨੂੰ ਇਹ ਗੱਲ ਕਹੀ, ਕਹਿੰਦੇ ਜੀ ਕਾਂਗਰਸ ਦਾ ਕਰੇਜ਼ ਪੈਦਾ ਕਰ ਰਹੀ ਆ, ਖਬਰਾਂ ਦੇ ਵਿੱਚ ਰਹਿਣ ਦੇ ਲਈ ਸਾਰਾ ਕੁਝ ਜਾਣ ਬੁੱਝ ਕੇ ਕਰ ਰਹੀ ਆ ਤਾਂ ਜੋ ਖਬਰਾਂ ਦੇ ਵਿੱਚ ਰਹੇ, ਕਰੇਜ਼ ਪੈਦਾ ਹੋਵੇ ਅਤੇ ਪੰਜਾਬ ਦੇ ਲੋਕ ਇਹ ਸਮਝਣ ਕਿ ਭਾਈ ਇਹ ਦੇਖੋ ਕਿੰਨੀ ਚਰਚਾ ਦੇ ਵਿੱਚ ਪਾਰਟੀ ਆ। ਇਹ ਉਹਦੇ ਆਪਣੇ ਵਿਚਾਰ ਆ, ਨਿੱਜੀ ਵਿਚਾਰ, ਹਾਲਾਂਕਿ ਉਹਦੀ ਇਸ ਗੱਲ ਦੇ ਵਿੱਚ ਦਮਖਮ ਕੋਈ ਨਹੀਂ ਗਾ। ਪਰ ਕੀ ਆਉਂਦੇ ਸਮੇਂ ਦੇ ਵਿੱਚ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਰਹਿ ਸਕਣਗੇ? ਅਤੇ ਜੇ ਰਾਜਾ ਵੜਿੰਗ ਦੀ ਕੁਰਸੀ ਮੰਨ ਲਓ ਅੱਜ ਖਿਸਕ ਜਾਂਦੀ ਹੈ ਅਤੇ ਚੰਨੀ ਨੂੰ ਪ੍ਰਧਾਨਗੀ ਮਿਲਦੀ ਆ, ਅਤੇ ਫਿਰ ਇਹਦੇ ਵਿੱਚ ਹਾਈਕਮਾਨ ਦੀ ਕੀ ਰਹਿੰਦੀ ਹੈ? ਸਵਾਲ ਇਹ ਵੀ ਆ, ਕਿਉਂਕਿ ਹਾਈਕਮਾਨ ਵੀ ਇਸ ਗੱਲ ਨੂੰ ਇੱਜ਼ਤ ਦਾ ਸਵਾਲ ਬਣਾ ਕੇ ਬੈਠੀ ਆ ਕਿ ਭਾਈ ਸਾਡੇ ਵੱਲੋਂ ਨਿਯੁਕਤ ਕੀਤੇ ਗਏ ਬੰਦੇ ਨੂੰ ਪਰੇ ਕਰਕੇ ਅਤੇ ਆਪਦੇ ਨਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਆ ਵੀ ਇਹਨੂੰ ਲਾਂਭੇ ਕਰੋ ਜੀ, ਪੰਜਾਬ 'ਚ ਸਰਕਾਰ ਫਿਰ ਬਣੂਗੀ। ਰਾਜਾ ਵੜਿੰਗ ਇਸ ਵੇਲੇ ਪ੍ਰਧਾਨਗੀ ਨੂੰ ਛੱਡਣਾ ਨਹੀਂ ਚਾਹੁੰਦੇ ਅਤੇ ਚੰਨੀ ਹੋਰੀ ਸਾਹਮਣੇ ਨਹੀਂ ਆਉਣਾ ਚਾਹੁੰਦੇ। ਇਸ ਵੇਲੇ ਚੰਨੀ ਹੋਰੀ ਭੁਪੇਸ਼ ਬਘੇਲ ਦੇ ਨਾਲ ਮੁਲਾਕਾਤ ਨਹੀਂ ਕਰ ਰਹੇ ਅਤੇ ਭੁਪੇਸ਼ ਬਘੇਲ ਹੋਰੀ ਚੰਨੀ ਦੇ ਨਾਲ ਮੁਲਾਕਾਤ ਦੇ ਲਈ ਕੋਈ ਖਾਸ ਤਰਦਦ ਨਹੀਂ ਕਰ ਰਹੇ। ਯਾਨੀ ਕਿ ਚੰਨੀ ਗਰੁੱਪ ਨੇ ਬਿਲਕੁਲ ਭੁਪੇਸ਼ ਬਘੇਲ ਗਰੁੱਪ ਤੋਂ ਦੂਰੀ ਬਣਾਈ ਆ, ਯਾਨੀ ਕਿ ਹਾਈਕਮਾਨ ਤੋਂ ਦੂਰੀ ਬਣਾਈ ਬੈਠੇ ਆ। ਤੁਹਾਨੂੰ ਚੇਤੇ ਹੋਣਾ, ਪਿਛਲੇ ਦਿਨੀ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੀਤਾ ਗਿਆ ਸੀ ਅਤੇ ਚੰਨੀ ਹੋਰੀ ਆਪਣੀ ਪਾਰਟੀ ਦੇ ਆਪਣੇ ਸਾਥੀ ਕੁਝ ਹੋਰ ਲੈ ਕੇ ਉਹਨਾਂ ਦੇ ਘਰੇ ਚਲੇ ਗਏ ਆ। ਜਦੋਂ ਕਾਂਗਰਸ ਨੇ ਕਿਸੇ ਵਿਧਾਇਕ ਨੂੰ ਬਾਹਰ ਕੱਢਿਆ ਹੋਵੇ ਅਤੇ ਚੰਨੀ ਹੋਰੀ ਉਸੇ ਵਿਧਾਇਕ ਦੇ ਘਰ ਦੇ ਵਿੱਚ ਗਏ ਹੋਣ ਅਤੇ ਮੀਟਿੰਗ ਕਰਕੇ ਆਏ ਹੋਣ, ਮਤਲਬ ਇਹ ਆ ਕਿ ਅੰਦਰ ਖਾਤੇ ਕੀ ਕੁਝ ਚੱਲ ਰਿਹਾ। ਲੰਘੇ ਕੱਲ੍ਹ ਬਿਹਾਰ ਦੇ ਵਿੱਚ ਕਮਾਲ ਹੋ ਗਈ ਆ। ਤੁਹਾਨੂੰ ਚੇਤੇ ਹੋਣਾ, ਪਿਛਲੇ ਵਰ੍ਹੇ 238 ਸੀਟਾਂ ਦੇ ਉੱਤੇ ਵਿਧਾਨ ਸਭਾ ਚੋਣਾਂ ਦੇ ਵਿੱਚ ਜਨ ਸਵਰਾਜ ਪਾਰਟੀ ਨੇ, ਯਾਨੀ ਕਿ ਪ੍ਰਸ਼ਾਂਤ ਕਿਸ਼ੋਰ ਨੇ ਆਪਦੇ ਉਮੀਦਵਾਰ ਖੜ੍ਹੇ ਕੀਤੇ ਸੀ। ਉਦੋਂ ਪ੍ਰਸ਼ਾਂਤ ਕਿਸ਼ੋਰ ਨੇ ਆਪ ਨਹੀਂ ਸੀ ਚੋਣ ਲੜੀ, ਆਪ ਸਟਾਰ ਪ੍ਰਚਾਰਕ ਤੌਰ ਦੇ ਉੱਤੇ ਵਿਚਰੇ, ਪਰ 238 ਦੇ ਵਿੱਚੋਂ 236 ਸੀਟਾਂ 'ਤੇ ਜਨ ਸਵਰਾਜ ਪਾਰਟੀ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋਈ। ਸਿਰਫ 2 ਸੀਟਾਂ ਦੇ ਉੱਤੇ ਜ਼ਮਾਨਤ ਬਚੀ। ਉਦੋਂ ਫਿਰ ਮੀਡੀਆ ਦੇ ਵਿੱਚ ਵੀ ਆਇਆ, ਸਿਆਸੀ ਮਾਹਰਾਂ ਨੇ ਵੀ ਇਹ ਗੱਲ ਕਹੀ ਕਿ ਪ੍ਰਸ਼ਾਂਤ ਕਿਸ਼ੋਰ ਦਾ ਸੂਰਜ ਡੁੱਬ ਗਿਆ, ਹੁਣ ਇਹਨੂੰ ਰਾਜਨੀਤੀ ਤੋਂ ਸੰਨਿਆਸ ਲੈ ਲੈਣਾ ਚਾਹੀਦਾ, ਇਹ ਹੁਣ ਬਿਹਾਰ ਨੂੰ ਛੱਡ ਕੇ ਭਾਜੂਗਾ, ਇਹਦੇ ਪਿੜ ਪੱਲੇ ਕੁਝ ਨਹੀਂ, ਇਹ ਬੀਤੇ ਦੀ ਬਾਤ ਬਣ ਗਿਆ, ਇਹਦਾ ਸੂਰਜ ਹੁਣ ਢਲ ਗਿਆ। ਪਰ ਲੰਘੇ ਕੱਲ੍ਹ ਪ੍ਰਸ਼ਾਂਤ ਕਿਸ਼ੋਰ ਨੇ ਕਮਾਲ ਕਰਤੇ ਆ। ਜਿਹੜੀ ਉਹਨੇ ਜ਼ਿਮਨੀ ਚੋਣ ਦੇ ਵਿੱਚ ਜਿੱਤ ਦਰਜ ਕਰਵਾਈ ਆ, ਉਹ ਇਸ ਕਰਕੇ ਕਮਾਲ ਦੀ ਆ ਕਿਉਂਕਿ ਨਿਤਿਨ ਨਵੀਨ ਦੀ ਸੀਟ ਦੇ ਉੱਤੇ ਬਾਂਕੀਪੁਰ ਖੇਤਰ ਦੇ ਵਿੱਚ ਉਹਨੇ ਓਨੀਆਂ ਵੋਟਾਂ ਹਾਸਲ ਕੀਤੀਆਂ ਕਿ ਬੀਜੇਪੀ ਅਤੇ ਰਾਸ਼ਟਰੀ ਜਨਤਾ ਦਲ ਦੋਵਾਂ ਪਾਰਟੀਆਂ ਦੇ ਉਮੀਦਵਾਰਾਂ ਦੀਆਂ ਵੋਟਾਂ ਜੋੜ ਲਈਏ ਅਤੇ ਉਹਦੇ ਨਾਲੋਂ ਵੀ 6,000 ਤੋਂ ਵੱਧ ਵੋਟਾਂ ਜਿਹੜੀਆਂ ਉਹ ਲੈ ਕੇ ਗਏ ਆ। ਯਾਨੀ ਕਿ ਫਾਸਲਾ ਇੰਨਾ ਜਿੱਤ ਹਾਰ ਦਾ ਕਿ ਦੋ ਪਾਰਟੀਆਂ ਜਿਹੜੀਆਂ ਵਿਰੋਧੀ ਆ ਉਹਨਾਂ ਦੇ ਉਮੀਦਵਾਰਾਂ ਦੀਆਂ ਕੁੱਲ ਵੋਟਾਂ ਜੋੜ ਲਈਏ ਅਤੇ ਪ੍ਰਸ਼ਾਂਤ ਕਿਸ਼ੋਰ ਨੂੰ ਉਸ ਤੋਂ ਵੀ ਵੱਧ ਵੋਟਾਂ ਪਈਆਂ, 6,000 ਤੋਂ ਵੱਧ ਵੋਟਾਂ ਉਸ ਤੋਂ ਵੀ ਪਈਆਂ। ਪ੍ਰਸ਼ਾਂਤ ਕਿਸ਼ੋਰ ਜਿਸ ਤਰੀਕੇ ਨਾਲ ਜਿੱਤੇ ਆ, ਇਹ ਜ਼ਿਮਨੀ ਚੋਣ ਹੋਈ ਆ, ਅਸਲ ਦੇ ਵਿੱਚ 3 ਸੂਬਿਆਂ ਦੇ ਵਿੱਚ 3 ਵਿਧਾਨ ਸਭਾ ਸੀਟਾਂ ਦੇ ਉੱਤੇ ਜ਼ਿਮਨੀ ਚੋਣ ਹੋਈ ਆ। ਸਭ ਤੋਂ ਵੱਧ ਧਿਆਨ ਕੇਂਦਰਿਤ ਸੀਗਾ ਪ੍ਰਸ਼ਾਂਤ ਕਿਸ਼ੋਰ ਵਾਲੀ ਸੀਟ ਦੇ ਉੱਤੇ, ਕਿਉਂਕਿ 5 ਵਾਰ ਦੇ ਬੀਜੇਪੀ ਦੇ MLA ਜਿਹੜੇ ਕਿ ਲਗਾਤਾਰ ਜਿੱਤਦੇ ਸੀ, ਹਾਰਦੇ ਹੀ ਨਹੀਂ ਸੀ, ਨਿਤਿਨ ਨਵੀਨ ਜਿਹੜੇ ਕਿ ਇਸ ਵੇਲੇ ਬੀਜੇਪੀ ਦੇ ਵੱਲੋਂ ਰਾਜ ਸਭਾ ਦੇ ਮੈਂਬਰ ਆ, ਜਿਨ੍ਹਾਂ ਨੂੰ ਕਿ ਬੀਜੇਪੀ ਨੇ ਨਿਤਿਨ ਗਡਕਰੀ ਦੀ ਥਾਂ ਦੇ ਉੱਤੇ ਰਾਸ਼ਟਰੀ ਪ੍ਰਧਾਨ ਬਣਾਇਆ, ਉਹਨਾਂ ਦੀ ਇਹ ਸੀਟ ਆ, ਕਿਉਂਕਿ ਉਹ ਤਾਂ ਚਲੇ ਗਏ, ਰਾਜ ਸਭਾ ਦੇ ਵਿੱਚ ਸੀਟ ਹੋ ਗਈ ਖਾਲੀ। ਇੱਥੇ ਹੋਈ ਜ਼ਿਮਨੀ ਚੋਣ ਅਤੇ ਜ਼ਿਮਨੀ ਚੋਣ ਦੇ ਵਿੱਚ ਬੀਜੇਪੀ ਦੇ ਉਮੀਦਵਾਰ ਨੂੰ ਪ੍ਰਸ਼ਾਂਤ ਕਿਸ਼ੋਰ ਨੇ ਹਰਾਤਾ। ਯਾਨੀ ਕਿ ਜਨ ਸਵਰਾਜ ਪਾਰਟੀ ਦੀ ਇੱਕੋ ਹੀ ਸੀਟ ਆ ਹੁਣ, ਖਾਤਾ ਖੁੱਲ੍ਹਿਆ, ਉਹ ਵੀ ਜਿਹੜਾ ਮੁਖੀ ਆ ਉਹਦੇ ਕਰਕੇ ਖਾਤਾ ਖੁੱਲ੍ਹਿਆ, ਪਰ ਜਨ ਸਵਰਾਜ ਪਾਰਟੀ ਨੇ ਜਿੱਤ ਕਿਵੇਂ ਹਾਸਲ ਕੀਤੀ, ਸਵਾਲ ਇਹ ਆ। ਪ੍ਰਸ਼ਾਂਤ ਕਿਸ਼ੋਰ ਨੇ ਕਿਸੇ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ ਦੀ ਸਰਕਾਰ ਬਣਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ, ਉਹ ਨੀਤੀਕਾਰ ਆ, ਰਣਨੀਤੀਕਾਰ ਆ, ਜਿਹਨੂੰ ਆਪਾਂ ਸਟ੍ਰੈਟਜੀ ਬਣਾਉਣ ਵਾਲਾ ਕਹਿੰਦੇ ਸੋਸ਼ਲ ਮੀਡੀਆ ਦੇ ਉੱਤੇ। ਫਿਰ ਉਹਨੇ ਕਈ ਸੂਬਿਆਂ ਦੀਆਂ ਸਰਕਾਰਾਂ ਹਰਾਈਆਂ, ਕਈ ਬਣਾਈਆਂ, ਕਦੇ ਕੇਂਦਰ ਦੇ ਵਿੱਚ ਕਿਸੇ ਦੀ ਮਦਦ ਕੀਤੀ, ਕਦੇ ਕਿਸੇ ਦੀ ਮਦਦ ਕੀਤੀ, ਇਸ ਤਰੀਕੇ ਦੇ ਨਾਲ। ਪਰ ਫਿਰ ਉਹਨੇ ਜਨ ਸਵਰਾਜ ਪਾਰਟੀ ਬਣਾ ਲਈ ਅਤੇ ਹੁਣ ਜਦੋਂ ਪਿਛਲੇ ਵਰ੍ਹੇ ਉਹਦੇ ਹੌਸਲੇ ਪਸਤ ਹੋਏ ਤਾਂ ਉਹਨੇ ਇਹ ਸੱਚੀ ਮੁੱਚੀ ਸ਼ੋਅ ਨਹੀਂ ਹੋਣ ਦਿੱਤਾ, ਸਗੋਂ ਅੰਦਰ ਖਾਤੇ ਹੋਰ ਕੰਮ ਕੀਤਾ ਅਤੇ ਲੰਘੇ ਕੱਲ੍ਹ ਉਹਨੇ ਜਿੱਤ ਦਾ ਝੰਡਾ ਗੱਡ ਦਿੱਤਾ, ਜਿਹਦੇ ਕਰਕੇ ਬੀਜੇਪੀ ਵੀ ਹੈਰਾਨ ਆ।
5: ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਲਾਈਫ ਡਿਸੇਬਿਲਟੀ ਕ੍ਰਿਟੀਕਲ ਸੁਪਰ ਵੀਜ਼ਾ ਵਿਸਟਰ ਵੀਜ਼ਾ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਵੀਰਿੰਦਰ ਸਿੰਘ ਬਹਿਲ ਜੀ ਨੂੰ ਫੋਨ ਕਰੋ 204-230-4131 204-230-4131 ਜਾਂ ਫਿਰ ਤੁਸੀਂ ਸਾਊਥ ਦੇ ਵਿੱਚ 99 ਸਕਰਫੀਲਡ ਬੁਲੇਵਰਡ ਦੇ ਉੱਤੇ ਅਤੇ ਨੌਰਥ ਦੇ ਵਿੱਚ 100 ਮੈਂਡਲੇ ਡਰਾਈਵ ਦੇ ਉੱਤੇ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ।
1: 92.7 FM CKJS We are the station that speaks your language.
6: There are 3 dental offices you should know that are made for kids as they grow. There's a TV above every chair and a friendly staff that really cares. Children's Dental World.
7: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. 3 locations, on Regent, on Pembina, and on McPhillips. Book an appointment today.
8: Children's Dental World.
2: ਹਾਲਾਂਕਿ ਇਹ ਇੱਕ ਸੀਟ ਦੇ ਕਰਕੇ ਨਾ ਤਾਂ ਸਰਕਾਰ ਪਲਟਣੀ ਆ, ਨਾ ਕੁਛ ਹੋਰ ਹੋਣਾ, ਪਰ ਉਹਨੇ ਬਿਲਕੁਲ ਝੱਖੜ ਦੇ ਵਿੱਚ ਦੀਵਾ ਬਾਲ ਕੇ ਰੱਖਤਾ ਵੀ ਜਿਵੇਂ ਸਾਰੀਆਂ ਸਿਆਸੀ ਪਾਰਟੀਆਂ ਇੱਕ ਪਾਸੇ ਅਤੇ ਉਹ ਇਕੱਲਾ ਇੱਕ ਪਾਸੇ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਅਤੇ ਫਿਰ ਕਰਾਂਗੇ ਟਿੱਪਣੀ। ਬਿਹਾਰ, ਮੱਧ ਪ੍ਰਦੇਸ਼ ਅਤੇ ਗੁਜਰਾਤ ਦੀਆਂ 3 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ ਦੇ ਨਤੀਜੇ ਆ ਗਏ। ਮੱਧ ਪ੍ਰਦੇਸ਼ ਦੇ ਦਤੀਆ ਤੋਂ ਕਾਂਗਰਸ ਅਤੇ ਗੁਜਰਾਤ ਦੇ ਵਿੱਚ ਭਾਜਪਾ ਜਿੱਤੀ ਆ। ਬਿਹਾਰ ਦੇ ਬਾਂਕੀਪੁਰ ਦੇ ਵਿੱਚ ਨਿਤਿਨ ਨਵੀਨ ਦੀ ਸੀਟ 'ਤੇ ਪ੍ਰਸ਼ਾਂਤ ਕਿਸ਼ੋਰ ਜਿੱਤੇ ਆ। ਜਨ ਸਵਰਾਜ ਪਾਰਟੀ ਦੇ ਫਾਊਂਡਰ ਪ੍ਰਸ਼ਾਂਤ ਕਿਸ਼ੋਰ ਨੂੰ 19,324 ਵੋਟਾਂ ਮਿਲੀਆਂ। ਪ੍ਰਸ਼ਾਂਤ ਨੂੰ 64,161 ਵੋਟਾਂ ਕੁੱਲ ਪਈਆਂ। ਭਾਜਪਾ ਉਮੀਦਵਾਰ ਨੀਰਜ ਕੁਮਾਰ ਨੂੰ 44,827 ਵੋਟਾਂ ਮਿਲੀਆਂ। ਬਾਂਕੀਪੁਰ ਸੀਟ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਸੀਟ ਹੈ। ਇੱਥੋਂ ਲਗਾਤਾਰ ਉਹ 5 ਵਾਰ MLA ਰਹੇ ਅਤੇ ਉਹਨਾਂ ਦੇ ਰਾਜ ਸਭਾ ਦੇ ਵਿੱਚ ਜਾਣ ਦੇ ਕਰਕੇ ਇੱਥੇ ਜ਼ਿਮਨੀ ਚੋਣ ਹੋਈ ਆ। ਅਗਲੀ ਗੱਲ ਇਹ ਆ ਕਿ ਜਨ ਸਵਰਾਜ ਪਾਰਟੀ ਦੇ ਪ੍ਰਸ਼ਾਂਤ ਕਿਸ਼ੋਰ ਨੇ ਬਾਂਕੀਪੁਰ ਉਪ ਚੋਣ ਦੇ ਵਿੱਚ 49.23% ਵੋਟਾਂ ਹਾਸਲ ਕੀਤੀਆਂ ਨੇ। ਭਾਜਪਾ ਦੇ ਨੀਰਜ ਕੁਮਾਰ ਨੂੰ 44,827 ਵੋਟਾਂ ਯਾਨੀ ਕਿ 34.40 ਮਿਲੀਆਂ। ਦੋਵਾਂ ਦਰਮਿਆਨ ਜਿੱਤ ਹਾਰ ਦਾ ਅੰਤਰ 19,324 ਵੋਟਾਂ ਰਿਹਾ। ਰਾਸ਼ਟਰੀ ਜਨਤਾ ਦਲ ਦੀ ਰੇਖਾ ਕੁਮਾਰੀ ਨੂੰ 14,273 ਵੋਟਾਂ ਪਈਆਂ ਯਾਨੀ ਕਿ ਲਗਭਗ 11% ਉਹ ਤੀਜੇ ਸਥਾਨ ਦੇ ਉੱਤੇ ਰਹੇ ਨੇ। ਭਾਜਪਾ ਅਤੇ ਰਾਸ਼ਟਰੀ ਜਨਤਾ ਦਲ ਨੂੰ ਮਿਲਾ ਲਈਏ ਤਾਂ ਵੋਟਾਂ 59,100 ਬਣਦੀਆਂ ਨੇ ਜੋ ਪ੍ਰਸ਼ਾਂਤ ਕਿਸ਼ੋਰ ਦੀਆਂ ਵੋਟਾਂ ਤੋਂ ਵੀ 5,051 ਘੱਟ ਨੇ। ਇਹ ਉਹਨਾਂ ਦੀ ਮਜ਼ਬੂਤ ਜਿੱਤ ਨੂੰ ਦਰਸਾਉਣ ਵਾਲੀ ਗੱਲ ਹੈ। ਚੋਣਾਂ ਦੇ ਵਿੱਚ ਕੁੱਲ 1,30,313 ਵੋਟਾਂ ਪਈਆਂ। ਲਗਭਗ ਹਰ ਦੂਜੀ ਵੋਟ ਪ੍ਰਸ਼ਾਂਤ ਕਿਸ਼ੋਰ ਦੇ ਪੱਖ ਦੇ ਵਿੱਚ ਗਈ। ਨੋਟਾਂ ਦੇ ਬਟਨ ਨੂੰ 646 ਵੋਟਾਂ ਪਈਆਂ ਅਤੇ ਸਿਖਰਲੇ 3 ਉਮੀਦਵਾਰਾਂ ਤੋਂ ਬਾਅਦ
5: ਮੈਡੀਕੇਅਰ ਕਲੀਨਿਕ। ਮੈਡੀਕੇਅਰ ਕਲੀਨਿਕ ਦੇ ਵਿੱਚ ਤੁਸੀਂ ਪਹੁੰਚੋ ਦੋਸਤੋ। ਜੇਕਰ ਤੁਸੀਂ ਆਪਣਾ ਇਲਾਜ ਕਰਵਾਉਣਾ ਚਾਹੁੰਦੇ ਹੋ, ਕਿਸੇ ਵੀ ਪ੍ਰਕਾਰ ਦਾ ਤੁਸੀਂ ਫਲੂ ਸ਼ਾਟ ਲਵਾਉਣਾ ਚਾਹੁੰਦੇ ਹੋ, ਕੋਵਿਡ ਵੈਕਸੀਨ ਲੈਣਾ ਚਾਹੁੰਦੇ ਹੋ, ਜਨਰਲ ਤੁਸੀਂ ਐਜ਼ ਏ ਫੈਮਿਲੀ ਡਾਕਟਰ ਆਪਣਾ ਕਿਸੇ ਨੂੰ ਅਸੈਪਟ ਕਰਨਾ ਹੋਵੇ ਤਾਂ ਡਾਕਟਰ ਥਿੰਦ ਸਾਹਿਬ ਨੂੰ 1287 ਜੈਫਰਸਨ ਐਵਨਿਊ ਦੇ ਉੱਤੇ ਜਾ ਕੇ ਮਿਲੋ। 8 ਸਾਲਾਂ ਤੋਂ ਵਧੇਰੇ ਦਾ ਇਹਨਾਂ ਦਾ ਤਜਰਬਾ, ਬੜੇ ਚੰਗੇ ਤਰੀਕੇ ਦੇ ਨਾਲ ਧਿਆਨ ਦੇ ਨਾਲ ਤੁਹਾਡੀ ਗੱਲ ਸੁਣਦੇ ਨੇ। ਮੈਡੀਕੇਅਰ ਕਲੀਨਿਕ ਇੱਕ ਵਾਕ ਇਨ ਕਲੀਨਿਕ ਆ ਜਿੱਥੇ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ। ਨੰਬਰ 204-414-1137 ਜੈਫਰਸਨ ਐਵਨਿਊ 'ਤੇ ਤੁਸੀਂ ਜਾਣਾ।
2: ਕੋਈ ਵੀ ਉਮੀਦਵਾਰ 1,000 ਵੋਟ ਤੱਕ ਨਹੀਂ ਪਹੁੰਚਿਆ। ਚੌਥੇ ਸਥਾਨ 'ਤੇ ਰਹੇ ਮਨੋਰੰਜਨ ਕੁਮਾਰ ਸ਼੍ਰੀਵਾਸਤਵ ਨੂੰ 943 ਵੋਟਾਂ ਪਈਆਂ ਨੇ ਯਾਨੀ ਕਿ ਪ੍ਰਸ਼ਾਂਤ ਕਿਸ਼ੋਰ ਨੇ ਇੱਕ ਵਾਰ ਫਿਰ ਚੰਡੀਗੜ੍ਹ ਦਿੱਤੀ ਆ। ਇਸ ਖਬਰ ਦੇ ਉੱਤੇ ਟਿੱਪਣੀ ਕਰਦਿਆਂ ਸਿਰਫ ਇੰਨੀ ਗੱਲ ਕਿਹੜੀ ਬਣਦੀ ਆ, ਜੇ ਬੰਦਾ ਹਿੰਮਤ ਨਾ ਹਾਰੇ ਅਤੇ ਹੌਸਲੇ ਦੇ ਵਿੱਚ ਰਹੇ ਅਤੇ ਇੱਕ ਮਨ ਇੱਕ ਚਿੱਤ ਹੋ ਕੇ ਮਿਹਨਤ ਕਰੀ ਜਾਵੇ ਤਾਂ ਫਿਰ ਪ੍ਰਸ਼ਾਂਤ ਕਿਸ਼ੋਰ ਵਾਂਗੂ ਜਿੱਤ ਵੀ ਮਿਲਦੀ ਆ। ਪਿਛਲੇ ਵਰ੍ਹੇ ਸਾਰੀ ਇਹ ਗੱਲ ਕਹਿੰਦੇ ਸੀ ਕਿ ਭਾਈ ਪ੍ਰਸ਼ਾਂਤ ਕਿਸ਼ੋਰ ਤਾਂ ਖਤਮ ਹੋ ਗਿਆ ਅਤੇ ਹੁਣ ਕੱਲ੍ਹ ਸਾਰੇ ਇਹ ਗੱਲ ਕਹੀ ਜਾਂਦੇ ਵੀ ਪ੍ਰਸ਼ਾਂਤ ਕਿਸ਼ੋਰ ਵਰਗਾ ਹੈ ਕੋਈ ਨਹੀਂ ਜਿਹਨੇ ਝੱਖੜ ਦੇ ਵਿੱਚ ਦੀਵਾ ਬਾਲ ਕੇ ਰੱਖਤਾ। ਬੀਜੇਪੀ ਨੂੰ ਬਾਂਕੀਪੁਰ ਸੀਟ ਤੋਂ ਹਰਾਉਣਾ ਕੋਈ ਛੋਟੀ ਗੱਲ ਨਹੀਂ ਆ, ਪਰ ਲੋਕ ਸਮਰਥਨ ਇਸ ਤਰੀਕੇ ਦੇ ਨਾਲ ਪ੍ਰਸ਼ਾਂਤ ਕਿਸ਼ੋਰ ਦੇ ਹੱਕ ਦੇ ਵਿੱਚ ਆਇਆ ਵੀ ਚਾਰੇ ਪਾਸੇ ਪੀ ਕੇ ਹੋ ਗਈ ਆ। ਅਸਲ ਵਿੱਚ ਜਦੋਂ ਪਿਛਲੀ ਵਾਰ ਚੋਣਾਂ ਲੜੀਆਂ ਸੀ ਤਾਂ ਉਹ ਨੀਤੀ ਘੜਿਆਂ ਦੇ ਸੋਸ਼ਲ ਮੀਡੀਆ ਰਾਹੀਂ ਲੜੀਆਂ ਗਈਆਂ ਸੀ। ਪ੍ਰਸ਼ਾਂਤ ਕਿਸ਼ੋਰ ਨੇ ਉਸ ਵੇਲੇ ਜਿਹੜੇ ਰਣਨੀਤੀ ਘੜਨ ਵਾਲੇ ਜਿਹੜੇ ਕਿ ਸੋਸ਼ਲ ਮੀਡੀਆ ਦੇ ਐਕਸਪਰਟ ਆ ਉਹਨਾਂ ਦੀ ਟੀਮ ਦੇ ਨਾਲ ਜੁੜ ਕੇ ਕੰਮ ਕੀਤਾ ਜਾਂ ਉਹਨਾਂ ਨੂੰ ਆਪਣੇ ਨਾਲ ਜੋੜਿਆ, ਪਰ ਐਤਕੀ ਉਹ ਡੋਰ ਟੂ ਡੋਰ ਘਰੋਂ ਘਰੀ ਆਪ ਗਏ ਅਤੇ 1,000 ਦਾ ਇਕੱਲੇ ਇਕੱਲੇ ਪਰਿਵਾਰ ਤੋਂ ਚੰਦਾ ਮੰਗਿਆ। ਇਹ ਵੀ ਗੱਲ ਕਹੀ ਸੀ ਉਹਨੇ ਕਿ ਜਿਹਨੇ ਮੈਨੂੰ 1000 ਰੁਪਈਆ ਨਾ ਦਿੱਤਾ ਹੋਇਆ ਅਤੇ ਭਾਈ ਸਮਝ ਲਓ ਵੀ ਮੈਂ ਉਹਦੇ ਲਈ ਹੈ ਨਹੀਂ ਅਤੇ ਉਹ ਮੇਰੇ ਵਾਸਤੇ ਹੈ ਨਹੀਂ। ਲੋਕਾਂ ਨੂੰ ਜਜ਼ਬਾਤੀ ਕੀਤਾ ਗਿਆ, ਲੋਕ ਜਜ਼ਬਾਤ ਕਰਕੇ ਜੁੜੇ ਅਤੇ ਫਿਰ ਪ੍ਰਸ਼ਾਂਤ ਕਿਸ਼ੋਰ ਰਿਕਾਰਡ ਤੋੜ ਵੋਟਾਂ ਦੇ ਫਰਕ ਨਾਲ ਜਿੱਤ ਗਿਆ। ਮਤਲਬ ਆਉਂਦੇ ਸਮੇਂ ਦੇ ਵਿੱਚ ਕਿਸੇ ਵੀ ਸੂਬੇ ਦੇ ਵਿੱਚ ਕੋਈ ਵੀ ਚਮਤਕਾਰ ਹੋ ਸਕਦਾ। ਕਈ ਵਾਰੀ ਅਸੀਂ ਇਹ ਗੱਲ ਕਹਿੰਦੇ ਕਿ ਫਲਾਣਾ ਤਾਂ ਖਤਮ ਹੋ ਗਿਆ, ਪਰ ਉਹ ਖਤਮ ਹੋਇਆ ਨਹੀਂ ਹੁੰਦਾ। ਅਸਲ ਦੇ ਵਿੱਚ ਅਸੀਂ ਹੋਰ ਤਰੀਕੇ ਨਾਲ ਸੋਚ ਰਹੇ ਹੁੰਦੇ ਹਾਂ, ਹਕੀਕਤ ਹੋਰ ਹੁੰਦੀ ਆ। ਜਦੋਂ ਅਸੀਂ ਕਿਸੇ ਦੇ ਬਿਲਕੁਲ ਖਤਮ ਹੋ ਗਿਆ ਇਹ ਸੋਚਦੇ ਹਾਂ, ਉਦੋਂ ਕੀ ਪਤਾ ਉਹ ਕਿਹੜੀ ਤਿਆਰੀ ਦੇ ਵਿੱਚ ਆ, ਕਿਹੜੀ ਸੋਚ ਦੇ ਵਿੱਚ ਆ, ਕਿਹੜੀ ਮਿਹਨਤ ਦੇ ਵਿੱਚ ਆ, ਜਿਹੜੀ ਕਿ ਸਾਨੂੰ ਦਿਸ ਨਹੀਂ ਰਹੀ ਹੁੰਦੀ। ਪਰ ਪ੍ਰਸ਼ਾਂਤ ਕਿਸ਼ੋਰ ਦੀ ਜਿੱਤ ਤੋਂ ਬਾਅਦ ਬੀਜੇਪੀ ਦੇ ਲਈ ਵੀ ਇਹ ਫਿਕਰ ਵਾਲੀ ਸੋਚਣ ਵਾਲੀ ਗੱਲ ਆ ਅਤੇ ਪ੍ਰਸ਼ਾਂਤ ਕਿਸ਼ੋਰ ਦੀ ਜਨ ਸਵਰਾਜ ਪਾਰਟੀ ਵਾਸਤੇ ਖੁਸ਼ੀ ਦੀ ਗੱਲ ਆ ਵੀ ਭਾਈ ਅਸੀਂ ਭਵਿੱਖ ਦੇ ਵਿੱਚ ਹੋਰ ਮਿਹਨਤ ਕਰੀਏ। ਲੰਘੇ ਕੱਲ੍ਹ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਗਿਆ ਹੰਗਾਮੇ ਨਾਲ, ਯਾਨੀ ਕਿ ਹੰਗਾਮੇ ਦੀ ਵਾਹੁਣੀ ਹੋ ਗਈ ਆ। ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਆ ਕੱਲ੍ਹ ਕਿ ਪੇਪਰ ਲੀਕ ਅਤੇ ਨਕਲ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ। ਉਹਨਾਂ ਨੇ ਕਿਹਾ ਜੀ ਕਿ ਪੇਪਰ ਦੇ ਵਿੱਚ ਨਕਲ ਵੱਜੀ ਆ, ਅੱਜ ਕੱਲ੍ਹ ਪਿੰਨ ਦੇ ਵਿੱਚ ਆ ਗਿਆ ਜੀ ਨਕਲ ਮਾਰਨ ਦੇ ਸਾਧਨ ਆ ਗਏ ਆ, ਅੱਜ ਕੱਲ੍ਹ ਡਿਵਾਈਸ ਐਸੀਆਂ ਆ ਗਈਆਂ। ਪਹਿਲਾਂ ਹੁੰਦਾ ਸੀ ਜੀ ਲੋਕ ਪਰਚੀਆਂ ਲੈ ਕੇ ਜਾਂਦੇ ਆ, ਬਾਂਹ 'ਤੇ ਲਿਖ ਕੇ ਲਿਜਾਂਦੇ ਆ, ਕੱਪੜੇ 'ਤੇ ਲਿਖ ਕੇ ਲਿਜਾਂਦੇ ਆ। ਅੱਜ ਕੱਲ੍ਹ ਇਲੈਕਟ੍ਰੋਨਿਕ ਡਿਵਾਈਸ ਆਏ ਆ, ਉਹਦੇ ਕਰਕੇ ਨਕਲ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਪਰ ਅਸੀਂ ਫੜਾਂਗੇ ਵੀ ਇਹਨਾਂ ਨੂੰ ਉਵੇਂ ਹੀ ਫੁਰਤੀ ਨਾਲ। ਉਹਨਾਂ ਨੇ ਗੱਲ ਕਹੀ ਆ ਕਿ ਵਿਰੋਧੀਆਂ ਦੇ ਕੋਲ ਕੋਈ ਹੋਰ ਮੁੱਦਾ ਹੈ ਨਹੀਂ। ਲੰਘੇ ਕੱਲ੍ਹ ਪ੍ਰਤਾਪ ਸਿੰਘ ਬਾਜਵਾ ਨੇ ਅਤੇ ਬਾਕੀ ਵਿਰੋਧੀ ਪਾਰਟੀ ਦੇ ਆਗੂਆਂ ਨੇ ਗੱਲ ਕਹੀ ਆ ਕਿ ਇੱਥੇ ਅਸਤੀਫਾ ਕੌਣ ਦਿਓ। 4.5 ਵਰਿਆਂ ਦੇ ਵਿੱਚ 6 ਪੇਪਰ ਲੀਕ ਹੋਏ ਆ, ਉਹਦੇ ਵਿੱਚੋਂ 5 ਆ ਜਿਹੜੇ ਸਿੱਖਿਆ ਮਹਿਕਮੇ ਦੇ ਅਤੇ 1 ਸਿਹਤ ਮਹਿਕਮੇ ਦਾ ਹੋਇਆ। ਹੁਣ ਤੁਸੀਂ ਇਹ ਦੱਸੋ ਵੀ ਭਾਈ ਸਿੱਖਿਆ ਮੰਤਰੀ ਅਸਤੀਫਾ ਦਿੰਦਾ ਕਿ ਸਿਹਤ ਮੰਤਰੀ ਅਸਤੀਫਾ ਦਿੰਦਾ। ਹਰਜੋਤ ਸਿੰਘ ਬੈਂਸ ਖੜ੍ਹੇ ਹੋ ਕੇ ਗੱਲ ਕਹਿੰਦੇ ਜੀ ਕਿ ਮੈਂ ਪੂਰੀ ਤਿਆਰੀ ਨਾਲ ਆਇਆ, ਆ ਜਾਓ ਫਿਰ ਗੱਲ ਕਰਦੇ ਹਾਂ, ਅੱਜ ਤਰਕ ਨਾਲ ਗੱਲ ਕਰਦੇ ਹਾਂ।
9: ਪ੍ਰਸਟੀਨ ਡੈਂਟਲ, ਪ੍ਰਸਟੀਨ ਡੈਂਟਲ ਵਾਲਿਆਂ ਕੋਲੋਂ ਤੁਸੀਂ ਆਪਣੇ ਦੰਦਾਂ ਦਾ ਕਿਸੇ ਵੀ ਪ੍ਰਕਾਰ ਦਾ ਇਲਾਜ ਕਰਵਾਉਣ ਦੇ ਲਈ ਪਹੁੰਚ ਸਕਦੇ ਹੋ। ਚਾਹੇ ਤੁਸੀਂ ਫਿਲਿੰਗ ਕਰਵਾਉਣੀ ਹੋਵੇ, ਇੰਪਲਾਂਟਸ ਹੋਵੇ, ਡੈਂਚਰ ਹੋਵੇ, ਜਾੜ ਕਢਾਉਣੀ ਹੋਵੇ, ਭਰਾਉਣੀ ਹੋਵੇ, ਦੰਦ ਸਾਫ਼ ਕਰਾਉਣੇ ਹੋਣ, 3D ਪ੍ਰਿੰਟਡ ਨਾਈਟ ਗਾਰਡ ਲਵਾਉਣੇ ਹੋਣ, ਸਪੋਰਟਸ ਗਾਰਡ ਲਵਾਉਣੇ ਹੋਣ, ਅਤੇ ਜਾਂ ਫਿਰ ਤੁਸੀਂ ਕਲੀਅਰ ਅਲਾਈਨਰ ਲਵਾਉਣਾ ਚਾਹੁੰਦੇ ਹੋ, ਕੋਈ ਸਰਜਰੀ ਕਰਵਾਉਣਾ ਚਾਹੁੰਦੇ ਹੋ, ਤਾਂ ਪ੍ਰਸਟੀਨ ਡੈਂਟਲ ਵਾਲਿਆਂ ਕੋਲ ਜ਼ਰੂਰ ਪਹੁੰਚੋ। ਇਹ ਬੱਚਿਆਂ ਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਨੇ। 2 ਲੋਕੇਸ਼ਨਸ ਨੇ ਇਹਨਾਂ ਦੀਆਂ, 1115 ਗੇਟਵੇ ਰੋਡ ਜਾਂ ਫਿਰ 2777 ਮੈਕਫਿਲਪ ਸਟਰੀਟ। ਸੇਮ ਡੇ ਤੁਹਾਨੂੰ ਅਪੁਆਇੰਟਮੈਂਟ ਮਿਲ ਜੂਗੀ। ਅਪੁਆਇੰਟਮੈਂਟ ਬਣਾਉਣ ਦੇ ਲਈ ਨੰਬਰ 4313744444, 4313744444।
2: ਕਾਂਗਰਸ ਇਹ ਗੱਲ ਕਹਿੰਦੀ ਜੀ ਕਿ ਭਾਈ ਆਮ ਆਦਮੀ ਪਾਰਟੀ ਘੁੰਮ ਕੇ ਗਾਉਣ ਵਾਲਾ ਛੰਦ ਆ, ਕਦੇ ਇੱਧਰਲੇ ਪਾਸੇ ਦੀ ਗੱਲ ਕਰਤੀ, ਕਦੇ ਇੱਧਰਲੇ ਪਾਸੇ ਦੀ ਗੱਲ ਕਰਤੀ। ਯਾਨੀ ਕਿ ਹੰਗਾਮਾ ਹੋਇਆ, ਉਹ ਹੰਗਾਮਾ ਜਿਹੜਾ ਕਿ ਲਗਾਤਾਰ 1 ਹਫ਼ਤਾ ਹੋਣਾ, ਹਾਲੇ ਤਾਂ ਬੋਣੀ ਹੋਈ ਆ, ਅੱਜ ਜਦੋਂ ਮੰਗਲਵਾਰ ਨੂੰ ਸੈਸ਼ਨ ਦੀ ਕਾਰਵਾਈ ਸ਼ੁਰੂ ਹੋਈ ਉਹੀ ਕੁਝ ਹੋਣਾ, ਇਹ 10 ਤਰੀਕ ਤੱਕ ਇਵੇਂ ਹੀ ਚੱਲਣਾ। ਐਤਕੀ ਮੁੱਦੇ 4-5 ਮੁੱਖ ਰਹਿਣੇ ਆ। ਇੱਕ ਤਾਂ ਬਰਨਾਲਾ ਦੇ ਵਿੱਚ ਸਫਾਈ ਕਰਮਚਾਰੀਆਂ ਦੇ ਉੱਤੇ ਲਾਠੀਚਾਰਜ ਜਿਹੜਾ ਹੋਇਆ ਉਹ ਮੁੱਦਾ, ਹਾਲਾਂਕਿ ਲੰਘੇ ਕੱਲ੍ਹ ਸਫਾਈ ਕਰਮਚਾਰੀਆਂ ਨੇ ਹੜਤਾਲ ਆਪਦੀ ਖਤਮ ਕਰਤੀ ਆ, ਇਹ ਵੀ ਹਰਜੋਤ ਸਿੰਘ ਬੈਂਸ ਹੋਰਾਂ ਨੇ ਦੱਸਿਆ। ਉਹ ਕਹਿੰਦੇ ਜੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰਤੀ ਆ, 24 ਘੰਟਿਆਂ ਦੇ ਵਿੱਚ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਕੂੜਾ ਚੱਕਿਆ ਜਾਣਾ, ਸਾਫ਼ ਸੁਥਰੇ ਹੋਣਗੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹਨਾਂ ਮੁਲਾਜ਼ਮਾਂ ਦੇ ਨਾਲ ਅਸੀਂ ਜੋ ਵੀ ਵਾਅਦੇ ਕੀਤੇ ਪੂਰੇ ਕਰਨ ਲੱਗੇ ਹਾਂ। ਐਤਕੀ ਵਿਧਾਨ ਸਭਾ ਦੇ ਵਿੱਚ ਸਫਾਈ ਕਰਮਚਾਰੀਆਂ ਦੇ ਨਾਲ ਨਾਲ ਮੁੱਦਾ ਨਰੇਗਾ ਕਾਮਿਆਂ ਦਾ ਵੀ ਉੱਠਣਾ, ਐਤਕੀ ਪੰਜਾਬ ਦੇ ਵਿੱਚ ਪੇਪਰ ਲੀਕ ਦਾ ਵੀ ਉੱਠ ਰਿਹਾ, ਐਤਕੀ ਪੰਜਾਬ ਦੇ ਵਿੱਚ ਹੋਰ ਬੜੇ ਮੁੱਦੇ ਉੱਠਣੇ ਆ ਜਿਹੜੇ ਕਿ ਇਸ ਵਾਰ ਪੰਜਾਬ ਦੀ ਸਰਕਾਰ ਨੂੰ ਘੇਰਾ ਪਾਉਣ ਵਾਲੇ ਹੋਣਗੇ, ਕਿਉਂਕਿ ਇਹ ਇਸ ਟਰਮ ਦਾ ਆਖਰੀ ਸੈਸ਼ਨ ਆ ਪੰਜਾਬ ਦੀ ਸਰਕਾਰ ਦਾ। ਇਸ ਮਾਨਸੂਨ ਸੈਸ਼ਨ ਤੋਂ ਬਾਅਦ ਅਗਲਾ ਸੈਸ਼ਨ ਕੋਈ ਸਪੈਸ਼ਲ ਬੁਲਾ ਲਵੇ ਸਰਕਾਰ, ਵੀ 1 ਦਿਨ ਦੇ ਲਈ, 2 ਦਿਨ ਦੇ ਲਈ, ਵੱਖਰੀ ਗੱਲ ਆ। ਪਰ ਵੈਸੇ ਜਿਹੜਾ ਮੁਕੰਮਲ ਸੈਸ਼ਨ ਆ ਉਹ ਅਗਲੀ ਸਰਕਾਰ ਦੇ ਵਿੱਚ ਹੋਊਗਾ, ਉਹ ਆਪ ਦੀ ਹੀ ਬਣਦੀ ਆ, ਉਹ ਅੰਮ੍ਰਿਤਪਾਲ ਦੀ ਬਣਦੀ ਆ, ਕਾਂਗਰਸ ਦੀ ਬਣਦੀ ਆ, ਭਾਜਪਾ ਅਕਾਲੀਆਂ ਦੀ ਬਣਦੀ, ਮੈਨੂੰ ਪਤਾ ਨਹੀਂ, ਪਰ ਇਹ ਇਸ ਟਰਮ ਦਾ ਆਖਰੀ ਸੈਸ਼ਨ ਹੈਗਾ। ਸੋ ਪੰਜਾਬ ਦੀ ਸਰਕਾਰ ਇਸ ਸੈਸ਼ਨ ਦੇ ਵਿੱਚ ਸਕੂਲਾਂ ਵੱਲੋਂ ਮਨਮਰਜ਼ੀ ਦੇ ਨਾਲ ਜਿਹੜੀਆਂ ਫੀਸਾਂ ਵਧਾਈਆਂ ਜਾਂਦੀਆਂ ਉਹਨੂੰ ਰੋਕਣ ਵਾਸਤੇ ਵੀ ਕਾਨੂੰਨ ਲੈ ਕੇ ਆ ਰਹੀ ਆ। ਸੋ ਸਰਕਾਰ ਕਹਿੰਦੀ ਜੀ ਅਸੀਂ ਕੰਮ ਬਹੁਤ ਕੀਤੇ ਆ ਅਤੇ ਹੁਣ ਸਾਡੇ ਕੰਮ ਇਹਨਾਂ ਲੋਕਾਂ ਨੂੰ ਰੜਕਦੇ ਆ। ਪਰ ਇਹਨਾਂ ਦੇ ਆਖਰੀ ਸੈਸ਼ਨ ਦੇ ਮੌਕੇ ਮੇਰੀ ਇੱਕ ਨਿੱਜੀ ਰਾਏ ਜ਼ਰੂਰ ਆ ਵੀ ਪਤਾ ਹੀ ਨਹੀਂ ਕਿਹਨੇ ਕੈਮਰੇ ਲਾਏ ਆ ਜਿਹੜੇ ਕਿ 4.5-5 ਵਰਿਆਂ 'ਚ ਸੈੱਟ ਹੀ ਨਹੀਂ ਹੋਏ। ਆਮ ਆਦਮੀ ਪਾਰਟੀ ਦਾ ਕੋਈ ਵੀ ਨੇਤਾ ਬੋਲਦਾ ਬਿਲਕੁਲ ਕਲੋਜ਼ ਕੈਮਰਾ, ਅਤੇ ਦੂਰ ਜਿਵੇਂ ਕਿ ਪਹਾੜ ਦੇ ਉੱਤੇ ਖੜ੍ਹ ਕੇ ਕੋਈ ਹੋਕਾ ਦੇ ਰਿਹਾ ਹੁੰਦਾ ਜਾਂ ਆਵਾਜ਼ ਮਾਰਦਾ ਹੁੰਦਾ, ਵਿਰੋਧੀ ਪਾਰਟੀਆਂ ਦੇ ਨੇਤਾ ਇਵੇਂ ਦਿਖਾਏ ਜਾਂਦੇ ਆ। ਜਦੋਂ ਅਸੀਂ ਤਕਨੀਕ ਦੇ ਵਿੱਚ ਇੰਨੇ ਮਾਹਰ ਹੋ ਗਏ ਹਾਂ ਅਤੇ ਫਿਰ ਸਾਡੇ ਕੋਲ ਇੰਨੀ ਤਕਨੀਕ ਕਿਉਂ ਨਹੀਂ ਆਈ ਕਿ ਵਿਰੋਧੀਆਂ ਨੂੰ ਵੀ ਕਲੋਜ਼ ਕਰਕੇ ਦਿਖਾ ਦਈਏ। ਜਦੋਂ ਪਤਾ ਹੀ ਆ ਕਿ ਆਹ ਪ੍ਰਤਾਪ ਸਿੰਘ ਬਾਜਵਾ ਅਤੇ ਆਹ ਸੁਖਪਾਲ ਸਿੰਘ ਖਹਿਰਾ ਅਤੇ ਆਹ ਫਲਾਣਾ ਚਿਹਰਾ ਅਤੇ ਆਹ ਫਲਾਣਾ ਚਿਹਰਾ, ਅਤੇ ਫਿਰ ਆਪਾਂ ਉਹਨਾਂ ਨੂੰ ਕਲੋਜ਼ ਕਰਕੇ ਕਿਉਂ ਨਹੀਂ ਦਿਖਾਉਂਦੇ। ਰਾਣਾ ਗੁਰਜੀਤ ਸਿੰਘ ਦੇ ਬਾਰੇ ਵੀ ਕੁੱਲ ਦੁਨੀਆ ਜਾਣਦੀ ਆ, ਸਾਰਿਆਂ ਦੇ ਬਾਰੇ ਹੁਣ ਸਾਰੇ ਜਾਣਦੇ ਆ, ਪਰ ਗੱਲ ਇਹ ਜੀ ਕਿ ਜਦੋਂ ਇਹ ਵਿਰੋਧੀ ਕਲੋਜ਼ ਨਹੀਂ ਕਰਕੇ ਦਿਖਾਏ ਜਾਂਦੇ ਅਤੇ ਸੱਤਾਧਾਰੀ ਧਿਰ ਦੇ ਉੱਤੇ ਕੈਮਰਾ ਰਹਿੰਦਾ, ਇਹ ਇੱਕ ਨਵੀਂ ਪਿਰਤ ਆ ਜਿਹੜੀ ਪਾਈ ਗਈ ਆ। ਭਵਿੱਖ ਦੇ ਵਿੱਚ ਜੇ ਕੋਈ ਹੋਰ ਸਰਕਾਰ ਆ ਗਈ, ਉਹਨੇ ਆਪਦੇ ਚਿਹਰੇ ਨੂੰ ਕਲੋਜ਼ ਕਰ ਲਿਆ ਕਰਨਾ, ਵਿਰੋਧੀਆਂ ਨੂੰ ਦੂਰ ਕਰ ਲਿਆ ਕਰਨਾ। ਇਹ ਜੋ ਪਿਰਤਾਂ ਪਾਈਆਂ ਗਈਆਂ ਇਹ ਨਹੀਂ ਪੈਣੀਆਂ ਚਾਹੀਦੀਆਂ ਸੀ, ਜਿਹੜੀਆਂ ਕਿ ਲਗਾਤਾਰ ਅੱਗੇ ਤੋਂ ਅੱਗੇ ਵਧੀ ਗਈਆਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਵਕਤ ਰੁਕਣ ਲਈ ਕਹਿ ਰਿਹਾ। ਕੱਲ੍ਹ ਨੂੰ ਖਬਰ ਦੀ ਖਬਰ ਲੈ ਕੇ ਮੁੜ ਹਾਜ਼ਰ ਹੁੰਦੇ ਹਾਂ। ਧੰਨਵਾਦ।

0: ਆ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।
3: ਕਲਚਰ ਆਫ ਪੰਜਾਬ ਆਪਕਾ ਡੇਲੀ ਐਂਟਰਟੇਨਮੈਂਟ ਡੋਜ਼।

0: ਚਾਹ ਕੁੜੀਏ ਮਾੜਾ ਜਿਹਾ ਟਾਈਮ ਤਾਂ ਦੇਖੀ, ਮੇਰਾ ਤਾਂ ਕਲਚਰ ਆਫ ਪੰਜਾਬ ਸੁਣਨਾ ਰਹਿ ਗਿਆ।
1: ਕੋਈ ਗੱਲ ਨਹੀਂ, ਹੁਣ ਸੁਣੋ ਕਲਚਰ ਆਫ ਪੰਜਾਬ ਸਾਡੇ ਯੂਟਿਊਬ ਚੈਨਲ ਕਲਚਰ ਆਫ ਪੰਜਾਬ ਤੇ।
2: ਕਲਚਰ ਆਫ ਪੰਜਾਬ ਹੁਣ ਯੂਟਿਊਬ ਤੇ।

0: ਪੰਜਾਬੀ ਚੁਟਕਲੇ ਕਹਾਣੀਆਂ ਤੇ ਸਾਡੀਆਂ ਚਟਪਟੀਆਂ ਗੱਲਾਂ
1: ਆਹੋ ਸੁਣਦੇ ਯਾਰ ਰੋਜ਼ ਰੇਡੀਓ ਤੇ
2: ਸੁਣੋ ਸਾਡੇ YouTube ਚੈਨਲ ਕਲਚਰ ਆਫ ਪੰਜਾਬ ਤੇ।

ਖੀਲਰ ਬਾਬੀ ਬਲਦ ਪਖਾਵਜ ਕਊਆ ਤਾਲ ਬਜਾਵੈ ਪਹਿਰ ਚੋਲਨਾ ਗਧਾ ਨਾਚੈ ਪੈਸਾ ਭਗਤ ਕਰਾਵੈ ਰਾਜਾ ਰਾਮ ਕਕਰੀਆ ਬਰੇ ਪਕਾਏ ਕਿਨੈ ਬੂਜਨ ਹਾਰੈ ਖਾਏ ਰਹਾਓ ਬੈਠ ਸਿੰਘ ਕਰ ਪਾਣ ਲਗਾਵੈ ਕੀਸ ਗਲੌਰੇ ਲਿਆਵੈ ਘਰ ਘਰ ਮੁਸਰੀ ਮੰਗਲ ਗਾਵੈ ਕਛੂਆ ਸੰਖ ਬਜਾਵੈ ਬੰਸ ਕੋ ਪੂਤ ਬਿਆਹਨ ਚਲਿਆ ਸੋਏ ਨੇ ਮੰਡਪ ਛਾਏ ਰੂਪ ਕੰਨਿਆ ਸੁੰਦਰ ਬੇਦੀ ਸਸੈ ਸਿੰਘ ਗੁਣ ਗਾਏ ਕਹਿਤ ਕਬੀਰ ਸੁਨੋਰੇ ਸੰਤੋ ਕੀਤੀ ਪਰਬਤ ਖਾਇਆ ਕਛੂਆ ਕਹਿ ਅੰਗਾਰ ਪੇ ਲੋਰੋ ਲੂਕੀ ਸ਼ਬਦ ਸੁਨਾਇਆ ਆਸਾ ਬਟੂਆ ਏਕ ਬਹੱਤਰ ਆਧਾਰੀ ਏਕੋ ਜਸੈ ਦੁਆਰਾ ਨਵੇਂ ਖੰਡ ਕੀ ਪ੍ਰਥਮੀ ਮਾਂਗੈ ਸੋ ਜੋਗੀ ਜਗ ਸਾਰਾ ਐਸਾ ਜੋਗੀ ਨੌ ਨਿਧ ਪਾਵੈ ਤਲਕਾ ਬ੍ਰਹਮ ਲੇ ਗਗਨ ਚਰਾਵੈ ਰਹਾਓ ਖਿੰਥਾ ਗਿਆਨ ਧਿਆਨ ਕਰ ਸੂਈ ਸ਼ਬਦ ਤਾਗਾ ਮਥ ਕਾਲੈ ਪੰਚ ਤਤ ਕੀ ਕਰ ਮਿਰਗਾਣੀ।

ਅਰਧ ਸਰੀਰੀ ਨਾਰ ਨਾ ਛੋਡੈ ਤਾਂ ਤੇ ਹਿੰਦੂ ਹੀ ਰਹੀ ਹੈ। ਸ਼ਾੜਕ ਤੇ ਬਰਾਮ ਭਜ ਬਹੁਰੇ ਜ਼ੁਲਮ ਕਰਤ ਹੈ ਭਾਰੀ, ਕਬੀਰ ਹੈ ਪਗੜੀ ਟੇਕ ਰਾਮ ਕੀ ਤੁਰਕ ਰਹਿ ਪਚਹਾਰੀ। ਆਸਾ ਜਬ ਲਗ ਤੇਲ ਦੀਵੇ ਮੁੱਖ ਬਾਤੀ ਤਬ ਸੂਝੈ ਸਭ ਕੋਈ, ਤੇਲ ਜਲੇ

ਦੋ ਤੁਕੇ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਆਸਾ ਸ੍ਰੀ ਕਬੀਰ ਜੀਓ ਕੇ ਚੌਪਦੇ ਇੱਕ ਤੁਕੇ ਸਨਕ ਸਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਰਹਾਓ ਤਨ ਕਰ ਮਟਕੀ ਮਨ ਮਾਹੇ ਬਿਲੋਈ ਇਸ ਮਟਕੀ ਮੈਂ ਸ਼ਬਦ ਸੰਜੋਈ ਹਰ ਕਾ ਬਿਲੋਵਨਾ ਮਨ ਕਾ ਵਿਚਾਰਾ ਗੁਰਪ੍ਰਸਾਦ ਪਾਵੈ ਅੰਮ੍ਰਿਤ ਧਾਰਾ ਕਹੋ ਕਬੀਰ ਨਦਰ ਘਰੇ ਜੇ ਮੀਰਾ ਰਾਮ ਨਾਮ ਲਗ ਉਤਰੇ ਤੀਰਾ ਆਸਾ ਬਾਤੀ ਸੁੱਕੀ ਤੇਲ ਨਿਖੂਟਾ ਮੰਦਲ ਨਾ ਬਾਜੈ ਨਟ ਪੈ ਸੂਤਾ ਬੁਝ ਗਈ ਅਗਨ ਨਾਨਕ ਸਿਉ ਧੂਆਂ ਰਵ ਰਹਿਆ ਏਕ ਅਵਰ ਨਹੀਂ ਦੂਆ ਰਹਾਓ ਟੂਟੀ ਤੰਤ ਨਾ ਬਜੈ ਰਬਾਬ ਭੂਲ ਬਿਗਾਰਿਓ ਆਪਣਾ ਕਾਜ ਕਥਨੀ ਬਦਨੀ ਕਹਿਣ ਕਹਾਵਨ ਸਮਝ ਪਰੀ ਤਉ ਬਿਸਰਿਓ ਗਾਵਨ ਕਹਿਤ ਕਬੀਰ ਪੰਚ ਜੋ ਚੂਰੇ ਤਿੰਤੇ ਨਾਹੀਂ ਪਰਮ ਪਦੂਰੇ ਆਸਾ ਸੁਤ ਅਪਰਾਧ।

ਕਹਿਤ ਕਬੀਰ ਰਾਮ ਗੁਣ ਗਾਵੋ ਹਿੰਦੂ ਤੁਰਕ ਦਊ ਸਮਝਾਵੋ ਆਸਾ ਸ੍ਰੀ ਕਬੀਰ ਜੀਓ ਕੇ ਪੰਚ ਪਦੇ ਨੌ ਦੋ ਤੁਕੇ ਪੰਜ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤੀ ਤੋਰੈ ਮਲ ਨੀ ਪਾਤੀ ਪਾਤੀ ਜੀਓ ਜਿਸ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਓ ਭੂਲੀ ਮਾਲਿਨੀ ਹੈ ਓ ਸਤਿਗੁਰ ਜਾਗਤਾ ਹੈ ਦੇਓ ਰਹਾਓ ਬ੍ਰਹਮ ਪਾਤੀ ਬਿਸੰਡਾਰੀ ਫੂਲ ਸੰਕਰ ਦੇਓ ਤੀਨ ਦੇਵ ਪ੍ਰਤਖ ਤੋਰੈ ਕਰੈ ਕਿਸਕੀ ਸੇਓ ਪਾਖਾਨ ਗੱਡ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ ਜੇ ਇਹ ਮੂਰਤ ਸਾਚੀ ਹੈ ਤਉ ਗਣ ਨਹਾਰੇ ਖਾਓ ਪਾਤ ਪਹਿਤ ਅਰ ਲਾਪਸੀ ਕਰ ਕਰਾ ਕਾ ਸਾਰ ਭੋਗ ਨਹਾਰੇ ਭੋਗਿਆ ਇਸ ਮੂਰਤ ਕੇ ਮੁਕਸ਼ਾਰ ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੇ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਏ ਆਸਾ ਬਾਰਹ ਬਰਸ ਬਾਲਪਨ ਬੀਤੇ ਬੀਸ ਬਰਸ ਕਛ ਤਪ ਨਾ ਕੀਓ ਤੀਸ ਬਰਸ ਕਛ ਦੇਵਨ ਪੂਜਾ ਫਿਰ ਪਛਤਾਨਾ ਬਿਰਦ ਭਇਓ ਮੇਰੀ ਮੇਰੀ ਕਰਤੇ ਜਨਮ ਗਇਓ ਸਾਇਰ ਸੋਖ ਭੁਜੰਗ ਬਲਿਓ ਰਹਾਓ ਸੂਕੇ ਸਰਵਰ ਪਾਲ ਬੰਧਾਵੈ ਲੂਣੈ ਖੇਤ ਹੱਥ ਵਾਰ ਕਰੈ ਆਇਓ ਚੋਰ ਤੁਰੰਤੈ ਲੈ ਗਇਓ ਮੇਰੀ ਰਾਖਤ ਮੁਕਤ ਫਿਰੈ ਚਰਨ ਸੀਸ ਕਰ ਕੰਪਨ ਲਾਗੇ ਨੈਨੀ ਨੀਰਿਆ ਸਾਰ ਬਹੈ ਜਿਹਵਾ ਬਚਨ ਸੁਧ ਨਹੀਂ ਨਿਕਸੈ ਤਬਰੇ ਧਰਮ ਕੀ ਆਸ ਕਰੈ ਹਰ ਜੀਓ ਕਿਰਪਾ ਕਰੈ ਲਿਵ ਲਾਵੈ ਲਾਹਾ ਹਰ ਹਰ ਨਾਮ ਲਿਓ ਗੁਰਪ੍ਰਸਾਦੀ ਹਰ ਤਨ ਪਾਇਓ ਅੰਤੇ ਚਲਦਿਆਂ ਨਾਲ ਚੱਲਿਓ ਕਹਿਤ ਕਬੀਰ ਸੁਣੋ ਰੇ ਸੰਤੋ ਅੰਤਨ ਕਛੂਐ ਲੈ ਨਾ ਗਇਓ ਆਈ ਤਰਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ ਆਸਾ ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲੰਘ ਨਿਵਾਰਾ ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ਅਹਿ ਰਖਵਾਦ ਨਾ।

ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮਰਾ ਜਸ ਮਨ ਭਾਵੈ ਅੱਲੈ ਅਵਲ ਦੀਨ ਕੋ ਸਾਹਿਬ ਜ਼ੋਰ ਨਹੀਂ ਫੁਰਮਾਵੈ ਕਾਜੀ ਬੋਲਿਆ ਬਨ ਨਹੀਂ ਆਵੈ ਰਹਾਓ ਰੋਜਾ ਤਰੈ ਨਿਵਾਜ ਗੁਜਾਰੈ ਕਲਮਾ ਪਿਸਤ ਨਾ ਹੋਈ ਸੱਤਰ ਕਾਬਾ ਕਢੀ ਪਿੱਤਰ ਜੇਕਰ ਜਾਣੈ ਕੋਈ ਨਿਵਾਜ ਸੋਈ ਜੋ ਨਿਉ ਵਿਚਾਰੈ ਕਲਮਾ ਅਗਲੈ ਜਾਣੈ ਪੰਚਾਉ ਮੁਸ ਮੁਸੱਲਾ ਬਿਸਾਵੈ ਤਬ ਤਉ ਦਿਨ ਪਛਾਨੈ ਖਸਮ ਪਛਾਨ ਤਰਸ ਕਰ ਜੀ ਮੈਂ ਮਾਰ ਮਣੀ ਕਰ ਫੀਕੀ ਆਪ ਜਨਾਏ ਅਵਰ ਕਉ ਜਾਣੈ ਤਬ ਹੋਏ ਪਿਸਤ ਸਰੀਕੀ ਮਾਟੀ ਏਕ ਭੇਖ ਤਰ ਨਾਨਾ ਤਾਂ ਮੈਂ ਬ੍ਰਹਮ ਪਛਾਨਾ ਕਹਿ ਕਬੀਰਾ ਪਿਸਤ ਛੋੜ ਕਰ ਦੋਜਗ ਸਿਉ ਮਨ ਮਾਨਾ ਆਸਾ ਗਗਨ ਨਗਰ ਇੱਕ ਬੂੰਦ ਨਾ ਬਰਖੈ ਨਾਦ ਕਹਾਂ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਧਵ ਪਰਮਹੰਸ ਲੇ ਸਿਦਾਨਾ

ਬਾਰਕ ਤੇ ਬਿਰਧ ਭਇਆ ਹੋਨਾ ਸੋ ਹੋਇਆ ਜਾ ਜਮ ਆਏ ਚੋਟ ਪਕੜੈ ਤਵੈ ਕਾਹੇ ਰੋਇਆ ਜੀਵਨੈ ਕੀ ਆਸ ਕਰੈ।

ਪਇਆ ਹੈ ਪੁਰਾਣਾ ਗਿਆ ਪਰਮ ਸਭ ਛੁੱਟੀ ਸਰਬ ਭੂਤ ਏਕੈ ਕਰ ਜਾਣਿਆ ਚੁੱਕੇ ਬਾਦ ਵਿਵਾਦਾ ਕਹਿ ਕਬੀਰ ਮੈਂ ਪੂਰਾ ਪਾਇਆ ਭੈ ਰਾਮ ਪ੍ਰਸਾਦਾ ਆਸਾ ਰੋਜਾ ਤਰੈ ਮਨਾਵੈ ਅਲੋ ਸਵਾਦਤ ਜੀ ਸੰਘਾਰੈ ਆਪਾ ਦੇਖ ਅਵਰ ਨਹੀਂ ਦੇਖੈ ਕਾਹੇ ਕਉ ਝੱਖ ਮਾਰੈ ਕਾਜੀ ਸਾਹਿਬ ਏਕ ਤੋਹੀ ਮੈਂ ਤੇਰਾ ਸੋਚ ਵਿਚਾਰ ਨਾ ਦੇਖੈ ਖਬਰ ਨਾ ਕਰੈ ਦੀਨ ਕੇ ਬੌਰੇ ਤਾਂ ਤੇ ਜਨਮਿਆ ਲੇਖੈ ਰਹਾਓ ਸਾਜਕ ਤੇ ਬਖਾਨੈ ਅਲਹੋ ਨਾਰ ਪੁਰਖ ਨਹੀਂ ਕੋਈ ਪੜੇ ਗੁਣੇ ਨਾਹੀ ਕਿਛ ਬੌਰੇ ਜੋ ਦਿਲ ਮੈਂ ਖਬਰ ਨਾ ਹੋਈ ਅਲਹੋ ਗੈਬ ਸਗਲ ਘੱਟ ਪੀਤਰ ਹਿਰਦੈ ਲਿਹੋ ਵਿਚਾਰੀ ਹਿੰਦੂ ਤੁਰਕ ਦੂਹੂ ਮਹਿ ਇੱਕ ਕਹਿ ਕਬੀਰ ਪੁਕਾਰੀ ਆਸਾ ਤੇ ਪਦਾ ਇੱਕ ਤੁਗਾ

ਆਸਾ ਸ੍ਰੀ ਕਬੀਰ ਜੀਓ ਕੇ ਦੋ ਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੀਰਾ ਹੀਰਾ ਬੇਦ ਪਵਨ ਮਨ ਸਹਿਜੇ ਰਿਆ ਸਮਾਈ ਸਗਲ ਜੋਤ ਇਨ ਹੀਰੇ ਬੇਦੀ ਸਤਿਗੁਰ ਬਚਨੀ ਮੈਂ ਪਾਈ ਹਰ ਕੀ ਕਥਾ ਅਨਾਹਦ ਬਾਨੀ ਹੰਸ ਹੋਏ ਹੀਰਾ ਲੇ ਪਛਾਨੀ ਰਹਾਓ ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮੈਂ ਰਹਾ ਸਮਾਈ ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰਗਮ ਦੀਆ ਦਿਖਾਈ ਆਸਾ ਪਹਿਲੀ ਕਰੂਪ ਕੁਜਾਤ ਕੁਲਖਨੀ ਸਾਹੁਰੈ ਪੇਈਐ ਬੁਰੀ ਅਬ ਕੀ ਸਰੂਪ ਸੁਜਾਨ ਸੁਲਖਨੀ ਸਹਿਜੇ ਉਦਰ ਤਰੀ ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ਜੁਗ ਜੁਗ ਜੀਵੋ ਮੇਰੀ ਅਬ ਕੀ ਧਰੀ ਰਹਾਓ ਕਹੋ ਕਬੀਰ ਜਬ ਲਹੁਰੀ ਆਈ ਬੜੀ ਕਾ ਸੁਹਾਗ ਟਰਿਓ ਲਹੁਰੀ ਸੰਗ ਪਈਆ ਮੇਰਾ ਜੇਠੀ ਔਰ ਧਰਿਓ ਆਸਾ ਮੇਰੀ ਬਹੁਰੀਆ ਕੋ ਧਨੀਆ ਨਾਉ ਲੇ ਰਾਖਿਓ ਰਾਮ ਜਨੀਆ ਨਾਉ ਇਨ ਮੁੰਡੀਆਂ ਨੇ ਮੇਰਾ ਘਰ ਤੁੰਦਰਾਵਾ ਬਿਟਵੈ ਰਾਮ ਰਮਾਊਆ ਲਾਵਾ ਰਹਾਓ ਕਹਿਤ ਕਬੀਰ ਸੁਣੋ ਮੇਰੀ ਮਾਈ ਇਨ ਮੁੰਡੀਆਂ ਨੇ ਮੇਰੀ ਜਾਤ ਗਵਾਈ ਆਸਾ ਰਹੋ ਰਹੋ ਰੀ ਬਹੁਰੀਆ ਕੁੰਗਟ ਜਿਨ ਕਾਢੈ ਅੰਤ ਕੀ ਬਾਰ ਲਹਿਗੀ ਨਾ ਆਡੈ ਰਹਾਓ ਕੁੰਗਟ ਕਾਂਡ ਗਈ ਤੇਰੀ ਆਗੈ ਉਨਕੀ ਗੈਲ ਤੋਹੇ ਜਨ ਲਾਗੈ ਕੁੰਗਟ ਕਾਢੇ ਕੀ ਇਹ ਬੜਾਈ ਦਿਨ ਦਸ ਪਾਂਚ ਬਹੂ ਭਲੇ ਆਈ ਕੁੰਗਟ ਤੇਰੋ ਤੋ ਪਰ ਸਾਚੈ ਹਰ ਗੁਣ ਗਾਏ ਕੂਦੈ ਅਰ ਨਾਚੈ ਕਹਿਤ ਕਬੀਰ ਬਹੂ ਤਬ ਜੀਤੈ ਹਰ ਗੁਣ ਗਾਵਤ ਜਨਮ ਬਤੀਤੈ ਆਸਾ

ਜੋ ਤਨ ਚੀਰਾ ਅੰਗਨਾ ਮੋਰੋ ਪਿੰਡ ਭਰੇ ਤੋ ਪ੍ਰੀਤ ਨਾ ਤੋਰੋ ਹਮ ਤੋਂ ਬੀਚ ਭਇਓ ਨਹੀਂ ਕੋਈ ਤੁਮੈ ਸੋ ਕੰਤ ਨਾਰ ਹਮ ਸੋਈ ਕਹਿਤ ਕਬੀਰ ਸੁਨੋਰੇ ਲੋਈ ਅਬ ਤੁਮਰੀ ਪ੍ਰਤੀਤ ਨਾ ਹੋਈ ਆਸਾ ਕੋਰੀ ਕੋ ਕਾਹੂ ਮਰਮ ਨਾ ਜਾਨਾ ਸਭ ਜਗ ਆਣਤ ਨਾ ਹੋ ਤਾਨਾ ਰਹਾਓ ਜਬ ਤੁਮ ਸੁਣ ਲੇ ਵੇਦ ਪੁਰਾਨਾ ਤਬ ਹਮ ਇਤਨਕ ਪਸਰਿਓ ਤਾਨਾ ਧਰਨ ਆਕਾਸ਼ ਕੀ ਕਰ ਗੈ ਬਨਾਈ ਚੰਦ ਸੂਰਜ ਦੁਇ ਸਾਹ ਚਲਾਈ ਪਾਈ ਜੋਰ ਬਾਤ ਇੱਕ ਕੀਨੀ ਤੈ ਤਾਂਤੀ ਮਨ ਮਾਨਾ ਜੋ ਲਾਹੇ ਕਰ ਆਪਣਾ ਚੀਨਾ ਘਟ ਹੀ ਰਾਮ ਪਛਾਨਾ ਕਹਿਤ ਕਬੀਰ ਕਾਰ ਗਹਿ ਤੋਰੀ ਸੂਤੈ ਸੂਤ ਮਿਲਾਏ ਕੋਰੀ ਆਸਾ ਅੰਤਰ ਮੈਲ ਜੇ ਤੀਰਥ ਨਾ ਵੈ ਤਿਸ ਬੈਕੁੰਠ ਨਾ ਜਾਨਾ ਲੋਕ ਪਤੀਣੇ ਕਛੂ ਨਾ ਹੋਵੇ ਨਾ ਹੀ ਰਾਮ ਇਆਨਾ।

ਸਰਵ ਸਾਂਝੀ ਗੁਰਬਾਣੀ ਪ੍ਰੋਗਰਾਮ ਦੇ ਸਪੌਂਸਰ ਹਨ ਟੌਪ ਲਿੰਕ ਲੋਨ ਐਂਡ ਲੀਜ਼ਿੰਗ। ਤੁਹਾਡਾ ਟਰੱਕ ਟ੍ਰੇਲਰ ਦਾ ਲੋਨ ਕਿਤੋਂ ਨਹੀਂ ਹੋ ਰਿਹਾ, ਜਾਂ ਤੁਸੀਂ ਯੂਜ਼ਡ ਟਰੱਕ ਖਰੀਦਣੇ ਹਨ ਤੇ ਸਾਨੂੰ ਕਾਲ ਕਰੋ 204-480-9600 ਜਾਂ ਆਨਲਾਈਨ ਵਿਜ਼ਿਟ ਕਰੋ ਟੌਪ ਲਿੰਕ ਫਾਈਨੈਂਸ਼ੀਅਲ

0: ਟੈਕ ਸਿਟੀ ਤੁਹਾਨੂੰ ਯਾਦ ਕਰਵਾਉਂਦਾ ਹੈ ਗਰਮੀਆਂ ਵਿੱਚ ਵਾਟਰ ਸਮਾਰਟ ਬਣਨ ਦੀ। ਜਦ ਕਦੇ ਵੀ ਤੁਸੀਂ ਪਾਣੀ ਨਾਲ ਜੁੜੀਆਂ ਖੇਡਾਂ ਦਾ ਆਨੰਦ ਮਾਣਦੇ ਹੋ, ਹਮੇਸ਼ਾ ਯਾਦ ਰੱਖੋ ਬੱਚਿਆਂ ਤੇ ਨਜ਼ਰ ਰੱਖਣ ਲਈ ਵੱਡਾ ਵਿਅਕਤੀ ਜਾਂ ਕੋਈ ਕੇਅਰਗਿਵਰ ਉਹਨਾਂ ਦੇ ਨੇੜੇ ਹੋਵੇ। ਯਾਦ ਰੱਖੋ, ਡੁੱਬਣਾ ਤੇਜ਼ ਤੇ ਚੁੱਪ ਚੁੱਪੀ ਤੇ ਵਾਪਰਦੀ ਘਟਨਾ ਹੈ, ਪਰ ਇਹ ਤੋਂ ਬਚਿਆ ਜਾ ਸਕਦਾ ਹੈ।
1: Looking for a vehicle that fits your budget without sacrificing quality? Come to Eastern Chrysler, home of the unbeatable deal. We have the best pricing in Winnipeg. No gimmicks, no surprises, just the car you want at a price you'll love. Whether it's a rugged truck, our hybrid Jeep Cherokees, or the all-new Dodge Charger, Eastern Chrysler has it all. Visit us today in person or on our website and drive home happy. Eastern Chrysler, where the unbeatable deal is waiting for you.
2: 92.7 FM, CKJS, Winnipeg's multilingual radio station for over 50 years. 92.7 FM, CKJS. Listen to 92.7 FM, CKJS on the iHeartRadio app. Get the app for free in your app store now. Search iHeartRadio.

0: the call karo 204-772-1313. Canada's number one provider of training, consulting, and software for the transportation industry. ACE ACI, e-manifest, permits, CTPAT, and more. Visit avaal.com.
1: ਓ ਵੈਲਕਮ ਹੈ ਜੀ ਆਪਣਾ ਹੀ ਗਰਾਜ
2: ਬ੍ਰਿਚਰਡ ਆਟੋ ਬੋਡੀ ਸ਼ਾਪ ਵਿਨੀਪੈਗ ਵਿੱਚ ਪੰਜਾਬੀ ਬਾਈਆਂ ਦੀ ਮਸ਼ਹੂਰ MPI ਯਾਨੀ ਮੈਨੀਟੋਬਾ ਪਬਲਿਕ ਇੰਸ਼ੋਰੈਂਸ ਦੀ ਮਨਜ਼ੂਰਸ਼ੁਦਾ ਆਟੋ ਬੋਡੀ ਸ਼ਾਪ
3: ਐਕਸੀਡੈਂਟਲ ਟੁੱਟੀਆਂ ਭੱਜੀਆਂ ਕਾਰਾਂ ਵੈਨਾਂ ਤੇ SUV ਦਾ ਤਸੱਲੀ ਬਖਸ਼ ਬੋਡੀ ਵਰਕ
2: ਕੀ MPI ਤੁਹਾਡੀ ਗੱਡੀ ਦਾ ਕਲੇਮ ਘੱਟ ਦੇ ਰਹੀ ਹੈ ਤਾਂ ਅਸੀਂ ਤੁਹਾਨੂੰ ਵੱਧ ਤੋਂ ਵੱਧ ਕਲੇਮ ਦਵਾ ਸਕਦੇ ਹਾਂ
3: ਇੱਥੇ ਕ੍ਰੈਕ ਤੇ ਟੁੱਟੀਆਂ ਹੋਈਆਂ ਵਿੰਡਸ਼ੀਲਡਾਂ ਵੀ ਰਿਪੇਅਰ ਕੀਤੀਆਂ ਜਾਂਦੀਆਂ ਨੇ ਇੱਥੇ ਸਪੋਰਟਸ ਕਾਰਾਂ ਨੂੰ ਕਸਟਮ ਪੇਂਟ ਵੀ ਕੀਤਾ ਜਾਂਦਾ ਹੈ
2: ਟੈਕਸੀਆਂ ਵਾਲੇ ਵੀਰਾਂ ਦੇ ਟਾਈਮ ਦਾ ਖਾਸ ਖਿਆਲ ਅਤੇ ਖਾਸ ਡਿਸਕਾਊਂਟ ਵੀ ਪ੍ਰਿਚਰਡ ਆਟੋ ਬੋਡੀ ਸ਼ਾਪ ਦੇ 22 ਚਾਰਲੀ ਗਿੱਲ ਨੂੰ ਮਿਲੋ
3: 171 ਪ੍ਰਿਚਰਡ ਐਵੇਨਿਊ ਵਿਨੀਪੈਗ
2: ਫੋਨ 204-582-3807
3: 204-582-3807
4: ਓਏ ਸੁਣੋ ਸੁਣੋ ਜੀ ਗਰਚਾ ਬ੍ਰੋਸ ਲੈ ਕੇ ਆਏ ਨੇ ਇਸ ਸਮਰ ਦਾ ਸਭ ਤੋਂ ਵੱਡਾ ਕੰਟੈਸਟ
5: 15 ਜੂਨ ਤੋਂ ਸੰਡੇ 16 ਅਗਸਤ ਤੱਕ ਗਰਚਾ ਬ੍ਰੋਸ ਤੋਂ ਸ਼ਾਪਿੰਗ ਕਰੋ
4: ਰਿਸਿਪਟ ਦੇ QR ਕੋਡ ਨੂੰ ਸਕੈਨ ਕਰੋ ਤੇ ਕੰਟੈਸਟ ਵਿੱਚ ਐਂਟਰੀ ਪਾਓ
5: ਜਿੱਤ ਸਕਦੇ ਹੋ ਅਲਾਸਕਾ ਕਰੂਜ਼ 에ਅਰ ਫਲਾਈਟਸ 5 ਸਟਾਰ ਹੋਟਲ ਸਟੇ
4: ਬਾਰਬੀਕਿਊ ਗ੍ਰਿਲਸ ਤੇ ਗਰਚਾ ਬ੍ਰੋਸ ਗਿਫਟ ਕਾਰਡਸ ਹਾਂਜੀ ਪ੍ਰਾਈਜ਼ਸ ਵਰਥ ਥਾਊਜ਼ੈਂਡਸ ਆਫ ਡਾਲਰਸ
5: ਸਮਸਤਾ ਸਵਾਦ ਵੀ ਤੇ ਪ੍ਰਾਈਜ਼ਸ ਦੀ ਬਰਸਾਤ ਵੀ ਸਿਰਫ ਗਰਚਾ ਬ੍ਰੋਸ ਤੇ
4: ਡੋਨਟ ਵੇਟ ਵਿਜ਼ਿਟ ਯੋਰ ਨੀਅਰੈਸਟ ਗਰਚਾ ਬ੍ਰੋਸ ਸਟੋਰ ਗਰਚਾ ਬ੍ਰੋਸ ਸਮਰ ਕੰਟੈਸਟ
5: 15 ਜੂਨ ਤੋਂ 16 ਅਗਸਤ ਟੇਸ ਦੈਟ ਬ੍ਰਿੰਗਸ ਐਵਰੀਵਨ ਟੁਗੇਦਰ ਟਰਮਸ ਐਂਡ ਕੰਡੀਸ਼ਨਸ ਅਪਲਾਈ ਸੀ ਆਨਲਾਈਨ ਫੋਰ ਡੀਟੇਲਸ
4: ਫਾਈਨੈਂਸ਼ੀਅਲ ਸਕਸੈਸ ਪਲੈਨਿੰਗ ਨਾਲ ਆਉਂਦਾ ਹੈ ਨਾ ਕਿ ਸਿਰਫ ਕਿਸਮਤ ਨਾਲ ਦਲਜੀਤ ਕੈਂਥ ਨੂਰਾ ਫਾਈਨੈਂਸ਼ੀਅਲ ਤੋਂ ਤੁਹਾਨੂੰ ਗਾਈਡ ਕਰਦੇ ਨੇ ਰਿਟਾਇਰਮੈਂਟ ਇਨਵੈਸਟਮੈਂਟਸ ਤੇ ਟੈਕਸ ਪਲੈਨਿੰਗ ਵਿੱਚ ਸਿੰਪਲ ਕਲੀਅਰ ਤੇ ਰਿਜ਼ਲਟ ਓਰੀਐਂਟਿਡ ਅਪਰੋਚ ਨਾਲ ਬੁੱਕ ਕਰੋ ਆਪਣੀ ਕੰਸਲਟੇਸ਼ਨ ਅੱਜ ਹੀ ਕਾਲ 204-979-0786 ਨੂਰਾ ਫਾਈਨੈਂਸ਼ੀਅਲ ਫਿਊਚਰ ਨੂੰ ਸਿਕਿਓਰ ਕਰੋ ਅੱਜ ਤੋਂ
3: ਇੱਥੇ ਆ ਕੇ ਬੱਚਿਆਂ ਨੂੰ ਇੱਕ ਬਿਹਤਰ ਜ਼ਿੰਦਗੀ ਦੇਣ ਦਾ ਸੁਪਨਾ ਤਾਂ ਪੂਰਾ ਹੁੰਦਾ ਨਜ਼ਰ ਆਇਆ ਪਰ ਡਰ ਵੀ ਲੱਗਦਾ ਕਿ ਕਿਤੇ ਆਪਣਾ ਪਿਛੋਕੜ ਆਪਣੀ ਮਾਂ ਬੋਲੀ ਨੂੰ ਨਾ ਭੁੱਲ ਜਾਣ
6: ਇਹ ਡਰ ਤੇਰਾ ਹੀ ਨਹੀਂ ਪੰਜਾਬੋਂ ਆ ਵਸੇ ਹਰ ਮਾਂ ਪਿਓ ਦਾ ਹੈ ਇਸ ਲਈ ਸਿੱਖਿਆ ਕਲਾਸਿਸ ਲੈ ਕੇ ਆਇਆ ਹੈ ਆਨਲਾਈਨ ਪੰਜਾਬੀ ਲਰਨਿੰਗ ਕੋਰਸ ਜਿਸ ਵਿੱਚ ਤੁਹਾਡੇ ਬੱਚੇ ਘਰ ਬੈਠੇ ਹੀ ਪੰਜਾਬੀ ਸਿੱਖ ਸਕਦੇ ਹਨ ਇਸ ਕੋਰਸ ਵਿੱਚ ਬੱਚੇ ਆਪਣੇ ਪਰਿਵਾਰਕ ਰਿਸ਼ਤੇ ਤੇ ਸਾਡੇ ਇਤਿਹਾਸ ਬਾਰੇ ਵੀ ਜਾਣੂ ਹੁੰਦੇ ਹਨ ਇਸ ਦੇ ਨਾਲ ਬੇਸਿਕ ਮੈਥਸ ਮੋਰਲ ਵੈਲਿਊਜ਼ ਤੇ ਮੈਂਟਲ ਐਕਸਰਸਾਈਜ਼ ਵੀ ਕਰਵਾਈਆਂ ਜਾਂਦੀਆਂ ਹਨ ਫਲੈਕਸੀਬਲ ਟਾਈਮਿੰਗਸ ਫ੍ਰੀ ਡੈਮੋ ਕਲਾਸ ਅੱਜ ਹੀ ਕਾਲ ਕਰੋ 204-463-0110

0: 92.7 FM CKJS Radio ਧਮਾਲ ਦੇ ਨਾਲ ਜੁੜ ਚੁੱਕੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਮਨਦੀਪ ਸਿੰਘ ਬਰਾੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਤੇ। ਦੋਸਤੋ, ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਰੇਡੀਓ ਧਮਾਲ, ਔਰ 1 ਵਜੇ ਤੋਂ ਲੈ ਕੇ 3 ਵਜੇ ਤੱਕ ਤੁਹਾਡਾ ਮੇਰਾ ਸਾਥ ਰਹੇਗਾ। ਔਰ ਸਟੂਡੀਓ ਦੇ ਫੋਨ ਨੰਬਰ ਹੋਣਗੇ 204-780-8182-04-7804-8181 ਦੇ ਉੱਤੇ ਤੁਹਾਡੀ ਸਾਡੀ ਗੱਲਬਾਤ ਵੀ ਹੋ ਸਕੇਗੀ, ਔਰ ਵਟਸਐਪ ਨੰਬਰ 204-463-8010-204-463-0110 ਦੇ ਉੱਤੇ ਤੁਹਾਡੇ ਵਟਸਐਪ ਮੈਸੇਜ ਆ ਸਕਦੇ ਆ। ਅਤੇ ਸਾਡੇ ਟਿਕਟੋਕ ਦੇ ਖਾਤੇ ਨੂੰ ਵੀ ਤੁਸੀਂ ਹੁਣ ਜੁਆਇਨ ਕਰ ਲਓ, ਕਿਉਂਕਿ ਟਿਕਟੋਕ ਲਾਈਵ ਦਾ ਬਟਨ ਅਸੀਂ ਨੱਪ ਦਿੱਤਾ ਗਾ। ਸੋ ਟਿਕਟੋਕ ਲਾਈਵ ਤੁਸੀਂ ਦੇਖ ਸਕਦੇ ਹੋ ਰੇਡੀਓ ਧਮਾਲ ਦੇ ਟਿਕਟੋਕ ਦੇ ਅਕਾਊਂਟ ਦੇ ਉੱਤੇ ਜਾ ਕੇ। ਅਤੇ ਇੱਕ ਤੁਹਾਨੂੰ ਦੱਸ ਦਈਏ, ਜੋ ਅੱਜ ਦਾ ਪ੍ਰੋਗਰਾਮ ਆ ਇਹ ਰਾਜਮਾਨ ਫਾਈਨੈਂਸ਼ੀਅਲਸ ਵੱਲੋਂ ਸਪੋਂਸਰ ਕੀਤਾ ਗਿਆ ਹੈ। ਬਹੁਤ ਜਲਦੀ ਰਾਜਮਾਨ ਸਾਹਿਬ ਸਟੂਡੀਓ ਦੇ ਵਿੱਚ ਹਾਜ਼ਰ ਹੋਣਗੇ, ਉਹਨਾਂ ਦੇ ਨਾਲ ਵੀ ਗੱਲਾਂਬਾਤਾਂ ਸ਼ੁਰੂ ਕਰਾਂਗੇ। ਦੱਸ ਦਈਏ ਕਿ ਅੱਜ 5 ਅਗਸਤ ਦਾ ਪ੍ਰੋਗਰਾਮ ਆ, 5 ਅਗਸਤ ਦਾ ਪ੍ਰੋਗਰਾਮ ਹੈ ਜੀ, ਬੁੱਧਵਾਰ ਦਾ, ਵੈਡਨਸਡੇ ਦਾ। ਅਤੇ ਵਿਨੀਪੈਗ ਦੇ ਵਿੱਚ ਤਾਪਮਾਨ 20 ਡਿਗਰੀ ਸੈਲਸੀਅਸ ਆ, ਔਰ ਇਸ ਤੋਂ ਬਿਨਾਂ ਅੱਜ ਦੇ ਦਿਨ ਦਾ ਵੱਧ ਤੋਂ ਵੱਧ ਟੈਂਪਰੇਚਰ 25 ਡਿਗਰੀ ਸੈਲਸੀਅਸ ਤੱਕ ਟੱਚ ਕਰੇਗਾ। ਅਤੇ 60% ਚਾਂਸ ਅੱਜ ਮੀਂਹ ਆਉਣ ਦੇ ਹੈਗੇ ਆ ਜੀ। ਅਤੇ ਰਾਤ ਨੂੰ ਟੈਂਪਰੇਚਰ 15 ਡਿਗਰੀ ਸੈਲਸੀਅਸ ਹੋਵੇਗਾ, ਔਰ ਰਾਤ ਨੂੰ ਵੀ 60% ਚਾਂਸ ਬਣੇ ਰਹਿਣਗੇ ਵੀ ਮੀਂਹ ਆ ਸਕਦਾ ਕਿਸੇ ਵੀ ਟਾਈਮ। ਅਤੇ ਵੀਰਵਾਰ ਯਾਨੀ ਕਿ ਕੱਲ੍ਹ ਦਾ ਦਿਨ, ਕੱਲ੍ਹ ਨੂੰ ਵੀ ਅੱਜ ਵਰਗਾ ਮੌਸਮ ਆ, ਜ਼ਿਆਦਾ ਕੱਲ੍ਹ ਨੂੰ ਸੂਰਜ ਦੇਵਤਾ ਜੀ ਦਰਸ਼ਨ ਨਹੀਂ ਦੇ ਪਾਉਣਗੇ, ਬੱਦਲਾਂ ਦਾ ਦਬਦਬਾ ਰਹੇਗਾ। ਅਤੇ 60% ਚਾਂਸ ਕੱਲ੍ਹ ਨੂੰ ਵੀ ਰਹੇਗਾ ਕਿ ਮੀਂਹ ਆਵੇਗਾ, ਪਰ ਦਿਨ ਨਿੱਘਾ ਹੋਵੇਗਾ, ਦਿਨ 28 ਡਿਗਰੀ ਸੈਲਸੀਅਸ ਤੱਕ ਜਾਵੇਗਾ। ਅਤੇ ਰਾਤ ਨੂੰ 13 ਡਿਗਰੀ ਸੈਲਸੀਅਸ, ਸ਼ੁੱਕਰਵਾਰ ਨੂੰ ਫਿਰ ਧੁੱਪ ਨਿਕਲੇਗੀ, ਸ਼ਨੀਵਾਰ ਨੂੰ ਧੁੱਪ ਨਿਕਲੇਗੀ, ਐਤਵਾਰ ਨੂੰ ਧੁੱਪ ਨਿਕਲੇਗੀ। ਅੱਜ ਸੂਰਜ ਦੇਵਤਾ ਜੀ 6:04 'ਤੇ ਆਏ ਅਤੇ 9:05 'ਤੇ ਚਲੇ ਜਾਣਗੇ। ਅਤੇ ਉੱਧਰ ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਵਕਤ ਦਾ ਤਾਪਮਾਨ 29 ਡਿਗਰੀ ਸੈਲਸੀਅਸ, ਪਰ ਫੀਲ 10 ਡਿਗਰੀ ਵੱਧ ਹੋ ਰਿਹਾ ਤਕਰੀਬਨ। ਫੀਲ 11 ਡਿਗਰੀ ਫੀਲ ਹੋ ਰਿਹਾ ਜੀ, ਇਹ 38 ਡਿਗਰੀ, 9 ਡਿਗਰੀ ਟੈਂਪਰੇਚਰ ਵੱਧ ਫੀਲ ਹੋ ਰਿਹਾ ਗਾ, ਜਿੰਨਾ ਕਿ ਇਸ ਵਕਤ ਟੈਂਪਰੇਚਰ ਆ, ਔਰ 29 ਡਿਗਰੀ ਤੋਂ 38 ਡਿਗਰੀ ਫੀਲ ਹੋ ਰਿਹਾ ਗਾ। ਸੋ ਗੁਰੂ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਸ ਵਕਤ ਇਹ ਤਾਪਮਾਨ। ਟਿਕਟੋਕ ਦੇ ਉੱਤੇ ਆਏ ਹੋਏ ਤੁਹਾਡੇ ਵੈਲਕਮ ਮੈਸੇਜਾਂ ਦੇ ਲਈ ਅਸੀਂ ਧੰਨਵਾਦ ਕਰਦੇ ਹਾਂ। ਔਰ ਸਟੂਡੀਓ ਦੇ ਵਿੱਚ ਮੇਰੇ ਨਾਲ ਗੈਵੀ ਵੀ ਮੌਜੂਦ ਹੈਗਾ। ਗੈਵੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।
0: ਕੀ ਹਾਲ ਨੇ?
1: ਵਧੀਆ, ਚੜ੍ਹਦੀ ਕਲਾ ਜੀ।
0: ਔਰ ਇਸ ਤੋਂ ਬਿਨਾਂ ਪ੍ਰੀਤ ਬਾਈ ਜੀ ਵੈਲਕਮ, ਖਾਲਿਦ ਜੀ ਵੈਲਕਮ, ਹਰਮਿੰਦਰ ਜੀ, ਪ੍ਰੀਤ ਜੀ, ਹਰਭਜਨ ਜੀ, ਔਰ ਦਿਲਰਾਜ USA ਵਾਲੇ। ਪ੍ਰੀਤ ਬਾਈ ਜੀ, ਬਹੁਤ ਮਿਹਰਬਾਨੀ, ਤੁਸੀਂ ਲਾਈਵ ਨੂੰ ਸਾਂਝਾ ਕੀਤਾ, ਥੈਂਕ ਯੂ, ਤੁਹਾਡਾ ਸੋ ਨਾਈਸ ਆਫ ਯੂ। ਔਰ ਸੁਖਮਨ ਬਾਈ ਜੀ ਧੰਨਵਾਦ, ਹੁੰਦਲ ਸਾਹਿਬ ਸਤਿ ਸ਼੍ਰੀ ਅਕਾਲ, ਨਵੀ ਜੀ ਸਤਿ ਸ਼੍ਰੀ ਅਕਾਲ, ਚਿਕਨ ਲਵਰ, ਵਾਹ ਕਿਆ ਯੂਜ਼ਰ ID ਹੈ ਚਿਕਨ ਲਵਰ। ਅਤੇ ਬਹੁਤ ਕਮਾਲ ਦੇ ਨਾਮ ਪੜ੍ਹਨ ਨੂੰ ਮਿਲਦੇ ਆ, ਬਹੁਤ ਸਾਰੇ ਯੂਜ਼ਰ ਦੇ ਵੱਖੋ ਵੱਖਰੇ ਨਾਮ ਦੂਸਰੇ ਨੂੰ ਹਸਾਉਣ ਲਈ ਜਾਂ ਕਿਹੜੀ ਗੱਲ ਦੇ ਲਈ ਪਤਾ ਨਹੀਂ। ਔਰ ਇਸ ਤੋਂ ਬਿਨਾਂ ਜਸ਼ਨ ਜੀ, ਜਗਦੇਵ ਜੀ, ਸੁਧਹੰਸ਼ ਜੀ, ਸੋ ਤੁਹਾਨੂੰ ਵੀ ਅਸੀਂ ਵੈਲਕਮ ਆਖਦੇ ਹਾਂ। ਅਤੇ ਸਟੂਡੀਓ ਦੇ ਫੋਨ ਨੰਬਰ ਨੇ 204-780-8182-04-7804-8181, ਅਤੇ ਵਟਸਐਪ ਦੇ ਉੱਤੇ ਆਏ ਹੋਏ ਮੈਸੇਜ 37-47 ਨੰਬਰ ਤੋਂ ਅੰਮ੍ਰਿਤ ਬਾਈ ਜੀ ਦਾ ਮੈਸੇਜ ਆਇਆ, ਸਤਿ ਸ਼੍ਰੀ ਅਕਾਲ ਜੀ, ਹਰਜਿੰਦਰ ਪੁਨੀਆ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਲਰਾਜ ਸਿੱਧੂ ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ। ਹੋਰ ਗਿਆ ਵੀ ਕਿਵੇਂ ਚੱਲਦੇ ਨੇ ਪ੍ਰੋਗਰਾਮ?
1: ਪ੍ਰੋਗਰਾਮ ਬਹੁਤ ਘੈਂਟ ਚੱਲਦੇ ਆ, ਕੱਲ੍ਹ ਵੀ ਆਪਾਂ ਬਹੁਤ ਵਧੀਆ ਇੰਟਰਵਿਊ ਕੀਤੀ ਸੀ, ਉਹਦੇ 'ਚ ਆਪਾਂ ਨੂੰ ਬਹੁਤ ਸਾਰੀਆਂ ਨੌਲੇਜ ਦੀਆਂ ਇਨਫੋਰਮੇਸ਼ਨ ਦੀਆਂ ਵੀ ਗੱਲਾਂ ਬਾਤਾਂ ਮਿਲੀਆਂ, ਅਤੇ ਇੱਕ ਮਾਂ ਅਤੇ ਧੀ ਦਾ ਜਿਹੜਾ ਰਿਸ਼ਤਾ
0: ਜੀ,
1: ਉਹਦੇ ਬਾਰੇ ਆਪਾਂ ਗੱਲਾਂ ਬਾਤਾਂ ਕੀਤੀਆਂ ਸੀਗੀਆਂ
0: ਜੀ।
1: ਅਤੇ ਬਹੁਤ ਸੋਹਣੇ ਸੋਹਣੇ ਮੈਸੇਜ ਆਏ, ਅੱਜ ਮੈਂ ਦੇਖਿਆ ਘਰੇ ਜਾ ਕੇ ਵਟਸਐਪ ਦੇ ਉੱਤੇ ਬਹੁਤ ਸਾਰੇ ਮੈਸੇਜ ਆਏ ਹੋਏ ਸੀਗੇ, ਕਹਿੰਦੇ ਵੀ ਅੱਜ ਦਾ ਜਿਹੜਾ ਪ੍ਰੋਗਰਾਮ ਰਿਹਾ ਬਹੁਤ

0: ਨਾਲ ਗੱਲ ਕਰਾਂਗੇ ਜਿਹੜੇ ਕਿ ਵਿਨੀਪੈਗ ਦੇ ਵਿੱਚ ਪਹੁੰਚ ਰਹੇ ਨੇ ਔਰ ਇੱਕ ਉਹਨਾਂ ਦੀ ਜਰਨੀ ਹੈਗੀ ਉਹਨਾਂ ਨੇ ਸਟਾਰਟ ਕੀਤੀ ਆ ਬੀ ਸੀ ਤੋਂ ਬਾਕੀ ਸਾਰੀਆਂ ਗੱਲਾਂ ਆਪਾਂ ਉਹਨਾਂ ਨਾਲ ਕਰਾਂਗੇ ਤੁਹਾਨੂੰ ਮੈਂ ਮੋਟੀ ਮੋਟੀ ਗੱਲ ਜੀ ਦੱਸਦਾ ਵੀ ਉਹਨਾਂ ਨੇ ਇੱਕ ਹੋਪ ਜਿਹੜੀਆਂ ਲੈਟਰ ਆਫ ਹੋਪ ਉਹ ਇਕੱਠੀਆਂ ਕਰ ਰਹੇ ਨੇ ਅਤੇ ਉਹਨਾਂ ਦੇ ਬੱਚੇ ਨੂੰ ਕਿਸੇ ਕੋਈ ਜਿਹੜੀ ਜਿਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੋ ਰਿਹਾ ਗਾ ਇਲਾਜ ਹੋ ਨਹੀਂ ਸਕਦਾ ਗਾ ਜਿਹਦਾ ਅਜੇ ਤੱਕ ਇਲਾਜ ਲੱਭਿਆ ਨਹੀਂ ਗਾ ਉਸ ਤਰੀਕੇ ਦੀ ਡਿਸੀਜ਼ ਹੈਗੀ ਆ ਔਰ ਜਿਹੜੀਆਂ ਕਿ ਬਹੁਤ ਰੇਅਰ ਡਿਸੀਜ਼ ਹੁੰਦੀਆਂ ਨੇ ਅਤੇ ਉਹ ਸਾਡੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਨਗੇ ਕਿਵੇਂ ਔਰ ਕਿਹੜੇ ਕਿਹੜੇ ਉਹਨਾਂ ਦੇ ਇਸ ਟਾਈਮ ਗੋਲ ਔਰ ਉਸ ਬੱਚੇ ਦਾ ਇਲਾਜ ਕਿਵੇਂ ਹੋ ਸਕਦਾ ਗਾ ਕਿਵੇਂ ਨਹੀਂ ਹੋ ਸਕਦਾ ਬੱਚੇ ਦਾ ਨਾਮ ਗੁਰਮੋਹ ਨੂੰ ਕਿਸ ਪ੍ਰਕਾਰ ਦੀ ਬਿਮਾਰੀ ਆ ਇਹ ਬਿਮਾਰੀ ਜਿਹੜਾ ਰੇਅਰ ਡਿਸੀਜ਼ ਦੀ ਮੈਂ ਗੱਲ ਕਰਦਾ ਇਹ ਬਹੁਤ ਤਰ੍ਹਾਂ ਦੀ ਆ ਪਰ ਇਹਨਾਂ ਦੇ ਬੱਚੇ ਨੂੰ ਕਿਹੜੀ ਆ ਆਪਾਂ ਇਹ ਫੋਨ ਰਾਹੀਂ ਉਹਨਾਂ ਦੇ ਨਾਲ ਜੁੜਾਂਗੇ ਅਤੇ ਗੱਲਬਾਤ ਵੀ ਕਰਾਂਗੇ ਰਮਨਵੀਰ ਜੀ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਸਤਿ ਸ਼੍ਰੀ ਅਕਾਲ ਮਨਦੀਪ ਨਾਲ ਗਏ ਵੀਰੇ ਸੋ ਪ੍ਰੀਤ ਬਾਈ ਜੀ ਸਤਿ ਸ਼੍ਰੀ ਅਕਾਲ ਪ੍ਰਦੀਪ ਸਿੱਧੂ ਜੀ ਕਿੱਦਾਂ ਵੀਰੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਔਰ ਉਧਰੋਂ ਅਮਰੀਕ ਸਿੰਘ ਜੀ ਵੀ ਦੱਸ ਰਹੇ ਨੇ ਵੀ ਸਤਿ ਸ਼੍ਰੀ ਅਕਾਲ ਆ ਅਤੇ ਨਾਲੇ ਕਹਿੰਦੇ ਮੇਰੀ ਟਿਕਟੋਕ ਦੀ ਆਈ ਡੀ ਆ ਮਿੱਕਾ ਸੋ ਵੈਰੀ ਗੁੱਡ ਥੈਂਕ ਯੂ ਅਮਰੀਕ ਸੋਹਲ ਜੀ ਅਤੇ ਨਾਲ ਹੀ ਤੁਹਾਨੂੰ ਨਾ ਗੱਡੀਆਂ ਦੀਆਂ ਡੀਲਸ ਲੈਣ ਲਈ ਦੱਸ ਦਈਏ ਵੀ ਗੰਡੂ ਆਟੋ ਸੇਲਸ ਐਂਡ ਸਰਵਿਸ ਵਾਲਿਆਂ ਕੋਲ ਗੇੜਾ ਮਾਰੋ ਜੇ ਤੁਸੀਂ ਵਧੀਆ ਗੱਡੀ ਬਾਏ ਕਰਨਾ ਚਾਹੁੰਦੇ ਹੋ ਤਾਂ ਔਰ ਗੱਡੀ ਵੀ ਗਰੰਟੀ ਵਾਰੰਟੀ ਵਾਲੀ ਕੀ ਜਿਹੜੀ ਵੀ ਗੱਡੀ ਵੇਚਦੇ ਨੇ ਗਰੰਟੀ ਵਾਰੰਟੀ ਦੇ ਨਾਲ ਕਾਰ ਪਰੂਫ ਦਿਖਾ ਕੇ ਅਤੇ ਗੱਡੀ ਤੁਸੀਂ ਬਾਏ ਕਰੋ ਟੈਨਸ਼ਨ ਫਰੀ ਹੋ ਕੇ ਗੱਡੀ ਚਲਾਓ ਕਿਉਂਕਿ ਟੈਨਸ਼ਨ ਇਹਨਾਂ ਦੀ ਆ ਕਿਉਂਕਿ ਗਰੰਟੀ ਇਹਨਾਂ ਦੀ ਹੈ ਜਦੋਂ ਅਤੇ ਤੁਸੀਂ ਜਾਣਾ ਕਿੱਥੇ 222 ਮੈਕਫਿਲਪ ਸਟਰੀਟ ਦੇ ਉੱਤੇ ਮਹਿੰਦਰ ਸਿੰਘ ਗੰਡੂ ਜੀ ਨਾਲ ਗੱਲਬਾਤ ਕਰੋ 204-227-80-28 ਪ੍ਰੀਤ ਕੌਰ ਜੀ ਸਤਿ ਸ਼੍ਰੀ ਅਕਾਲ ਐਸ ਕੇ ਸਤਿ ਸ਼੍ਰੀ ਅਕਾਲ ਲੁਕਿੰਗ ਔਸਮ ਟੁਗੈਦਰ ਥੈਂਕ ਯੂ ਬਹੁਤ ਮਿਹਰਬਾਨੀ ਸੋ ਬਹੁਤ ਧੰਨਵਾਦ ਆ ਤੁਹਾਡਾ ਔਰ ਜਲਦੀ ਹੀ ਅਸੀਂ ਫੋਨ ਕਾਲ ਦੇ ਉੱਤੇ ਵੀ ਗੱਲਬਾਤ ਕਰਦੇ ਹਾਂ ਔਰ ਜਿਨ੍ਹਾਂ ਨੇ ਕਾਲ ਕੀਤੀ ਤੁਸੀਂ ਹੋਲਡ ਕਰਿਓ ਅਤੇ ਉਸ ਤੋਂ ਪਹਿਲਾਂ ਤੁਹਾਨੂੰ ਅਸੀਂ MDF ਟਾਇਰ ਵਾਲਿਆਂ ਦਾ ਵੀ ਦੱਸ ਦਈਏ ਵੀ ਜੇਕਰ ਤੁਸੀਂ ਆਪਣੇ ਟਰੱਕਾਂ ਨੂੰ ਜਾਂ ਫਿਰ ਟ੍ਰੇਲਰਾਂ ਨੂੰ ਕਾਲੇ ਲੁੱਕ ਵਰਗੇ ਚੰਗੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ MDF ਟਾਇਰ ਵਾਲੇ 251 ਉਕਪੰਡ ਹਾਈਵੇ ਦੇ ਉੱਤੇ ਨੇ ਨਵੇਂ ਪੁਰਾਣੇ ਟਰੱਕਾਂ ਟ੍ਰੇਲਰਾਂ ਦੇ ਟਾਇਰ ਇਹਨਾਂ ਕੋਲ ਸਟਾਕ ਦੇ ਵਿੱਚ ਹੁੰਦੇ ਨੇ ਔਰ ਯਾਰਡ ਸਰਵਿਸਿਸ ਵੀਲ ਬੈਲੈਂਸਿੰਗ ਅਤੇ ਅਲਾਈਨਮੈਂਟ ਵੀ ਕਰਦੇ ਨੇ ਆਕਾਸ਼ਵੀਰ ਨੂੰ ਕਾਲ ਕਰ ਲਓ ਵਧੇਰੇ ਜਾਣਕਾਰੀ ਦੇ ਲਈ 204-583-8880 204-583-8880 ਬੈਂਸ ਸਾਹਿਬ ਸਤਿ ਸ਼੍ਰੀ ਅਕਾਲ ਬੜੀ ਮਿਹਰਬਾਨੀ ਥੈਂਕ ਯੂ ਵੈਲਕਮ ਸਾਰੇ ਜਿੰਨੇ ਵੀ ਸਾਡੇ ਨਾਲ ਟਿਕਟੋਕ ਦੇ ਉੱਤੇ ਹੁਣ ਤੱਕ ਸਰੋਤੇ ਦਰਸ਼ਕ ਜੁੜ ਰਹੇ ਨੇ ਉਹਨਾਂ ਨੂੰ ਅਸੀਂ ਵੈਲਕਮ ਆਖਦੇ ਹਾਂ 92.7 FM ਨੂੰ ਜਿਨ੍ਹਾਂ ਨੇ ਟਿਊਨ ਇਨ ਕਰ ਲਿਆ ਉਹਨਾਂ ਨੂੰ ਅਸੀਂ ਵੈਲਕਮ ਆਖਦੇ ਹਾਂ ਅਤੇ ਰੋਇਲ ਫਰਨੀਚਰ ਵਾਲੇ ਵੀ ਤੁਹਾਨੂੰ ਵੈਲਕਮ ਆਖਦੇ ਨੇ ਜੇ ਤੁਸੀਂ ਇਹਨਾਂ ਦੇ ਸਟੋਰ 'ਤੇ ਜਾਓ ਅਤੇ ਜਾ ਕੇ ਇੱਕ ਬਹੁਤ ਹੀ ਕਮਾਲ ਦੇ ਬੈੱਡ ਸੈੱਟ ਔਰ ਡਾਇਨਿੰਗ ਸੈੱਟ ਅਤੇ ਸੋਫਾ ਸੈੱਟ ਅਤੇ ਬਹੁਤ ਸੋਹਣੇ ਕਾਊਚ ਕੀ ਕਹਿੰਦੇ ਆ ਕਾਊਚ ਅੱਛਾ ਠੀਕ ਅਤੇ ਉਹ ਵੀ ਮਿਲਦੇ ਆ ਅਤੇ ਬਹੁਤ ਹੀ ਕਮਾਲ ਦੇ ਇਟਲੀ ਦੇ ਬਣੇ ਹੋਏ ਕੈਨੇਡਾ ਦੇ ਬਣੇ ਹੋਏ ਤੁਸੀਂ ਇੱਥੋਂ ਸੋਫਾ ਸੈੱਟ ਲੈ ਸਕਦੇ ਹੋ ਰੋਇਲ ਫਰਨੀਚਰ 1610 ਸੇਂਟ ਜੇਮਸ ਸਟਰੀਟ ਦੇ ਉੱਤੇ ਸਪਿੰਦਰ ਬੋਪਰ ਹੈ ਜੀ ਦਾ ਨੰਬਰ 204-990-9097 204-990-9097 ਸਿੰਘ ਬਾਈ ਜੀ ਸਤਿ ਸ਼੍ਰੀ ਅਕਾਲ ਧਰਮਿੰਦਰ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ ਤੁਹਾਡਾ ਬੜੀ ਮਿਹਰਬਾਨੀ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਬਹੁਤ ਜਲਦੀ ਸਾਡੇ ਨਾਲ ਸਟੂਡੀਓ ਦੇ ਵਿੱਚ ਰਾਜਮਾਨ ਸਾਹਿਬ ਵੀ ਮੌਜੂਦ ਹੋਣਗੇ ਕਿਉਂਕਿ ਅੱਜ ਦਾ ਪ੍ਰੋਗਰਾਮ ਉਹਨਾਂ ਵੱਲੋਂ ਸਪੌਂਸਰ ਕੀਤਾ ਗਿਆ ਹੈ ਅਤੇ ਇੱਕ ਕਾਲ ਲੈਂਦੇ ਹਾਂ ਆਈ ਹੋਪ ਇਹ ਜਿਹੜੀ ਮੈਂ ਗੱਲ ਕਰਦਾ ਉਹਨਾਂ ਦੀ ਕਾਲ ਹੋਵੇ ਔਰ ਉਹਨਾਂ ਦੇ ਪੇਰੈਂਟਸ ਦੀ ਕਾਲ ਹੋਵੇ ਸੋ ਕਾਲ ਚੱਕਦੇ ਹਾਂ ਜੀ ਕਾਲਰ ਜੀ ਤੁਸੀਂ ਔਨ ਦੀ ਏਅਰ ਹੋ
1: ਹਾਂਜੀ ਮਨਦੀਪ ਜੀ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਅਮਰੀਕ ਸਿੰਘ ਜੀ
1: ਹਾਂਜੀ ਕੀ ਹਾਲ ਆ
0: ਬਹੁਤ ਵਧੀਆ ਜੀ
1: ਪ੍ਰੋਗਰਾਮ ਤਾਂ ਗਏ ਵੀ ਬਹੁਤ ਸੋਹਣਾ ਪੇਸ਼ ਕਰਿਆ ਪਰ ਜਦ ਤੁਸੀਂ ਆ ਤਾਂ 4 ਚੰਨ ਲੱਗ ਜਾਂਦੇ ਜੀ
0: ਥੈਂਕ ਯੂ ਜੀ ਜਦੋਂ ਤੁਸੀਂ ਆ ਜਾਂਦੇ ਹੋ ਤੁਸੀਂ ਵੀ 4 ਚੰਨ ਲਾ ਦਿੰਦੇ ਹੋ
1: ਤੇ ਮੈਂ ਤਾਂ 5 ਮੈਂ ਲਾਉਣਾ ਜੀ
0: ਹਾਂ 5 ਚੰਨ
1: ਹਾਂਜੀ
2: ਚਲੋ ਵਧੀਆ ਪੰਜਾਂ ਚ ਪਰਮੇਸ਼ਰ ਹੁੰਦਾ
1: ਕੱਲ ਇੱਕ ਜਿਹੜਾ ਪ੍ਰੋਗਰਾਮ ਸੀ ਨਾ ਭੈਣ ਜੀ ਅਸੀਂ 57 ਦੇ ਮਹੀਨੇ ਦਾ
0: ਹਾਂਜੀ
1: ਤੇ ਮੈਂ ਤੁਹਾਨੂੰ ਇਨਫੋਰਮ ਕੀਤਾ ਸੀ ਕਾਂਵੜ ਯਾਤਰਾ ਦਾ ਜੀ
2: ਹਾਂਜੀ ਹਾਂਜੀ
1: ਜਿਹੜਾ ਯੂਪੀ ਉਹਦੇ ਵਿੱਚ ਅੱਜ ਮੈਂ ਸਵੇਰੇ ਸੋਸ਼ਲ ਮੀਡੀਆ ਦੇਖਾ ਇੰਨਾ ਉਹਨਾਂ ਨੇ ਘਸਮਾਣ ਪਾਇਆ ਨਾ ਉੱਥੇ ਸੜਕਾਂ ਤੇ ਮੈਂ ਵਟਸਐਪ ਗਰੁੱਪ ਚ ਵੀਡੀਓ ਪਾਈਆਂ ਨੇ 4-5 ਕ
2: ਹਾਂਜੀ
1: ਤੇ ਇੰਨਾ ਕੁ ਉਹਨਾਂ ਨੇ ਘਸਮਾਣ ਪਾਇਆ ਵਿੱਚੇ ਪਿੱਠੇ ਹੈਗੇ ਬੈਠ ਕੇ ਤਾਂ ਦਾਰੂ ਪੀ ਰਹੇ ਸੀ ਸੜਕਾਂ ਤੇ ਬੈਠ ਕੇ ਛੱਡਦਾ ਛੁੱਡਦਾ ਕੁਛ ਨੀ ਜੀ ਬਸ ਉਹ ਆਪਣਾ ਨਾ ਮੌਜ ਮਸਤੀ ਲੈਣ ਜਾਂਦੇ ਨੇ ਬਸ ਇੰਨਾ ਹੀ ਮੈਂ ਦੱਸਣਾ ਚਾਹੁੰਦਾ ਸੀਗਾ ਜੀ
2: ਹਰੇਕ ਧਰਮ ਚ ਇਹ ਚੀਜ਼ ਹੋਈ ਪਈ ਹੈ ਜੀ ਜੇ ਤੁਸੀਂ ਆਪਣਾ ਸਿੱਖਾਂ ਦਾ ਦੇਖੋਗੇ ਥੋੜੇ ਜਿਹੇ ਦਿਨਾਂ ਤੱਕ ਤੁਹਾਨੂੰ ਨਗਰ ਕੀਰਤਨ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲੂਗਾ ਫੋਟੋਆਂ ਵੀ ਦੇਖਣ ਨੂੰ
1: ਆਪਣੇ ਹੋਲੇ ਮਹੱਲੇ ਤੇ ਦੇਖ ਲਓ ਹੇਮਕੁੰਟ ਸਾਹਿਬ ਦੇਖ ਲਓ ਜਦੋਂ ਜਾਂਦੇ ਲੋਕ ਮੋਟਰਸਾਈਕਲਾਂ ਜਾਂਦੇ ਨੇ ਤਾਂ ਹੀ ਤਾਂ ਉੱਥੇ ਲੋਕ ਤੰਗ ਕਰਦੇ ਨੇ
2: ਬਿਲਕੁਲ ਬਿਲਕੁਲ
1: ਹਿਮਾਚਲ ਚ ਵੀ ਦੇਖੋ ਜਦ ਜਾਂਦੇ ਨੇ ਨੈਣਾ ਦੇਵੀ ਇੱਧਰ ਉੱਧਰ ਉੱਧਰ ਵੀ ਬਸ ਪਬਲਿਕ ਨੂੰ ਪਰੇਸ਼ਾਨ

0: ਚੱਲੇ ਅੱਜ ਤਾਂ ਮੈਂ ਸੋਸ਼ਲ ਮੀਡੀਆ ਦੇਖ ਕੇ ਨਾ ਪਰੇਸ਼ਾਨ ਅੱਜ ਤਾਂ ਖੈਰ ਉੱਥੇ ਦੇਖਦੇ ਸੀ ਫੁੱਲ ਹਾਜ਼ਰ ਨਾਜ਼ਰ
1: ਹਾਂਜੀ
0: ਪਰ ਮੈਂ ਜੋ ਵਟਸਐਪ ਤੇ ਪਾਇਆ ਫਿਰ ਦੇਖੋ ਕੀ ਹੁੰਦਾ ਜੀ ਉੱਥੇ ਚੰਗਾ ਜੀ ਥੈਂਕ ਯੂ ਮਨਦੀਪ ਜੀ ਚਲੋ ਕਰੋ ਸ਼ੁਰੂ ਮਾਨ ਸਾਹਿਬ ਆਉਣ ਵਾਲੇ ਹੋਣਗੇ
1: ਠੀਕ ਚੰਗਾ ਜੀ ਚੰਗਾ
0: ਜਿੱਦਾਂ ਕਰ ਲਿਆ ਮਾਨ ਸਾਹਿਬ ਨੇ ਕਿੱਕ ਮਾਰ ਲਈ ਆ ਜੀ
1: ਹਾਂ ਬਿਲਕੁਲ ਬਿਲਕੁਲ ਕਰ ਸਕਦੇ ਹੋ ਔਰ ਕੁਲਵੰਤ ਸਰਪੰਚ ਜੀ ਸਤਿ ਸ੍ਰੀ ਅਕਾਲ ਗੈਵੀਵੀਰ ਤੇ ਬਰਾੜ ਸਾਹਿਬ ਬਹੁਤ ਮਿਹਰਬਾਨੀ ਕੁਲਵੰਤ ਸਰਪੰਚ ਜੀ ਤੇ ਨਾਲ ਹੀ ਮੈਂ ਦੱਸ ਦੇਵਾਂ ਵੀ ਜੇ ਤੁਸੀਂ ਆਟੋ ਪੈਕ ਦੀਆਂ ਸਰਵਿਸਿਸ ਲੈਣੀਆਂ ਹੋਣ ਤਾਂ ਗਲੈਕਸੀ ਇੰਸ਼ੋਰੈਂਸ ਦਾ ਨਾਮ ਚੇਤੇ ਰੱਖੋ ਗਲੈਕਸੀ ਇੰਸ਼ੋਰੈਂਸ ਸਾਡੇ ਪੰਜਾਬੀ ਬਾਈਆਂ ਦੀ ਇੰਸ਼ੋਰੈਂਸ ਬ੍ਰੋਕਰੇਜ ਆ ਔਰ ਚੰਗੀਆਂ ਸਰਵਿਸਿਸ ਦਿੰਦੇ ਨੇ ਸਟਾਫ ਬਹੁਤ ਪਲਾਈਟ ਆ ਔਰ ਗੱਲ ਸਮਝਦਾ ਅਤੇ ਸਮਝਾਉਂਦਾ 2770 ਮੈਕਫਿਲਰ ਸਟਰੀਟ ਦੇ ਉੱਤੇ ਇਹਨਾਂ ਦੀ ਇੱਕ ਲੋਕੇਸ਼ਨ ਹੈਗੀ ਔਰ ਜਿਹੜੀ ਕਿ ਦੇਰ ਰਾਤ ਤੱਕ ਰਾਤ ਦੇ 9 ਵਜੇ ਤੱਕ ਵੀ ਓਪਨ ਰਹਿੰਦੀ ਆ ਔਰ ਜਦੋਂ ਨਾ ਕਦੇ ਬੰਦੇ ਦਾ ਮੂਡ ਹੋਵੇ ਵੀ ਅੱਜ ਗੱਡੀ ਲੈਣੀ ਆ ਅਤੇ ਫਿਰ ਨਾ ਰਾਤ ਟਪਾਉਣੀ ਔਖੀ ਹੋ ਜਾਂਦੀ ਹੈਗੀ ਵੀ
2: ਬਿਲਕੁਲ
1: ਜਦੋਂ ਸ਼ੌਂਕ ਹੀ ਹੋਵੇ ਮਾੜਾ ਨੇੜੇ ਆ ਜਾਓ ਮਾਈਕ ਦੇ
2: ਹਾਂਜੀ ਹਾਂਜੀ
1: ਤੇ ਜਦੋਂ ਸ਼ੌਂਕ ਹੋਵੇ ਤਾਂ ਬੰਦਾ ਕਹਿੰਦਾ ਯਾਰ ਕੱਲ੍ਹ ਨਹੀਂ ਅੱਜ
2: ਅੱਜ
1: ਲੈਣੀ ਆ
2: ਪਰ ਉਹ ਕਈ ਵਾਰੀ ਸੰਡੇ ਫਿਰ ਆਫ ਹੁੰਦਾ ਐਂ ਹੁੰਦਾ ਕਿ ਮੰਡੇ ਦੀ ਵੇਟ
1: ਕਰਨੀ ਉਧਰੋਂ ਪਤਾ ਲੱਗਦਾ ਬਈ ਨਹੀਂ ਜੀ ਹੁਣ ਤਾਂ ਆਟੋ ਪੈਕ ਬੰਦ ਆ ਤੁਸੀਂ ਲਿਜਾ ਹੀ ਨਹੀਂ ਸਕਦੇ ਤੇ ਫਿਰ ਬੰਦਾ ਲੱਭਦਾ ਇਧਰੋਂ ਤੇ ਕੀ ਹੱਲ ਕਰੀਏ ਕੀ ਨਾ ਕਰੀਏ ਤੇ ਮੈਂ ਦੱਸ ਦੇਵਾਂ ਬਈ ਜੇ ਕਿਤੇ ਗਲਾਰੀ ਅੜ ਜੇ ਵੀ ਅੱਜ ਹੀ ਗੱਡੀ ਲੈਣੀ ਆ ਤੇ 9 ਵਜੇ ਤੋਂ ਲੈ ਕੇ 9 ਵਜੇ ਤੱਕ ਇਹਨਾਂ ਦਾ ਆਟੋ ਪੈਕ ਖੁੱਲ੍ਹਾ ਰਹਿੰਦਾ ਤੇ ਐਤਵਾਰ ਦੀ ਗੱਲ ਕਰਦੇ ਹੋ ਤਾਂ ਦੁਪਹਿਰੇ 12 ਵਜੇ ਤੋਂ ਲੈ ਕੇ 5 ਵਜੇ ਤੱਕ ਇਹਨਾਂ ਦਾ ਆਟੋ ਪੈਕ ਓਪਨ ਰਹਿੰਦਾ ਗਾ ਤੇ ਸਪੈਸ਼ਲੀ ਜਿਹੜੇ ਨਾ ਟਰਾਂਸਪੋਰਟ ਦਾ ਕੰਮ ਕਰਦੇ ਨੇ ਟਰੱਕਾਂ ਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ ਜਾਂ ਤੁਸੀਂ ਕੰਪਨੀ ਓਪਨ ਕਰਨੀ ਹੋਵੇ ਤਾਂ ਤੁਸੀਂ ਗਲੈਕਸੀ ਇੰਸ਼ੋਰੈਂਸ 2770 ਮੈਕਫਿਲਪ ਸਟਰੀਟ ਦੇ ਉੱਤੇ ਜਾ ਸਕਦੇ ਹੋ ਔਰ ਜਾ ਕੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰੋ ਟਰਾਂਸਪੋਰਟ ਦੀ ਇੰਸ਼ੋਰੈਂਸ ਤੁਸੀਂ ਬਾਏ ਕਰ ਸਕਦੇ ਹੋ ਅਤੇ ਇਸ ਤੋਂ ਬਿਨਾਂ ਤੁਹਾਨੂੰ ਦੱਸ ਦੇਈਏ ਵੀ ਜਤਿੰਦਰ ਸਧਾਣਾ ਜੀ ਜਿਹੜੇ ਕਿ 14 ਸਾਲਾਂ ਦਾ ਐਕਸਪੀਰੀਅੰਸ ਰੱਖਦੇ ਨੇ ਇਸ ਫੀਲਡ ਦੇ ਵਿੱਚ ਤੁਸੀਂ ਹਾਊਸ ਇੰਸ਼ੋਰੈਂਸ ਹੋਮ ਇੰਸ਼ੋਰੈਂਸ ਜਿਹੜੀ ਆਪਾਂ ਕਹਿ ਦਿੰਦੇ ਹਾਂ ਮੋਰਗੇਜ ਵੇਲੇ ਸਾਨੂੰ ਜ਼ਰੂਰਤ ਪੈਂਦੀ ਆ ਅਤੇ ਤੁਸੀਂ ਇਹਨਾਂ ਦੇ ਕੋਲੋਂ ਉਸ ਦੀ ਕੋਟੇਸ਼ਨ ਲੈ ਕੇ ਦੇਖੋ ਤੁਸੀਂ ਹੁਣ ਕਿੰਨੇ ਪੈਸੇ ਦੇ ਰਹੇ ਹੋ ਫਿਰ ਕਿੰਨੇ ਦੇਣੇ ਪੈਣਗੇ ਕੀ ਕੁਛ ਉਸ ਦੇ ਵਿੱਚ ਕਵਰ ਹੋਊਗਾ ਸਾਰੀ ਗੱਲਬਾਤ ਤੁਸੀਂ ਇਹਨਾਂ ਦੇ ਨਾਲ ਕਰ ਸਕਦੇ ਹੋ ਅਤੇ ਆਪਣੀ ਭਾਸ਼ਾ ਪੰਜਾਬੀ ਦੇ ਵਿੱਚ ਕਰ ਸਕਦੇ ਹੋ ਅਤੇ ਸਮਝ ਸਕਦੇ ਹੋ ਵੀ ਤੁਹਾਡੀ ਪਾਲਿਸੀ ਦੇ ਵਿੱਚ ਕੀ ਕੁਝ ਕਵਰ ਹੈਗਾ ਗਾ ਗਲੈਕਸੀ ਇੰਸ਼ੋਰੈਂਸ 2770 ਮੈਕਫਿਲਪ ਸਟਰੀਟ ਦੇ ਉੱਤੇ ਤੁਸੀਂ ਜਾ ਸਕਦੇ ਹੋ ਅਤੇ ਜਾਂ ਫਿਰ 11 ਵਿਰਵੇਨ ਡਰਾਈਵ ਦੇ ਉੱਤੇ ਪਲਵਿੰਦਰ ਧਾਲੀਵਾਲ ਜੀ ਨੂੰ ਜਾ ਕੇ ਮਿਲੋ 11 ਵਿਰਵੇਨ ਡਰਾਈਵ ਦੇ ਉੱਤੇ ਪਲਵਿੰਦਰ ਧਾਲੀਵਾਲ ਜੀ ਨੂੰ ਤੁਸੀਂ ਜਾ ਕੇ ਮਿਲ ਸਕਦੇ ਹੋ ਔਰ ਬਰਾੜ ਚਰਨਜੀਤ ਜੀ ਸਤਿ ਸ਼੍ਰੀ ਅਕਾਲ ਟਵਿੰਸ ਹੇਅਰ ਸਲੂਨ ਵਾਲੇ ਸਤਿ ਸ਼੍ਰੀ ਅਕਾਲ ਮਨਦੀਪ ਐਂਡ ਗੈਵੀ ਟੁਡੇ ਦਾ ਸ਼ੋਅ ਵਿਲ ਬੀ ਗੁੱਡ ਬਿਕੋਜ਼ ਮਨਦੀਪ ਐਂਡ ਗੈਵੀ ਟੁਗੈਦਰ ਡੂਇੰਗ ਦਾ ਸ਼ੋਅ ਬਿਲਕੁਲ ਜੀ ਵੈਸੇ ਤਾਂ ਗੈਵੀ ਭੱਜੂ ਭੱਜੂ ਜਾ ਕਰਦਾ ਅੱਜ ਇਹਨੂੰ ਕੰਮ ਹੈਗਾ ਇਹਨੂੰ ਅਤੇ ਇਸੇ ਕਰਕੇ ਮੈਂ ਕਿਹਾ ਚਲੋ ਅੱਜ ਗੈਵੀ ਨੂੰ ਆਫ ਕਰਾ ਦਿੰਦੇ ਹਾਂ ਰੈਸਟ ਕਰਾ ਦਿੰਦੇ ਹਾਂ ਅਤੇ ਪਰ ਹੁਣ ਗੈਵੀ ਦਾ ਮਨ ਬਦਲ ਗਿਆ ਲੱਗਦਾ ਮੈਨੂੰ ਅਤੇ ਇੱਕ ਬਰਾੜ ਚਰਨਜੀਤ ਜੀ ਕਹਿੰਦੇ ਹਸਤਿੰਦਰ ਦਾ ਨਵਾਂ ਗਾਣਾ ਲਾਓ ਪੀ ਆਰ ਪਿੰਡਾਂ ਦੀ ਬਹੁਤ ਸੋਹਣਾ ਗਾਣਾ ਮੈਂ ਹੁਣ ਹੀ ਰਸਤੇ ਦੇ ਵਿੱਚ ਸੁਣਦਾ ਆ ਰਿਹਾ ਸੀਗਾ ਪਿੱਕੇ ਦੇ ਵਿੱਚ ਪੀ ਆਰ ਪਿੰਡਾਂ ਦੀ ਤੇ ਸਾਨੂੰ ਕਿਹੜਾ ਕਹਿੰਦੇ ਵੀ ਨਾਨਕੇ ਜਾਣ ਲਈ ਵੀਜ਼ਾ ਲੈਣਾ ਪੈਂਦਾ
2: ਸਹੀ ਗੱਲ
1: ਤੇ ਜਿਹੜਾ ਕਹਿੰਦੇ ਬੈਸਟ ਕੌਂਬੋ ਆ ਉਹ ਖੀਰ ਤੇ ਕੜਾਹ ਦਾ ਕੌਂਬੋ ਗਾਣੇ ਦੇ ਵਿੱਚ ਇੱਕ ਵਾਰ ਹੀ ਸੁਣਿਆ ਹਜੇ ਮੈਂ ਬਾਕੀ ਚੀਜ਼ਾਂ ਹਜੇ ਮੈਨੂੰ ਹੌਲੀ ਹੌਲੀ ਯਾਦ ਹੋਣਗੀਆਂ ਕਿਉਂਕਿ ਆਪਾਂ ਕਿਹੜਾ ਹੋਰ ਕੋਈ ਯਾਦ ਰੱਖਣਾ ਗਾਣੇ ਹੀ ਯਾਦ ਰੱਖਣੇ ਆ ਤੇ ਨਾਲ ਹੀ ਤੁਹਾਨੂੰ ਦੱਸ ਦੇਈਏ ਮੈਡੋਕੇਅਰ ਮੈਡੀਕਲ ਆ ਜਿਹੜਾ ਵੈਸੇ ਨਾ ਯਾਦਾਸ਼ਤ ਇਹ ਹਰੇਕ ਬੰਦੇ ਦੀ ਅੱਡ ਅੱਡ ਆ
2: ਬਿਲਕੁਲ
1: ਹਨਾ ਕਿਸੇ ਨੂੰ ਕੋਈ ਚੀਜ਼ ਯਾਦ ਬਹੁਤ ਰਹਿੰਦੀ ਹੈ ਕਿਸੇ ਨੂੰ ਕੋਈ ਚੀਜ਼ ਮੈਨੂੰ ਨਾਮ ਬਹੁਤ ਘੱਟ ਨਾਮ ਭੁੱਲਿਆ ਨਾ ਮੈਂ ਜਿਵੇਂ ਮੰਨ ਲਓ ਕਿਸੇ ਨੂੰ ਮਿਲੇ ਆਪਾਂ ਨਾਮ ਭੁੱਲ ਜਾਂਦੇ ਹਾਂ ਜਿਵੇਂ
2: ਹਨਾ ਇੱਦਾਂ ਹੀ ਹੁੰਦਾ ਕਈ ਵਾਰੀ ਆਪਾਂ ਨੂੰ ਕੋਈ ਮਿਲ ਪੈਂਦਾ ਸਤਿ ਸ਼੍ਰੀ ਅਕਾਲ ਬੁਲਾਉਂਦਾ ਆਪਾਂ ਸੋਚਦੇ ਰਹੇ ਨਾ ਯਾਰ ਇਹਨੂੰ ਬੰਦੇ ਨੂੰ ਮਿਲੇ ਕਿੱਥੇ ਸੀਗੇ ਪਰਸੋਂ ਪਾਰਟੀ 'ਚ ਬੰਦਾ ਮਿਲਿਆ ਉਹਨੂੰ ਇੰਨਾ ਬੁਲਾ ਰਿਹਾ ਆ ਲਾਸਟ ਤੱਕ ਜਦੋਂ ਪਾਰਟੀ ਖਤਮ ਹੋਈ ਫਿਰ ਮੈਨੂੰ ਯਾਦ ਆਇਆ ਅੱਛਾ ਇਹ ਬੰਦਾ ਉੱਥੇ ਮਿਲਿਆ ਸੀ
1: ਹਾਂ ਅਤੇ ਬਹੁਤ ਵਾਰੀ ਮੈਂ ਸਾਰੀ ਫਿਲਮ ਦੇਖ ਕੇ ਜੇ ਮੈਨੂੰ ਕੋਈ 20 ਦਿਨਾਂ ਬਾਅਦ ਪੁੱਛ ਲਈ ਵੀ ਕਿਹੜੀ ਫਿਲਮ ਦੇਖੀ ਤਾਂ ਮੈਂ ਨਾ ਭੁੱਲਿਆ ਵੀ ਨਾਮ ਨਹੀਂ ਯਾਦ ਰਹਿੰਦਾ ਫਿਲਮ ਸਾਰੀ ਪਤਾ ਹੁੰਦੀ ਹੈ ਵੀ ਆਹ ਹੋਇਆ ਗਾ ਅਤੇ ਖੈਰ ਇਹਦੇ ਲਈ ਵੀ ਕੋਈ ਦਵਾਈ ਹੋਊਗੀ ਰਾਜਮਾ ਸਾਹਿਬ ਆਉਂਦੇ ਆ ਪੁੱਛਦੇ ਆ ਵੀ ਯਾਦਾਸ਼ ਸ਼ਕਤੀ ਹਸਤਿੰਦਰ ਬਾਈ ਨੂੰ ਉਦੋਂ ਮੈਂ ਹੱਸਦਾ ਸੀ ਯਾਰ ਵੀ ਕਿਵੇਂ ਤੁਹਾਡੀ ਇੰਨੀ ਯਾਦਾਸ਼ ਸ਼ਕਤੀ ਆ
2: ਹਾਂਜੀ
1: ਜਦੋਂ ਅਸੀਂ ਏਅਰਪੋਰਟ 'ਤੇ ਮਿਲੇ ਤਾਂ ਉਹ ਕਹਿੰਦੇ ਬਾਈ ਮੈਨੂੰ ਮੈਂ ਕਿਹਾ ਵੀ ਬਾਈ ਹੋਰ ਠੀਕ ਹੋ ਹਾਲ ਚਾਲ ਅਤੇ ਕਹਿੰਦੇ ਐਕਟਿਵ ਹੀ ਕਰੋਗੇ ਫਿਰ ਇੰਟਰਵਿਊ ਮਤਲਬ ਉਹਨਾਂ ਨੂੰ ਯਾਦ ਸੀ
2: ਹਾਂ
1: ਵੀ ਤੁਸੀਂ ਇੰਟਰਵਿਊ ਕੀਤੀ ਸੀ ਪਿਛਲੀ ਵਾਰ ਚਲੋ ਥੋੜ੍ਹੇ ਜ਼ਿਆਦਾ ਸੀਗੇ ਸਾਡੀਆਂ ਚਲੋ ਘਰੇ ਰਹੇ ਕਰਕੇ ਪਰ ਫਿਰ ਉਹਨਾਂ ਨੂੰ ਇਹ ਵੀ ਯਾਦ ਸੀ ਵੀ ਇੰਟਰਵਿਊ 'ਚ ਕੁਐਸਚਨ ਕੀ ਸੀ ਪਿਛਲੀ ਵਾਰ
2: ਅੱਛਾ ਇੰਨਾ ਪਤਾ ਸੀ ਕਿਆ ਨਾਲੇ ਕਿੰਨਾ ਜ਼ਿਆਦਾ ਉਹਨਾਂ ਤੋਂ ਲੋਕਾਂ ਨੂੰ ਮਿਲਦੇ ਉਹ ਤਾਂ
1: ਕਿੰਨੇ ਹਜ਼ਾਰਾਂ
2: ਸੈਲੀਬ੍ਰਿਟੀ ਆ
1: ਬਿਲਕੁਲ ਤੇ ਉਹ ਨਾ ਇਹ ਪਤਾ ਨੀ ਇਹ ਵੀ
2: ਗੌਡ ਲੈਣਾ ਸੀ ਕੀ ਖਾਂਦੇ ਆ
1: ਪੁੱਛਿਆ ਸੀ ਮੈਂ ਇੱਥੇ ਪੈ ਗਿਆ ਤੁਹਾਡੇ ਡਾਕਟਰ ਵੀ ਹੈਗੇ ਕੋਈ ਚੰਗੇ ਜਿਹੜੇ ਜ਼ਿਆਦਾ ਸ਼ਕਤੀ ਵਧਾਉਂਦੇ ਹੋਣ ਵੈਸੇ ਤਾਂ ਬਹੁਤ ਚੀਜ਼ਾਂ ਆਉਂਦੀਆਂ ਨੇ
2: ਹਾਂਜੀ
1: ਬ੍ਰੇਨ ਦੀ ਹੈਲਥ ਲਈ ਵੀ
2: ਹਾਂਜੀ
1: ਤੇ ਚਲੋ ਇਹ ਵੀ ਆਪਾਂ ਕਰਾਂਗੇ ਖੋਜ ਰਾਜਮਾਨ ਅੰਕਲ ਨਾਲ ਗੱਲ ਕਰਦੇ ਹਾਂ ਤੇ ਪਲੀਜ਼ ਤੁਸੀਂ ਉਹਨਾਂ ਨੂੰ ਬੂਹਾ ਖੋਲ ਕੇ ਆਇਓ
2: ਜ਼ਰੂਰ ਜ਼ਰੂਰ
1: ਹਾਂਜੀ ਤੇ ਮੈਡੋਕੇਅਰ ਮੈਡੀਕਲ ਤੇ ਵਾਕ ਇਨ ਕਲੀਨਿਕ ਦਾ ਜ਼ਰੂਰ ਮੈਂ ਤੁਹਾਨੂੰ ਮੈਸੇਜ ਦੇਵਾਂ ਬਈ 17 ਨੰਬਰ ਯੂਨਿਟ ਦੇ ਵਿੱਚ ਤੁਸੀਂ ਜਾਣਾ ਗਾ 200 ਮੈਡੋ ਡਰਾਈਵ ਜਿਹੜੇ ਕਿ ਸਾਊਥ ਦੇ ਵਿੱਚ ਆ ਔਰ ਸਾਊਥ ਦੇ ਵਿੱਚ ਤੁਸੀਂ ਸੇਂਟ ਵਿਟਾਲ ਮੌਲ ਤਾਂ ਸਾਰਿਆਂ ਨੂੰ ਪਤਾ ਉਸ ਦੇ ਓਪੋਜ਼ਿਟ ਇਹ ਕਲੀਨਿਕ ਆ ਜਿੱਥੇ ਪੰਜਾਬੀ ਸਪੀਕਿੰਗ ਡਾਕਟਰ ਤੁਹਾਨੂੰ ਮਿਲਦੇ ਨੇ ਡਾਕਟਰ ਰਵੀਜੋਤ ਸਿੰਘ ਢੜਿਆਲ ਤੇ ਫੈਮਿਲੀ ਫਿਜ਼ੀਸ਼ੀਅਨ ਨੇ ਔਰ 13 ਸਾਲਾਂ ਦਾ ਇਹਨਾਂ ਦਾ ਕਲੀਨਿਕਲ ਐਕਸਪੀਰੀਅੰਸ ਹੈਗਾ ਗਾ ਹੁਣ ਇਹਨਾਂ ਨੇ ਇਸ ਕਲੀਨਿਕ ਨੂੰ ਜੁਆਇਨ ਕਰ ਲਿਆ ਗਾ ਬਹੁਤ ਲੰਮਾ ਤਜਰਬਾ ਅਤੇ ਬਹੁਤ ਤਕੜੀਆਂ ਤਕੜੀਆਂ ਡਿਗਰੀਆਂ ਨੇ ਇਹਨਾਂ ਕੋਲ ਸੋ ਤੁਸੀਂ ਇਹਨਾਂ ਨੂੰ ਆਪਣਾ ਫੈਮਿਲੀ ਡਾਕਟਰ ਚੁਣ ਸਕਦੇ ਹੋ ਬਣਾ ਸਕਦੇ ਹੋ ਕਿਉਂਕਿ ਫੈਮਿਲੀ ਡਾਕਟਰ ਲੱਭਣਾ ਹੀ ਅੱਜ ਕੱਲ੍ਹ ਬਹੁਤ ਚੈਲੇਂਜਿੰਗ ਆ ਸੇ ਤੁਸੀਂ ਮੈਡੋਕੇਅਰ ਮੈਡੀਕਲ ਦੇ ਉੱਤੇ ਜੇ ਸਾਊਥ ਦੇ ਵਿੱਚ ਰਹਿੰਦੇ ਹੋ ਚਾਹੇ ਤੁਸੀਂ ਕਿਤੇ ਵੀ ਰਹਿੰਦੇ ਹੋ ਫੈਮਿਲੀ ਡਾਕਟਰ ਮਿਲਦਾ ਤਾਂ ਬਣਾ ਲੈਣਾ ਚਾਹੀਦਾ ਗਾ ਅਤੇ ਕਦੇ ਲੋੜ ਪੈ ਜਾਂਦੀ ਹੈ ਕੋਈ ਸਿਹਤ ਢਿੱਲੀ ਮਿੱਸੀ ਹੋ ਸਕਦੀ ਆ ਅਤੇ ਇਹ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ 9 ਵਜੇ ਤੋਂ ਲੈ ਕੇ 5 ਵਜੇ ਤੱਕ ਓਪਨ ਰਹਿੰਦੇ ਨੇ ਸੋ ਮੈਡੋਕੇਅਰ ਮੈਡੀਕਲ 200 ਮੈਡੋ ਡਰਾਈਵ ਦੇ ਉੱਤੇ ਨੇ ਸੋ ਸੇਂਟ ਵਿਟਾਲ ਮੌਲ ਦੇ ਨੇੜੇ ਨੇ ਡਾਕਟਰ ਰਵੀਜੋਤ ਸਿੰਘ ਢੜਿਆਲ ਸੋ ਤੁਸੀਂ ਇਹਨਾਂ ਨੂੰ ਜਾ ਕੇ ਮਿਲ ਸਕਦੇ ਹੋ ਰੇਡੀਓ ਧਮਾਲ ਦੀ ਰੈਫਰੈਂਸ ਦਿਓ ਸਿੱਧੂ ਸਿੱਧਵਾਂ ਵਾਲੇ ਸਤਿ ਸ਼੍ਰੀ ਅਕਾਲ ਜੀ ਸਿੱਧਵਾਂ ਵਾਲੇ ਹੋ ਬਹੁਤ ਮਿਹਰਬਾਨੀ ਹਾਏ ਭੇਜਣ ਦੇ ਲਈ ਧੰਨਵਾਦ ਆ ਤੁਹਾਡਾ ਔਰ ਇਸ ਤੋਂ ਬਿਨਾਂ ਰਾਜਮਾਨ ਸਾਹਿਬ ਵੀ ਆਪਣੀ ਕੁਰਸੀ ਨੂੰ ਸੈੱਟ ਕਰ ਰਹੇ ਨੇ ਟਿਕਟੋਕ ਵਾਲਿਆਂ ਨੂੰ ਤਾਂ ਚਲੋ ਦੇਖਣ ਲੱਗ ਜਾਂਦਾ ਗਾ ਨਾਲ ਦੀ ਨਾਲ ਅਤੇ ਪਰ ਮੈਂ 92.7 FM ਨੂੰ ਜਿਹੜੇ ਟਿਊਨ ਇਨ ਕਰੀ ਬੈਠੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਆਪਣੇ ਟਰੱਕਾਂ ਦੇ ਵਿੱਚ ਕਾਰਾਂ ਦੇ ਵਿੱਚ ਉਹਨਾਂ ਨੂੰ ਨਾਲ ਨਾਲ ਦੱਸ ਦੇਈਏ ਵੀ ਰਾਜਮਾਨ ਸਾਹਿਬ ਵੀ ਪਹੁੰਚ ਚੁੱਕੇ ਨੇ ਬੌਬੀ ਜੀ ਕਹਿ ਰਹੇ ਨੇ ਇੰਦਰਜੀਤ ਸਰਪਾਲ ਬਾਈ ਜੀ ਇੰਦਰਜੀਤ ਸਰਪਾਲ ਬਾਈ ਜੀ ਠੀਕ ਹੋ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਮਿਹਰਬਾਨੀ ਜੀ ਸਤਿੰਦਰ ਬੱਲ ਜੀ ਵੈਲਕਮ ਤੁਹਾਡਾ ਲਾਈਵ ਨੂੰ ਸ਼ੇਅਰ ਕਰ ਦਿਓ ਜੀ ਤੁਸੀਂ ਤੁਹਾਡੀ ਸਾਰਿਆਂ ਦੀ ਮਿਹਰਬਾਨੀ ਹੋਊਗੀ ਸੋ ਬਹੁਤ ਧੰਨਵਾਦ ਹੋਵੇਗਾ ਸੁੱਖ ਔਲਖ ਜੀ ਅਤੇ ਨਾਲ ਸਾਨੂੰ ਦਿਲ ਭੇਜੋ ਰਾਜਮਾਨ ਸਾਹਿਬ ਦੀ ਪੱਗ ਵਰਗੇ ਰਾਜਮਾਨ ਸਾਹਿਬ ਦੀ ਪੱਗ ਵਰਗੇ ਸਾਨੂੰ ਦਿਲ ਦੁਲ ਭੇਜੋ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ
3: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਚੇਅਰ ਠੀਕ ਕਰ ਲਾਂ ਜੀ
1: ਕਰ ਲਓ ਕੁਰਸੀ ਦਾ ਤਾਂ ਰੌਲਾ ਸਾਰਾ ਕੁਰਸੀ ਜਦੋਂ ਸੈੱਟ ਹੋ ਜੇ ਮੁੜ ਕੇ ਬੰਦਾ ਫਿਰ ਸੈੱਟ ਹੋ ਕੇ ਬਹਿ ਜਾਂਦਾ ਗਾ ਫਿਰ ਉੱਠਣ ਨੂੰ ਜੀ ਨਹੀਂ ਕਰਦਾ
3: ਨਾਲੇ ਵੈਸੇ ਕੁਰਸੀ ਚੀਜ਼ ਹੀ ਇਹੋ ਜਿਹੀ ਹੈ ਹਨਾ ਸਾਰੀ ਲੜਾਈ ਤਾਂ ਕੁਰਸੀ ਚਲੇ ਇਹ ਹੁਣ ਕੁਰਸੀ ਨਾ ਉੱਚੀ ਹੈ ਨਾ ਨੀਵੀਂ ਹੈ ਮੈਂ ਸੈੱਟ ਕਰ ਲਾ ਪਹਿਲਾਂ
1: ਸੈੱਟ ਕਰ ਲਓ
3: ਤਾਂ ਕਿ ਮੈਂ 1.5 ਘੰਟਾ 2 ਘੰਟੇ ਜਿਹੜੀ ਗੱਲ ਕਰ ਲਿਆ ਆਰਾਮ ਨਾਲ ਬੈਠ ਕੇ ਤੁਹਾਡੇ ਨਾਲ ਕਰਾਂ
1: ਹਾਂਜੀ ਕੋਈ ਗੱਲ ਨਹੀਂ ਤੁਸੀਂ ਸੈੱਟ ਕਰੋ ਅਸੀਂ ਨਾਲ ਹੀ ਤੁਹਾਡਾ ਕੈਮਰਾ ਸੈੱਟ ਕਰ ਦਾਂਗੇ ਜਦੋਂ ਤੁਸੀਂ ਫਾਈਨਲ ਬੈਠ ਗਏ ਅਤੇ ਟਿਕਟੋਕ ਦੇ ਉੱਤੇ ਵੀ ਦੋਸਤੋ ਪ੍ਰੋਗਰਾਮ ਆਪਣਾ 3 ਵਜੇ ਤੱਕ ਚੱਲਣਾ ਗਾ ਔਰ ਖੁਸ਼ੀ ਦੀ ਗੱਲ ਇਹ ਆ ਵੀ ਭੁਪਿੰਦਰ ਤੂਰ ਭਾਅ ਜੀ ਨੇ ਮੈਸੇਜ ਭੇਜਿਆ ਕਹਿੰਦੇ ਮਨਦੀਪ ਮੈਂ ਤੈਨੂੰ ਮਿਲਣ ਆ ਰਿਹਾ ਵੈਲਕਮ ਭਾਅ ਜੀ ਜ਼ਰੂਰ ਆਓ ਤੁਹਾਡਾ ਸਵਾਗਤ ਆ ਵਿਨੀਪੈਗ ਦੇ ਵਿੱਚ ਔਰ ਜਲਦੀ ਤੁਹਾਨੂੰ ਮਿਲਦੇ ਹਾਂ ਔਰ ਇਸ ਵੀਕਐਂਡ ਦੇ ਉੱਤੇ ਤੁਸੀਂ ਵੀ ਭੁਪਿੰਦਰ ਤੂਰ ਭਾਅ ਜੀ ਨੂੰ ਜਾਣਦੇ ਹੋ ਔਰ ਮਿਲਣਾ ਚਾਹੁੰਦੇ ਤਾਂ ਫੋਨ ਜ਼ਰੂਰ ਲਾਇਓ ਭਾਈ ਵੈਲਕਮ ਆਖਿਓ ਸ਼ਹਿਰ ਵਿਨੀਪੈਗ ਦੇ ਵਿੱਚ ਪਰ ਕੁਝ ਜ਼ਰੂਰੀ ਰੁਝੇਵਿਆਂ ਕਰਕੇ ਮੈਨੂੰ ਕੱਲ੍ਹ ਨੂੰ ਐਡਮਿੰਟਨ ਜਾਣਾ ਪੈਣਾ ਗਾ ਪਰ ਆਈ ਹੋਪ ਕਿ ਫਰਾਈਡੇ ਆਖੀ ਨਾ ਐਤਵਾਰ ਜਾਂ ਸੋਮਵਾਰ ਤੱਕ ਵਾਪਸ ਆ ਜਾਈਏ ਅਤੇ ਫਿਰ ਆਪਾਂ ਗੱਲਬਾਤ ਕਰਾਂਗੇ ਇੱਕ ਕਾਲ ਲੈਂਦੇ ਹਾਂ ਜੀ ਕਾਲਰ ਜੀ ਤੁਸੀਂ ਆਉਂਦੇ ਰਹੋ ਹੈਲੋ ਸਤਿ ਸ਼੍ਰੀ ਅਕਾਲ ਜੀ
4: ਮੈਂ
1: ਸਟਾਲਿਨ ਗਿੱਲ
4: ਬੋਲ ਰਿਹਾ
1: ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਠੀਕ ਹੋ ਤੁਸੀਂ
4: ਬਹੁਤ ਵਧੀਆ ਤੁਸੀਂ ਸੁਣਾਓ
1: ਠੀਕ ਹੈ ਜੀ ਰੇਡੀਓ ਧਮਾਲ ਦੇ ਉੱਤੇ ਤੁਹਾਡਾ ਸਵਾਗਤ ਆ
4: ਸੋ ਅਸੀਂ ਜਰਨੀ ਆਫ ਹੋਪ ਲੈ ਕੇ ਆ ਰਹੇ ਹਾਂ ਜੀ ਸਰੀ ਤੋਂ ਚੱਲੇ ਹੋਏ ਆ ਬੇਟੇ ਜਰਮੋਹ ਦੇ ਲਈ ਤੇ 32 ਲੱਖ ਉਹਨਾਂ ਪਰਿਵਾਰਾਂ ਦੇ ਲਈ
1: ਜੀ
4: ਜਿਹੜੇ ਰੇਅਰ ਡਿਜ਼ੀਜ਼ ਦੇ ਨਾਲ ਜੂਝ ਰਹੇ ਆ
1: ਤੁਸੀਂ ਸਰੀ ਤੋਂ ਚੱਲੇ ਹੋਏ ਹੋ ਤੇ ਇੱਕ ਜਰਨੀ ਲੈ ਕੇ ਚੱਲੇ ਹੋ ਔਰ ਇਸ ਜਰਨੀ ਨੂੰ ਤੁਸੀਂ ਨਾਮ ਕੀ ਦਿੱਤਾ ਹੋਪ
4: ਲੈਟਰ ਆਫ
1: ਜਰਨੀ ਆਫ ਹੋਪ ਠੀਕ ਜਰਨੀ ਆਫ ਹੋਪ ਗਿੱਲ ਸਾਹਿਬ ਕੀ ਕਾਰਨ ਬਣਿਆ ਇਸ ਜਰਨੀ ਦਾ ਜੀ
4: ਸੋ ਬੇਟਾ ਜੀ ਮੇਰਾ 3.5 ਸਾਲ ਦਾ ਤੇ ਉਹ ਕੁਛ ਮਹੀਨੇ ਪਹਿਲਾਂ ਡਾਇਗਨੋਸ ਹੋਇਆ ਸੀਗਾ ਵੀ ਰੇਅਰ ਡਿਜ਼ੀਜ਼ ਹੈ ਤੇ ਉਹਦਾ ਕੋਈ ਟ੍ਰੀਟਮੈਂਟ ਐਗਜ਼ਿਸਟ ਨਹੀਂ ਕਰਦਾ ਦੁਨੀਆਂ ਦੇ ਉੱਤੇ
1: ਹਾਂਜੀ
4: ਤੇ ਫਿਰ ਅਸੀਂ ਥੋੜੀ ਰਿਸਰਚ ਕੀਤੀ ਤੇ ਰੀਚ ਆਊਟ ਕੀਤਾ ਅਲੱਗ ਅਲੱਗ ਯੂਨੀਵਰਸਿਟੀਜ਼ ਨੂੰ ਵਰਲਡ ਦੇ ਵਿੱਚ ਹੁਣ ਜਿਹੜੀ ਆਪਣੀ ਕਿਊਬਿਕ ਦੇ ਵਿੱਚ ਮੈਗਿਲ ਯੂਨੀਵਰਸਿਟੀ ਹੈ ਮੌਂਟਰੀਅਲ ਸ਼ਹਿਰ ਦੇ ਵਿੱਚ
1: ਠੀਕ ਹੈ ਜੀ
4: ਉਹਨਾਂ ਨੇ ਆਲਰੇਡੀ ਦਵਾਈ ਬਣਾਉਣੀ ਸ਼ੁਰੂ ਕਰਤੀ ਹੈ ਤੇ ਉਮੀਦ ਆ ਹੁਣ ਥੋੜੇ ਦਿਨਾਂ ਦੇ ਵਿੱਚ ਕੁਛ ਹਫ਼ਤਿਆਂ ਚ ਟੈਸਟਿੰਗ ਸ਼ੁਰੂ ਹੋ ਜਾਏਗੀ ਤੇ ਅਗਲੇ ਸਾਲ ਲੱਗ ਜਾਏਗੀ ਪਰ ਜਰਨੀ ਦੀ ਸ਼ੁਰੂਆਤ ਇਸ ਤਰੀਕੇ ਨਾਲ ਹੋਈ ਵੀ ਜਦੋਂ ਅਸੀਂ ਪਰਿਵਾਰਾਂ ਨੂੰ ਬੱਚੇ ਨੂੰ ਪਤਾ ਲੱਗਿਆ ਮੀਡੀਆ ਉੱਤੇ ਆਏ ਡਿਸਕਸ਼ਨ ਹੋਇਆ ਕਿਉਂਕਿ ਉਹਦੀ ਕੋਸਟ 8 million ਸੀ।
1: ਅੱਛਾ ਜੀ।
4: ਸੋ ਹਾਂਜੀ, ਸੋ ਉਹਦੀ ਫੰਡ ਰੇਜ਼ਿੰਗ ਚੱਲੀ ਤਕਰੀਬਨ 3 ਮਹੀਨੇ ਚ 2.5 million 2.6 million ਦੇ ਉੱਪਰ ਫੰਡ ਰੇਜ਼ਿੰਗ ਹੋਈ ਹੈ ਉਹਦੇ ਲਈ ਹਨਾ। ਸੋ ਅਸੀਂ ਆਟਵਾ ਵੀ ਗਏ, ਮਿਨਿਸਟਰ ਫੈਡਰਲ ਮਿਨਿਸਟਰ ਆਫ ਹੈਲਥ ਨੂੰ ਮਿਲੇ, ਪ੍ਰੋਵਿੰਸ਼ੀਅਲ ਵੀ ਕੋਸ਼ਿਸ਼ ਕੀਤੀ, ਫਿਰ ਪਤਾ ਲੱਗਿਆ ਵੀ ਇਕੱਲੇ ਰੇਅਰ ਕਹਿ ਕੇ ਇਕੱਲਾ ਗਰਮੋਹ ਨਹੀਂ ਹੈ, 32 lakh ਹੋਰ ਪਰਿਵਾਰ ਨੇ ਜਿਨ੍ਹਾਂ ਨੂੰ ਕਿਸੇ ਨਾ ਕਿਸੇ ਕਿਸਮ ਦਾ ਰੇਅਰ ਡਿਜ਼ੀਜ਼ ਹੈ
1: ਕੈਨੇਡਾ ਦੇ ਵਿੱਚ।
4: ਹਾਂਜੀ, ਕੈਨੇਡਾ ਦੇ ਵਿੱਚ।
1: ਅੱਛਾ।
4: ਤੇ ਹਾਂਜੀ, ਸੋ ਉਹਦੇ ਤੋਂ ਬਾਅਦ ਫਿਰ ਅਸੀਂ ਸੋਚਿਆ ਵੀ ਉਹ ਪਰਿਵਾਰ ਕਈ ਵਾਰ ਚੁੱਪ ਕਰ ਜਾਂਦੇ ਆ ਜਦੋਂ ਕਹਿ ਦਿੰਦੇ ਵੀ ਇਲਾਜ ਹੈ ਨੀ ਕੋਈ, ਬਸ ਹੁਣ ਭਾਣਾ ਮੰਨ ਲਓ ਹਨਾ।
1: ਹਾਂਜੀ।
4: ਸੋ ਪਰ ਬਹੁਤ 80% ਅਜਿਹੀਆਂ ਬਿਮਾਰੀਆਂ ਨੇ ਜਿਨ੍ਹਾਂ ਦੇ ਇਲਾਜ ਬਣਾਏ ਜਾ ਸਕਦੇ ਆ।
1: ਓਕੇ।
4: ਤੇ ਯੂਨੀਵਰਸਿਟੀ ਕੰਮ ਵੀ ਕਰ ਰਹੀ ਹੈ ਇਸ ਉੱਤੇ। ਸੋ ਅਸੀਂ ਕਿਹਾ ਵੀ ਜੇ ਸਰਬੱਤ ਨੇ ਦਾਨ ਕੀਤਾ, ਸਰਬੱਤ ਨੇ ਕੋਸ਼ਿਸ਼ਾਂ ਕੀਤੀਆਂ, ਸਰਬੱਤ ਨੇ ਹਿੰਮਤ ਕੀਤੀ ਆ, ਤਾਂ ਅਸੀਂ ਸਰਬੱਤ ਤੋਂ ਡੋਨੇਸ਼ਨ ਲੈ ਕੇ ਸਰਬੱਤ ਦੀ ਗੱਲ ਕਿਉਂ ਨਾ ਕਰੀਏ
1: ਜੀ।
4: ਸੋ ਇਹ ਜਰਨੀ ਹੁਣ ਇਕੱਲੀ ਸੀਮਤ ਗਰਮੋਹ ਤੱਕ ਨਹੀਂ ਹੈ, ਹਰ ਇੱਕ ਉਸ ਪਰਿਵਾਰ ਦੇ ਨਾਲ ਜੁੜੀ ਹੋਈ ਹੈ ਜਿਹੜੇ ਇਹੋ ਜਿਹੇ ਵਿਸ਼ਿਆਂ ਦੇ ਨਾਲ ਜੂਝ ਰਹੇ ਨੇ। ਟੈਰੀ ਫੋਰਡ ਫਾਊਂਡੇਸ਼ਨ ਹੋ ਜਾਈਏ, ਚਾਹੇ ਰੇਅਰ ਡਿਜ਼ੀਜ਼ ਫਾਊਂਡੇਸ਼ਨ ਹੋ ਜਾਈਆਂ, ਚਾਹੇ ਮਿਡਲ ਯੂਨੀਵਰਸਿਟੀ ਖੁਦ ਆਪਣੇ ਆਪ ਹੋ ਜੇ, ਸਾਰਿਆਂ ਨੇ ਬੋਸਟਨ ਚਿਲਡਰਨ ਹਾਸਪਿਟਲ ਆ, ਹਾਰਵਰਡ ਮੈਡੀਕਲ ਸਕੂਲ ਆਪਾਂ ਨਾਂ ਸੁਣਿਆ, ਸਾਰੇ ਇਸ ਜਰਨੀ ਦੀ ਸਪੋਰਟ ਕਰ ਰਹੇ ਆ ਤਾਂ ਕਿ ਇਹੋ ਜਿਹੇ ਵਿਸ਼ੇ ਨੂੰ ਵੀ ਸਿਰਫ ਇੱਕ ਸ਼ਬਦ ਕਹਿ ਕੇ ਰੇਅਰ ਆਪਾਂ ਨੂੰ ਲੱਗਦਾ ਵੀ ਇੱਕ ਦੋ ਬੰਦੇ ਹੋਣੇ ਆ ਹਨਾ, ਉਹ ਸਦਾ ਸਰਕਾਰ ਦੇ ਨੁਮਾਇੰਦਿਆਂ ਨੂੰ ਨਾ ਪਤਾ ਹੋਵੇ ਵੀ ਇੰਨੀ ਵੱਡੀ ਗਿਣਤੀ ਆ। ਹੈਲਥ ਕੈਨੇਡਾ ਨੇ ਜੋ ਡੇਟਾ ਦਿੱਤਾ ਹੈਗਾ, ਜਾਂ ਇਸ ਸਾਲ ਹਾਊਸ ਆਫ ਕਾਮਨਸ ਵਿੱਚ ਇੱਥੇ ਮਾਰਕਮ ਅੰਟਾਰੀਓ ਤੋਂ ਮੈਂਬਰ ਪਾਰਲੀਮੈਂਟ ਨੇ ਹੈਲੇਨਾ, ਉਹਨਾਂ ਨੇ ਫਿਰ ਇਹ ਡੇਟਾ ਦਿੱਤਾ ਵੀ 3 million ਨੀ ਹੁਣ ਵੱਧ ਕੇ 3.2 million ਗਿਣਤੀ ਹੋ ਚੁੱਕੀ ਹੈ ਰੇਅਰ ਡਿਜ਼ੀਜ਼ ਟਾਈਮ।
1: ਅੱਛਾ ਜੀ। ਇਹਦੇ ਵਿੱਚ ਬਾਈ ਜੀ ਕਿਹੜੀਆਂ ਕਿਹੜੀਆਂ ਜਿਵੇਂ ਕੁਛ ਤੁਸੀਂ 2-4 ਬਿਮਾਰੀਆਂ ਦੱਸਣੀਆਂ ਹੁਣ ਵੀ ਕਿਸ ਤਰੀਕੇ ਦੇ ਲੱਛਣ ਹੁੰਦੇ ਇਹਨਾਂ ਬਿਮਾਰੀਆਂ ਦੇ?
4: ਬਹੁਤ ਅੱਡ 7000 ਕਿਸਮ ਦੀਆਂ ਬਿਮਾਰੀਆਂ ਨੇ ਜੀ।
1: 7000?
4: ਹਾਂਜੀ। ਕਿਸੇ ਨੂੰ ਕਈ ਵਾਰ ਜਮਾਂਦਰੂ ਸੁਣਦਾ ਨਹੀਂ ਹੈ, ਕਈ ਵਾਰ ਜਮਾਂਦਰੂ ਦਿਖਦਾ ਨਹੀਂ ਹੈ, ਜਿਵੇਂ ਮੇਰੇ ਬੇਟੇ ਨੂੰ ਉਹਨੂੰ ਸਪੈਸਟਿਕ ਪੈਰਾਪਲੇਜੀਆ ਕਿਹਾ ਜਾਂਦਾ ਹਨਾ।
1: ਅੱਛਾ ਜੀ।
4: ਤੋ ਉਹਦੇ ਵਿੱਚ ਜਿਵੇਂ ਇਹ ਆ ਵੀ ਉਹ ਪ੍ਰੋਗਰੈਸਿਵ ਡਿਜ਼ੀਜ਼ ਆ।
1: ਹਾਂਜੀ।
4: ਸੋ ਇਹਦਾ ਮਤਲਬ ਇਹ ਵੀ ਵਧੀ ਜਾਂਦਾ ਵਾ ਤੇ ਹੌਲੀ ਹੌਲੀ ਹੌਲੀ ਹੌਲੀ ਉਹਦੀ ਚੱਲਣ ਦੀ ਸ਼ਕਤੀ ਖਤਮ ਹੋ ਜਾਣੀ ਹੈ ਇਵੈਂਚੁਅਲੀ ਹਨਾ, ਜੇ ਦਵਾਈ ਨਹੀਂ ਮਿਲਦੀ।
1: ਤੁਰਿਆ ਨਹੀਂ ਜਾਣਾ ਹੈ?
4: ਤੁਰਿਆ ਨਹੀਂ ਜਾਣਾ, ਬੋਲਿਆ ਨਹੀਂ ਜਾਣਾ, ਸੋਚਣਾ ਸਮਝਣਾ ਬੰਦ ਹੋ ਜਾਣਾ ਵਾ।
1: ਅੱਛਾ ਜੀ।
4: ਤੇ ਉਹ ਸਾਰੇ ਸਰੀਰ ਨੂੰ ਹੌਲੀ ਹੌਲੀ ਖਾ ਜਾਂਦੀਆਂ। ਇਹੋ ਜਿਹੀਆਂ ਅਣਗਿਣਤ ਬਿਮਾਰੀਆਂ ਨੇ ਜਿਵੇਂ ਬੀਟਾ ਥੈਲਾਸੀਮੀਆ ਸੀ ਪਹਿਲਾਂ, ਹੁਣ ਉਹਦਾ ਇਲਾਜ ਡਿਵੈਲਪ ਹੋ ਗਿਆ।
1: ਓਕੇ।
4: ਸਿਕਲ ਸੈਲ ਅਨੀਮੀਆ ਨੂੰ ਰੇਅਰ ਦਾ ਨਾਮ ਦਿੱਤਾ ਸੀ, ਉਹਦਾ ਇਲਾਜ ਹੁਣ ਡਿਵੈਲਪ ਹੋ ਗਿਆ ਹਨਾ।
1: ਹਾਂਜੀ।
4: ਸੋ ਆਹੀ ਇਹ ਅਣਗਿਣਤ ਬਿਮਾਰੀਆਂ ਨੇ।
1: ਓਕੇ।
4: ਉਹਦੇ ਲਈ ਬੇਸਿਕਲੀ ਅਸੀਂ ਹਰ ਸ਼ਹਿਰ ਚ ਰੁਕ ਰਹੇ ਹਾਂ, ਜਿਵੇਂ ਅਸੀਂ ਕੈਨੇਡਾ ਤੋਂ ਸ਼ੁਰੂ ਕੀਤਾ ਸੀ, ਕੱਲ ਸ਼ਾਮ ਅਸੀਂ ਰਜਾਇਨਾ ਸੀ ਜੀ।
1: ਹਾਂਜੀ।
4: ਤੇ ਰਜਾਇਨਾ ਦੇ ਵਿੱਚ ਗੁਰਦੁਆਰਾ ਸਾਹਿਬ ਉੱਥੇ ਸਾਰੀ ਗੈਦਰਿੰਗ ਸੀ ਜੀ, ਸਾਰੇ ਲੋਕਲ ਕਮਿਊਨਿਟੀ ਸੀ, ਕਮਿਊਨਿਟੀ ਦੇ ਇਲੈਕਟਡ ਅਫੀਸ਼ੀਅਲਸ ਆਏ ਸੀਗੇ ਸਪੋਰਟ ਕਰਨ ਦੇ ਲਈ। ਅੱਜ ਅਸੀਂ ਸਿੱਖ ਸੋਸਾਇਟੀ ਜਿਹੜੀ ਆਫ ਮਨੀਟੋਬਾ ਹੈਗੀ ਆ
1: ਜੀ,
4: ਉੱਥੇ ਰੁਕ ਰਹੇ ਹੈਗੇ ਆ ਸ਼ਾਮ ਨੂੰ 6 ਵਜੇ
1: ਜੀ।
4: ਤੇ ਉੱਥੇ ਬੇਨਤੀ ਹੈ ਤੁਹਾਡੇ ਜ਼ਰੀਏ, ਅਸੀਂ ਜਿੰਨੇ ਵੀ ਵਿਨੀਪੈਗ ਦੇ ਰਹਿਣ ਵਾਲੇ ਲੋਕ ਨੇ, 1244 ਮੌਲਡ ਰੋਡ ਵਿਨੀਪੈਗ ਦੇ ਵਿੱਚ ਗੁਰਦੁਆਰਾ ਸਾਹਿਬ ਸਿੱਖ ਸੋਸਾਇਟੀ ਆਫ ਮੈਨੀਟੋਬਾ, ਉੱਥੇ 6 ਵਜੇ ਜ਼ਰੂਰ ਪਹੁੰਚਣ
1: ਜੀ,
4: ਲੈਟਰ ਆਫ ਹੋਪ ਲੈ ਕੇ ਆਉਣ, ਤਾਂ ਕਿ ਅਸੀਂ 11-12 August ਨੂੰ ਪ੍ਰਾਈਮ ਮਿਨਿਸਟਰ ਮਾਰਕ ਕਰਨੇ ਦੇ ਆਫਿਸ ਜਾ ਕੇ ਸਾਰੀਆਂ ਚਿੱਠੀਆਂ ਦੇ ਸਕੀਏ, ਪ੍ਰੋਬਲਮਾਂ ਦੱਸ ਸਕੀਏ ਤੇ ਉਹਦਾ ਹੱਲ ਵੀ ਦੇ ਸਕੀਏ ਵੀ ਸਾਡੀਆਂ ਲੋੜਾਂ ਕੀ ਹੈਗੀਆਂ।
1: ਲੈਟਰ ਆਫ ਹੋਪ ਤੁਸੀਂ ਕਿਹਾ ਵੀ ਲੈ ਕੇ ਆਉਣ, ਮਤਲਬ ਆਪਣੇ ਹੱਥ ਨਾਲ ਲਿਖ ਕੇ ਲੈ ਆਉਣ ਟੂ ਪ੍ਰਾਈਮ ਮਿਨਿਸਟਰ ਆਫ ਕੈਨੇਡਾ?
4: ਹਾਂਜੀ, ਆਪਣੇ ਹੱਥ ਨਾਲ ਲਿਖ ਕੇ ਲਿਆਉਣ, ਨਹੀਂ ਸੈਂਪਲ ਸਾਡੇ ਕੋਲ ਵੀ ਹੈਗੇ ਪ੍ਰਿੰਟ ਆਊਟ ਉੱਥੇ, ਤੇ ਉਹਦੇ ਚ ਵੀ ਉਹ ਆਪਣਾ ਮੋਡੀਫਾਈ ਕਰ ਸਕਦੇ ਆ, ਚੇਂਜ ਕਰ ਸਕਦੇ ਆ, ਸਾਈਨ ਕਰ ਸਕਦੇ ਹੈਗੇ ਆ।
1: ਓਕੇ।
4: ਤੇ ਹਾਂਜੀ, ਸੋ ਕੋਸ਼ਿਸ਼ ਇਹੀ ਆ ਵੀ ਸਾਰਿਆਂ ਦੀ ਉਮੀਦ ਬਹੁਤ ਵੱਡੀ ਚੀਜ਼ ਆ ਮਨਦੀਪ ਜੀ।
1: ਹਾਂਜੀ।
4: ਉਮੀਦ ਤੇ ਸਾਰੀ ਦੁਨੀਆਂ ਚੱਲਦੀ ਹੈਗੀ ਆ ਹਨਾ
1: ਜੀ,
4: ਜੇ ਉਮੀਦ ਨਾ ਕਰੀਏ, ਅਸੀਂ ਕੋਸ਼ਿਸ਼ ਨਾ ਕਰੀਏ, ਤਾਂ ਫਿਰ ਉਹ ਗੱਲ ਤਾਂ ਉੱਥੇ ਖੜੀ ਰਹੇ ਕਦੇ ਮੂਹਰੇ ਨਾ।
1: ਤੁਸੀਂ ਤੁਸੀਂ ਇਕੱਲੀ ਉਮੀਦ ਨਹੀਂ, ਤੁਸੀਂ ਨਾਲ ਸੰਘਰਸ਼ ਵੀ ਕਰ ਰਹੇ ਹੋ, ਔਰ ਨਾਲ ਤੁਹਾਡਾ ਇਹ ਸੰਘਰਸ਼ ਹੈਗਾ ਔਰ ਸਾਰਿਆਂ ਲਈ ਆ। ਦੇਖੋ, ਗਰਮੋਹ ਤੋਂ ਸ਼ੁਰੂ ਹੋ ਕੇ ਹੁਣ ਤੁਸੀਂ ਸਾਰਿਆਂ ਦੇ ਲਈ ਕਰ ਰਹੇ ਹੋ, ਇਹ ਜਿਹੜੇ ਆਪਾਂ ਰੇਅਰ ਡਿਸੀਜ਼ ਕਹਿ ਦਿੰਦੇ ਹਾਂ ਹੁਣ, ਤੇ ਜਿਹੜੇ ਹਿਸਾਬ ਨਾਲ ਤੁਸੀਂ 3.2 million ਕਿਹਾ, ਮੈਂ ਕਹਿੰਦਾ ਇਹਨੂੰ ਕਾਮਨ ਡਿਸੀਜ਼ ਵੀ ਕਹਿ ਲਓ ਤੇ ਗਲਤ ਨਹੀਂ ਹੋਊਗਾ, ਤੇ ਤੁਸੀਂ ਇਸ ਡਿਸੀਜ਼ ਦੇ ਲਈ ਆਪਣੇ ਬੱਚੇ ਦੇ ਨਾਲ ਦੂਸਰੇ ਬੱਚਿਆਂ ਦਾ ਵੀ ਸੋਚ ਰਹੇ ਹੋ ਵੀ ਉਹਨਾਂ ਦਾ ਵੀ ਇਲਾਜ ਹੋ ਸਕੇ, ਤੇ ਤੁਸੀਂ ਇਸ ਦੇ ਲਈ ਜਰਨੀ ਸ਼ੁਰੂ ਕੀਤੀ ਆ, ਹੁਣ ਰਜਾਇਨਾ ਤੋਂ ਬਾਅਦ ਵਿਨੀਪੈਗ ਆ ਰਹੇ ਹੋ, ਤੇ ਸਾਡੇ ਸਰੋਤਿਆਂ ਨੂੰ ਅਪੀਲ ਕਰਦੇ ਹੋ ਕਿ ਚਿੱਠੀ ਆਪਣੇ ਹੱਥ ਨਾਲ ਆਪਣੇ ਸਾਈਨ ਕਰਕੇ ਤੁਹਾਨੂੰ ਦੇ ਕੇ ਜਾਣ। ਹੈ ਜੀ,
4: ਬਿਲਕੁਲ ਜੀ, ਉੱਥੇ ਲੈਟਰ ਸਾਡੇ ਕੋਲ ਬੋਟਸ ਹੈਗਾ,
1: ਹਾਂਜੀ
4: ਤੇ ਉੱਥੇ ਆਉਣ ਚਿੱਠੀ ਲਿਖਣ ਸਾਡੇ ਕੋਲ ਪੇਪਰ ਵੀ ਹੈਗਾ ਪੈਨ ਵੀ ਹੈਗੇ ਆ ਜੋ ਤੁਸੀਂ ਐਡ ਕਰਨਾ ਚਾਹੁੰਦੇ ਹੈਗੇ ਆ ਬਹੁਤ ਸਾਰੇ ਬੱਚੇ ਆ ਬਹੁਤ ਸਾਰੇ ਪਰਿਵਾਰ ਆ ਜਿਹੜੇ ਘਰੋਂ ਆਪਣੇ ਆਪ ਬੱਚੇ ਡਰਾ ਕਰਕੇ ਐਡ ਐਡ ਚੀਜ਼ਾਂ ਲਿਖ ਕੇ ਲੈ ਕੇ ਆ ਰਹੇ ਹੈਗੇ ਤੋ ਉਹ ਸਾਰੀਆਂ ਚੀਜ਼ਾਂ ਅਸੀਂ ਨਾਲ ਲੈ ਕੇ ਜਾਵਾਂਗੇ ਤੇ ਜਿਹੜੇ ਸਾਡੇ ਨੁਮਾਇੰਦੇ ਹੈਗੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਵੀ ਯੂਨੋ 11 ਤੇ 12 ਅਗਸਤ ਨੂੰ ਅਸੀਂ ਆਟਵਾ ਹੋਣਾ ਪਾਰਲੀਮੈਂਟ ਹਿਲ ਤੇ ਸੋ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਜ਼ਰੂਰ ਬੇਨਤੀ ਕਰੋ ਵੀ ਸਾਨੂੰ ਸਮਾਂ ਦੇਣ ਕਿਉਂਕਿ ਗੱਲ ਸਿਰਫ ਇੱਕ ਬੱਚੇ ਦੀ ਨਹੀਂ ਹੈ 32 ਲੱਖ ਪਰਿਵਾਰਾਂ ਦੀ ਆ ਮੈਨੂੰ ਨੀ ਲੱਗਦਾ ਕਿ ਇਸ ਤੋਂ ਵੱਧ ਜ਼ਰੂਰੀ ਸਮਾਂ ਕਿਸੇ ਕੋਲੇ ਕਿਸੇ ਗੱਲ ਲਈ ਹੋਣਾ ਚਾਹੀਦਾ ਹੈਗਾ ਐਟਲੀਸਟ ਪ੍ਰਾਈਮ ਮਿਨਿਸਟਰ ਦੇ ਆਫਿਸ ਦਾ ਜ਼ਰੂਰ ਸਮਾਂ ਮਿਲਣਾ ਚਾਹੀਦਾ ਹੈਗਾ ਮਾਰਚ ਕਰਨੀ ਉਹਨਾਂ ਨੂੰ ਤਾਂ ਦੇਣਾ ਚਾਹੀਦਾ ਵੀ 32 ਲੱਖ ਪਰਿਵਾਰਾਂ ਦੀ ਗੱਲ ਹੋ ਰਹੀ ਆ ਇਹ ਗੱਲ ਅਸੀਂ ਨੀ ਕਰ ਰਹੇ 10 ਅਗਸਤ ਨੂੰ ਮੈਗਿਲ ਯੂਨੀਵਰਸਿਟੀ ਜਿਹੜਾ ਕੈਨੇਡਾ ਦਾ ਸਭ ਤੋਂ ਵੱਡਾ ਨਿਊਰੋਲੋਜੀਕਲ ਇੰਸਟੀਚਿਊਟ ਹੈਗਾ ਉਹਦੇ ਡਾਕਟਰ ਵੀ ਸਾਰੇ ਆਪਣੀ ਕਾਨਫਰੰਸ ਕਰਨਗੇ ਉਹ ਵੀ ਸਾਰੇ ਦੱਸਣਗੇ ਵੀ ਇਹ ਦਵਾਈ ਬਣਦਾ ਫਾਇਦਾ ਬਾਕੀ ਸਾਰਿਆਂ ਉੱਤੇ ਕਿਵੇਂ ਪਊਗਾ
1: ਓਕੇ ਪਰ ਦਵਾਈ ਬਣਨੀ ਸ਼ੁਰੂ ਹੋ ਗਈ ਹੈ ਤੁਸੀਂ ਦੱਸਿਆ ਹੈ ਜੀ
4: ਹਾਂਜੀ ਹਾਂਜੀ ਹਾਂਜੀ ਉਹ ਵੀ ਇੰਟਰਨੈਸ਼ਨਲ ਕੋਲੈਬੋਰੇਸ਼ਨ ਹੈ ਜੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਬਰਕਲੀ ਦੇ ਵਿੱਚ ਵੀ ਕੁਛ ਹਿੱਸਾ ਬਣਨਾ ਬਾਕੀ ਕੁਛ ਹਿੱਸਾ ਇਹਦਾ ਬਣ ਰਿਹਾ ਹੈਗਾ ਮੈਗਿਲ ਦੇ ਵਿੱਚ ਤੇ ਟੈਸਟਿੰਗ ਇੱਥੇ ਹੋਣੀ ਹੈਗੀ ਆ
1: ਓਕੇ ਠੀਕ ਹੈ ਜੀ ਠੀਕ ਹੈ ਬਹੁਤ ਵਧੀਆ ਗੱਲ ਹੈ ਜੀ ਔਰ ਤੁਸੀਂ ਇਸ ਦੇ ਲਈ ਜੋ ਤੁਸੀਂ ਦੱਸਿਆ ਵੀ 2.5 ਮਿਲੀਅਨ ਤੁਸੀਂ ਜਿੰਨਾ ਵੀ ਦੱਸਿਆ ਸੀਗਾ ਇਕੱਠਾ ਕੀਤਾ ਉਹ ਫਿਰ ਤੁਸੀਂ ਦੇਤਾ ਯੂਨੀਵਰਸਿਟੀ ਨੂੰ ਦੇਤਾ ਜਾਂ ਕਿਵੇਂ ਸਿਸਟਮ ਹੈ ਜੀ
4: ਹਾਂਜੀ ਹਾਂਜੀ ਹਾਂਜੀ ਉਦਾਂ ਹੀ ਹੈ ਜੀ
1: ਓਕੇ
4: ਜੇ ਤਾਂ ਜਿਵੇਂ ਭਾਵੇਂ ਬੱਚੇ ਇੱਥੋਂ ਐਗਜ਼ਾਮਪਲ ਆ ਕੋਈ ਵੀ ਹੈਲਥ ਕੇਅਰ ਸਿਸਟਮ ਕੋਈ ਵੀ ਪਬਲਿਕ ਰਿਸਰਚ ਫੰਡਸ ਅਵੇਲੇਬਲ ਨਹੀਂ ਇਹਨਾਂ ਨੂੰ ਰੇਅਰ ਡਿਜ਼ੀਜ਼ਸ ਦੇ ਲਈ ਇਹਨਾਂ ਨੂੰ ਆਈਟੀ ਛੱਡ ਦਿੱਤਾ ਜਾਂਦਾ ਵੀ ਹੈ ਨਹੀਂ
1: ਓਕੇ
4: ਉਹੀ ਇਸੇ ਚੀਜ਼ ਦੀ ਵੀ ਲੜਾਈ ਆ ਵੀ ਕਿਹਨੇ ਕੇ ਪਰਿਵਾਰ ਜਿਹੜੇ ਫੰਡ ਰੇਜ਼ ਕਰਨਗੇ ਕਮਿਊਨਿਟੀ ਕਿਉਂ ਚੜੇ ਜਦ ਅਸੀਂ ਟੈਕਸ ਭਰਦੇ ਹਾਂ ਸਾਰੀਆਂ ਚੀਜ਼ਾਂ ਇੱਥੇ ਕਰਦੇ ਹਾਂ
1: ਫਿਰ
4: ਅਸੀਂ ਕਿਉਂ ਇਹ ਚੀਜ਼ਾਂ ਸਾਨੂੰ ਕਰਨੀਆਂ ਪੈਣ
1: ਹਾਂਜੀ
4: ਤੇ ਜੇ ਰੇਅਰ ਨਾ ਕਹਿਣ ਤਾਂ ਐਟਲੀਸਟ ਜਿਹੜੀਆਂ ਪ੍ਰਾਈਵੇਟ ਫਾਰਮਾਸਿਊਟੀਕਲ ਕੰਪਨੀਆਂ ਨੇ ਉਹ ਵੀ ਨਾਲ ਆਉਣਗੀਆਂ ਉਹ ਵੀ ਅੱਗੇ ਆਉਣਗੀਆਂ ਉਹ ਵੀ ਸਾਥ ਦੇਣਗੀਆਂ ਹਨਾ ਤੇ ਉਹ ਵੀ ਨੀ ਉਹਨਾਂ ਚੋਂ ਇਹਨਾਂ ਵਿੱਚ ਪ੍ਰੋਫਿਟ ਨੀ ਹੈਗਾ ਉਹਨਾਂ ਦੇ ਲਈ ਉਹ ਵੀ ਇੰਟਰਸਟ ਨੀ ਲੈ ਰਹੇ ਕਾਰਪੋਰੇਟਸ ਨੂੰ ਵੀ ਥੋੜੇ ਲੋਕਾਂ ਤੱਕ ਪਹੁੰਚਣ ਦੀ ਲੋੜ ਨਹੀਂ ਹੈ ਜੀ ਸੋ ਲੈ ਦੇ ਕੇ ਗੱਲ ਸਿਰਫ ਤੇ ਸਿਰਫ ਪਬਲਿਕ ਫੰਡਿੰਗ ਗਵਰਨਮੈਂਟ ਫੰਡਿੰਗ ਤੇ ਮੁੱਕਦੀ ਆ
1: ਓਕੇ
4: ਜੇ ਅਸੀਂ ਖੇਡਣ ਦੇ ਉੱਤੇ ਫੁੱਟਬਾਲ ਦੇਖਣ ਦੇ ਉੱਤੇ ਬਿਲੀਅਨ ਡਾਲਰ ਖਰਚ ਕਰ ਸਕਦੇ ਹਾਂ ਅਸੀਂ ਯੂਕਰੇਨ ਚ ਬੰਦੇ ਮਾਰਨ ਵਾਸਤੇ 26-27 ਬਿਲੀਅਨ ਭੇਜ ਸਕਦੇ ਹਾਂ
1: ਜਾਂ
4: ਕਿਸੇ ਦੇਸ਼ ਦੀਆਂ ਇਲੈਕਸ਼ਨਾਂ ਕਰਾਉਣ ਵਾਸਤੇ ਅਸੀਂ 150 ਮਿਲੀਅਨ ਲਾ ਸਕਦੇ ਹਾਂ ਤੇ ਆਪਦੇ ਲੋਕਾਂ ਵਾਸਤੇ ਸਾਡੇ ਕੋਲ ਸਿਰਫ 5 ਸਾਲਾਂ ਚ ਦੇਣ ਨੂੰ 35 ਮਿਲੀਅਨ ਆ ਜਿਹਨਾਂ ਸਿਰਫ ਤੇ ਸਿਰਫ ਉਹਨਾਂ ਤਨਖਾਹੀ ਪੂਰੀਆਂ ਹੋਣ ਇਹ ਬਹੁਤ ਫੰਡਿੰਗ ਦੀ ਡਿਸਪੈਰਿਟੀ ਹੈ ਸੋ ਡਾਕਟਰ ਰੈਡੀ ਆ ਡਾਕਟਰ ਸਾਇੰਟਿਸਟ ਚਾਹੁੰਦੇ ਯੂਨੀਵਰਸਿਟੀਆਂ ਡਿਵੈਲਪ ਕਰਨਾ ਚਾਹੁੰਦੀਆਂ ਟ੍ਰੀਟਮੈਂਟ
1: ਹਾਂਜੀ
4: ਉਹ ਤੇ ਕਹਿੰਦੇ ਆ ਵੀ ਇਨਵੈਸਟਮੈਂਟ ਆ ਜਿਹਦੇ ਨਾਲ ਸਾਡੀ ਹੈਲਥ ਕੇਅਰ ਦੇ ਉੱਤੇ ਕੋਸਟ ਘਟੇਗੀ ਫਿਊਚਰ ਚ ਅਸੀਂ ਕਿਉਂ ਡਿਸਬਿਲਟੀਆਂ ਦੇ ਪੈਸੇ ਖਰਚ ਕਰੀਏ ਅਸੀਂ ਡਾਕਟਰ ਨੂੰ ਡਿਸੇਬਲ ਹੋਣ ਹੀ ਨਾ ਦਈਏ
1: ਹਾਂਜੀ
4: ਵੀ ਅਸੀਂ ਅਲਾਈਡ ਡਿਵੈਲਪਰ ਇਹ ਕਿਹੜਾ ਰੋਜ਼ ਦੀ ਮੈਟਫੋਰਮਿਨ ਖਾਣੀ ਹੈ ਜਾਂ ਸ਼ੂਗਰ ਦੀ ਜਾਂ ਬਲੱਡ ਵੇਟ ਦਵਾਈ ਖਾਣੀ ਆ
1: ਬਿਲਕੁਲ
4: ਇਹ ਤਾਂ ਇੱਕ ਇੰਜੈਕਸ਼ਨ ਆ ਲੱਗ ਗਿਆ ਉਹ ਤੋਂ ਬਾਅਦ ਬਿਮਾਰੀ ਬਿਲਕੁਲ ਖਤਮ ਆ ਸਰੀਰ ਚੋਂ ਦੁਬਾਰੇ ਕੋਈ ਦਵਾਈ ਦੀ ਲੋੜ ਨਹੀਂ ਹੈਗੀ
1: ਅੱਛਾ ਜੀ
4: ਹਾਂਜੀ ਜੀਨ ਥੈਰੇਪੀ ਜਦੋਂ ਆਪਾਂ ਕਰ ਹੀ ਦੇਣੀ ਹੈਗੀ ਬਿਮਾਰੀ ਵੀ ਜਦੋਂ ਖਤਮ ਕਰ ਦੇਣੀ ਜੀਨਸ ਦੇ ਵਿੱਚੋਂ
1: ਓਕੇ ਸੋ ਦੋਸਤੋ ਤੁਸੀਂ ਸਾਰੀ ਗੱਲਬਾਤ ਸੁਣੀ ਆ ਔਰ ਸਾਡੇ ਵੱਲੋਂ ਵੀ ਤੁਹਾਨੂੰ ਪਲੀਜ਼ ਰਿਸਪੈਕਟਫੁਲੀ ਬੇਨਤੀ ਆ ਕਿ ਅੱਜ ਸ਼ਾਮ ਨੂੰ 6 ਵਜੇ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਾਈਪਲਾਈਨ ਗੁਰੂ ਘਰ ਦੇ ਨਾਮ ਨਾਲ ਤੁਸੀਂ ਕਈ ਵਾਰ ਜਾਣਦੇ ਹੋ 6 ਵਜੇ ਇਹਨਾਂ ਨੂੰ ਮਿਲੋ ਪਰਿਵਾਰਾਂ ਨੂੰ ਮਿਲੋ ਨਾਲ ਤੁਹਾਡੇ ਪਰਮਜੀਤ ਬਾਦਸ਼ਾਹ ਵੀ ਆ ਰਹੇ ਨੇ ਸੋ ਉਹਨਾਂ ਦਾ ਵੀ ਅਸੀਂ ਵੈਲਕਮ ਆਖਾਂਗੇ ਔਰ ਉਹ ਵੀ ਇੱਕ ਚੰਗੇ ਕੌਜ਼ ਦੇ ਲਈ ਤੁਹਾਡੇ ਨਾਲ ਤੁਰ ਰਹੇ ਨੇ ਤੇ ਤੁਸੀਂ ਸਾਰੇ ਪਲੀਜ਼ ਜ਼ਰੂਰ ਪਹੁੰਚੋ ਔਰ ਇਹ ਅੱਜ ਜੇਕਰ ਤੁਹਾਨੂੰ ਪਰਮਾਤਮਾ ਨੇ ਚੰਗੇ ਔਰ ਤੰਦਰੁਸਤ ਬੱਚੇ ਦਿੱਤੇ ਆ ਤੇ ਤੁਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹੋਏ ਇਹਨਾਂ ਦੇ ਨਾਲ ਵੀ ਜ਼ਰੂਰ ਖੜੋ ਔਰ ਤਾਂ ਕਿ ਕੈਨੇਡਾ ਦੇ ਵਿੱਚ ਕੀ ਫਿਰ ਇਹ ਜਿਹੜੀ ਦੁਨੀਆ ਭਰ ਦੇ ਵਿੱਚ ਜਿਹੜੇ ਜਿਵੇਂ ਇਹ 7,000 ਦੇ ਕਰੀਬ ਬਾਈ ਜੀ ਦੱਸਦੇ ਨੇ ਵੀ ਇਹ ਬਿਮਾਰੀਆਂ ਨੇ ਕਿਸੇ ਨੂੰ ਕਿਵੇਂ ਕਿਸੇ ਨੂੰ ਕਿਵੇਂ ਕਿਸੇ ਨੂੰ ਕੀ ਤੇ ਕਿਸੇ ਨੂੰ ਕੀ ਉਸ ਦਾ ਇਲਾਜ ਹੋ ਸਕਦਾ ਜੇ ਸਾਰਾ ਕੈਨੇਡਾ ਔਰ ਇਹਨਾਂ ਨੇ ਇਨੀਸ਼ੀਏਟਿਵ ਲਿਆ ਗਾ ਇਹ ਤੁਰੇ ਹੈਗੇ ਔਰ ਤੁਸੀਂ ਬਸ ਇਕੱਲਾ ਇਹਨਾਂ ਦੇ ਨਾਲ ਇੱਕ ਹਾਦਾ ਨਾਰਾ ਔਰ ਨਾਲ ਚਿੱਠੀ ਜਿਹੜੀ ਹੈਗੀ ਆ ਉਹ ਆਪਣੇ ਵੱਲੋਂ ਜ਼ਰੂਰ ਲਿਖ ਦਿਉ ਔਰ ਇਹਨਾਂ ਦੇ ਕੋਲ ਉੱਥੇ ਪ੍ਰਫਾਰਮਾ ਵੀ ਹੈਗਾ ਗਾ ਫਾਰਮ ਵੀ ਹੈਗਾ ਗਾ ਤੁਸੀਂ ਜਾ ਕੇ ਉਸ ਹਿਸਾਬ ਦੇ ਨਾਲ ਲਿਖ ਕੇ ਸਾਈਨ ਕਰ ਦਿਉ ਵੀ ਹਾਂਜੀ ਅਸੀਂ ਵੀ ਚਾਹੁੰਦੇ ਹਾਂ ਵੀ ਔਰ ਕੌਣ ਨਹੀਂ ਚਾਹੁੰਦਾ ਕੌਣ ਨਹੀਂ ਚਾਹੁੰਦਾ ਔਰ ਸਾਰੇ ਚਾਹੁੰਦੇ ਆ ਇਹਦੇ 'ਚ ਕੋਈ ਗਲਤ ਗੱਲ ਹੀ ਨਹੀਂ ਹੈਗੀ ਔਰ ਜੇ ਇਹੋ ਜਿਹੀ ਚੀਜ਼ ਲਈ ਸਾਡਾ ਹੈਲਥ ਸਿਸਟਮ ਕੈਨੇਡਾ ਦਾ ਜਿਹੜਾ ਜਿਹਨੂੰ ਬਹੁਤ ਉੱਚਾ ਮੰਨਿਆ ਜਾਂਦਾ ਸੀ ਉਹ ਅੱਜ ਡਾਵਾਂ ਡੋਲ ਆ ਅਤੇ ਜੇ ਇਸ ਦੇ ਲਈ ਆਪਾਂ ਚਾਹੁੰਦੇ ਹਾਂ ਕਿ ਸਰਕਾਰ ਵੱਧ ਤੋਂ ਵੱਧ ਫੰਡ ਦੇਵੇ ਅਤੇ ਸਰਕਾਰ ਦੇ ਬੂਹਾ ਖੜਕਾਉਣ ਦੇ ਲਈ ਬਾਈ ਜੀ ਹਰੇ ਚੱਲੇ ਆ ਆਪਾਂ ਬਸ ਇਕੱਲੀ ਅੱਜ ਇਹਨਾਂ ਦੇ ਕੋਲ ਪਹੁੰਚ ਕੇ ਇੱਕ ਚਿੱਠੀ 'ਤੇ ਸਾਈਨ ਕਰਨੇ ਵੀ ਹਾਂਜੀ ਅਸੀਂ ਵੀ ਇਹਨਾਂ ਦੇ ਨਾਲ ਸਹਿਮਤ ਹਾਂ ਅਤੇ ਜੇ ਕੋਈ ਗੱਲ ਬਾਈ ਕੌਰ ਹੇਰ ਜੀ ਕਹਿ ਰਹੇ ਨੇ ਵੀਰੇ ਇਹ ਕਿੰਨਾ ਟਾਈਮ ਰੁਕਣਗੇ ਗੁਰਦੁਆਰਾ ਸਾਹਿਬ ਬਾਈ ਜੀ ਕਿੰਨਾ ਟਾਈਮ ਰੁਕੋਗੇ ਤੁਸੀਂ ਗੁਰਦੁਆਰਾ ਸਾਹਿਬ
4: ਅਸੀਂ ਤਕਰੀਬਨ ਜੀ ਡੇਢ ਦੋ ਘੰਟੇ ਹੋਵਾਂਗੇ ਉੱਥੇ, ਛੇ ਵਜੇ ਤੋਂ ਸਾਢੇ ਪੰਜ ਵਜੇ ਵੈਸੇ ਤਾਂ ਪਹੁੰਚ ਜਾਣਾ ਹੈਗਾ ਅਸੀਂ, ਸਟੇਅ ਕਰ ਰਹੇ ਹੈਗੇ ਹਾਂ ਤੇ ਡੇਢ ਦੋ ਘੰਟੇ ਦੇ ਸਮੇਂ ਦੇ ਲਈ ਉੱਥੇ ਜ਼ਰੂਰ ਪਹੁੰਚਾਂਗੇ। ਤੇ ਮਨਦੀਪ ਜੀ ਜਿਵੇਂ ਤੁਸੀਂ ਕਹਿ ਰਹੇ ਸੀ ਬਾਠ ਸਾਹਿਬ ਵੀ ਨਾਲ ਹੀ ਆ, ਇਹਨਾਂ ਨੂੰ ਵੀ ਮੈਂ ਫੋਨ ਪਾਸ ਕਰਦਾ ਹੈਗਾ, ਪਰਮਵੀਰ ਬਾਠ ਹੋਣਾ ਨੂੰ
1: ਜੀ।
5: ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਠ ਸਾਹਿਬ, ਕੀ ਹਾਲ ਨੇ ਜੀ?
5: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
1: ਚਲੋ ਬਹੁਤ ਚੰਗੀ ਗੱਲ ਆ, ਬਹੁਤ ਖੁਸ਼ੀ ਹੋਈ ਬਾਈ ਜੀ ਤੁਸੀਂ ਇਹਨਾਂ ਦੇ ਨਾਲ ਤੁਰੇ ਹੋਏ ਹੋ ਔਰ ਇਸ ਕੌਜ਼ ਦੇ ਲਈ, ਇੱਕ ਚੰਗੇ ਕੌਜ਼ ਦੇ ਲਈ ਪੂਰੇ ਦੇਸ਼ ਭਰ ਦੇ ਵਿੱਚ ਤੁਸੀਂ ਇੱਕ ਜਰਨੀ ਲੈ ਕੇ ਚੱਲੇ ਹੋ, ਅਤੇ ਤੁਹਾਡੀ ਮੈਂ ਸਮਝਦਾ ਤੁਹਾਡੇ ਕੋਲ ਸ਼ਬਦਾਂ ਦਾ ਬਹੁਤ ਭੰਡਾਰ ਆ, ਅਤੇ ਤੁਹਾਡੀ ਤਾਂ ਬਹੁਤ ਜ਼ਰੂਰਤ ਸੀਗੀ ਸਾਰਿਆਂ ਨੂੰ ਹੀ, ਇਹਨਾਂ ਨੂੰ ਵੀ, ਅਤੇ ਸਾਰੇ ਤੁਹਾਡੀ ਆਵਾਜ਼ ਨੂੰ ਜਿਹੜਾ ਹੈਗਾ ਸਾਰੇ ਸੁਣਦੇ ਨੇ ਅਤੇ ਤੁਹਾਨੂੰ ਜਾਣਦੇ ਵੀ ਨੇ, ਸੋ ਤੁਹਾਨੂੰ ਵੀ ਅਸੀਂ ਵੈਲਕਮ ਆਖਦੇ ਹਾਂ ਜੀ ਵਿਨੀਪੈਗ ਦੇ ਵਿੱਚ।
5: ਨਹੀਂ, ਬਹੁਤ ਸ਼ੁਕਰੀਆ ਜੀ। ਅਸਲ ਦੇ ਵਿੱਚ ਮੈਨੂੰ ਇਹ ਲੱਗਦਾ ਹੁੰਦਾ ਕਿ ਚਲੋ ਅਸੀਂ ਜਿਹੜਾ ਵੀ ਕੰਮ ਕਰਦੇ ਹਾਂ, ਫੈਕਟਰੀ 'ਚ ਕੰਮ ਕਰਦੇ ਹਾਂ, ਫੈਕਟਰੀ ਦੇ ਮਾਲਕ ਹਾਂ, ਪੱਤਰਕਾਰਾਂ ਜਾਂ ਕਿਸੇ ਚੈਨਲ ਦੇ ਮਾਲਕ ਹਾਂ, ਕੁਛ ਵੀ ਉਹਦੇ ਨਾਲ ਨਾਲ ਅਸੀਂ ਉਹਦੇ ਤੋਂ ਪਹਿਲਾਂ ਇੱਕ ਮਨੁੱਖ ਹਾਂ। ਅਤੇ ਮਨੁੱਖ ਜਿਹੜਾ ਉਹ ਬਹੁਤ ਲੰਬੇ ਸਮੇਂ ਤੋਂ ਅਸੀਂ ਪੜ੍ਹਦੇ ਹਾਂ ਕਿ ਸਮਾਜਿਕ ਪ੍ਰਾਣੀ ਹੈ, ਜਾਣੀ ਅਸੀਂ ਇੱਕ ਦੂਸਰੇ ਦੇ ਮੋਢੇ ਨਾਲ ਮੋਢਾ ਲਾਉਣ ਦਾ ਸਾਨੂੰ ਸ਼ੁਰੂ ਤੋਂ ਹੀ ਬਾਬੇ ਨੇ ਬਲ ਬਖਸ਼ਿਆ। ਸੋ ਇਸ ਕਰਕੇ ਇਹ ਅੱਜ ਇਹ ਪ੍ਰਕਿਰਿਆ ਅੱਜ ਹੀ ਮੁਕੰਮਲ ਹੋਣੀ ਹੈ, ਇਹ ਸਫ਼ਰ ਅੱਜ ਹੀ ਕੀਤਾ ਜਾ ਸਕਦਾ। ਜੇ ਆਪਾਂ ਕਹੀਏ ਵਿਹਲੇ ਹੋ ਕੇ ਕਰਾਂਗੇ, ਫੇਰ ਕਿਤੇ ਕਰਾਂਗੇ, ਉਦੋਂ ਤੱਕ ਪਤਾ ਨਹੀਂ ਕਿੰਨੇ ਪਰਿਵਾਰਾਂ ਦੇ ਘਰਾਂ ਦੇ ਵਿੱਚੋਂ ਖੁਸ਼ੀਆਂ ਕੰਧ ਖੰਭ ਲਾ ਕੇ ਉੱਡ ਜਾਣੀਆਂ, ਉਹਨਾਂ ਦੇ ਕੰਧਾਂ ਦੇ ਉੱਤੇ ਫੋਟੋ ਕੁਛ ਹੋਰ ਲੱਗ ਜਾਣੀ। ਸੋ ਮੈਨੂੰ ਲੱਗਿਆ ਕਿ ਸਫ਼ਰ ਨਾਲ ਹੋਣਾ ਚਾਹੀਦਾ, ਸਫ਼ਰ ਦੇ ਵਿੱਚ ਸਾਨੂੰ ਸਾਥੀ ਬਣਨਾ ਚਾਹੀਦਾ, ਤਾਂ ਜੋ ਬਹੁਤ ਸਾਰੇ ਪਰਿਵਾਰ ਜਿਹੜੇ ਬੇਆਸੇ ਹੋ ਚੁੱਕੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਆਸ ਜਿਹੜੀ ਆ ਜ਼ਰੂਰ ਆ ਸਕੇ।
1: ਬਿਲਕੁਲ ਬਿਲਕੁਲ ਜੀ। ਤੇ ਤੁਸੀਂ ਹੁਣ ਤੱਕ ਬਾਠ ਸਾਹਿਬ ਪਿੱਛੋਂ ਸਰੀ ਤੋਂ ਚੱਲੇ ਹੋ ਔਰ ਕੈਲਗਰੀ ਕੱਲ ਰਜਾਇਨਾ, ਕਿਹੋ ਜਿਹਾ ਹੰਗਾਰਾ ਮਿਲ ਰਿਹਾ ਤੁਹਾਨੂੰ ਹੁਣ ਤੱਕ?
5: ਦੇਖੋ, ਹੁੰਗਾਰੇ ਤਿੰਨ ਤਰ੍ਹਾਂ ਦੇ ਨੇ। ਇੱਕ ਹੁੰਗਾਰਾ ਜਿਹਨਾਂ ਲੋਕਾਂ ਨੂੰ ਪਤਾ ਉਹ ਆ ਰਹੇ ਨੇ, ਆ ਕੇ ਕਹਿ ਰਹੇ ਆ ਕਿ ਇਹ ਕੰਮ ਹੋਣ ਵਾਲਾ ਤੇ ਹੋਣਾ ਚਾਹੀਦਾ
1: ਜੀ।
5: ਦੂਸਰਾ, ਉਹ ਲੋਕ ਜਿਹੜੇ ਇਹਦੇ ਨਾਲ ਰਲਦੀਆਂ ਮਿਲਦੀਆਂ ਮੁਸੀਬਤਾਂ ਤੋਂ ਪੀੜਿਤ ਨੇ, ਜਦੋਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਜਿਹੜੇ ਆਪਣੇ ਪਰਿਵਾਰ ਦੇ ਜੀ ਨੂੰ ਲੈ ਕੇ ਆਉਂਦੇ ਆ, ਜਿਹਨਾਂ ਨੂੰ ਇਸ ਗੱਲ ਤੋਂ ਇੱਕ ਤਰ੍ਹਾਂ ਦੇ ਨਾਲ ਨਾ ਹੋ ਚੁੱਕੀ ਆ ਜੀ, ਇਲਾਜ ਇੰਨੀ ਠੀਕ ਨਹੀਂ ਹੋ ਸਕਦਾ, ਉਹਨਾਂ ਦੀਆਂ ਅੱਖਾਂ ਦੇ ਵਿੱਚ ਕਾਸ ਦੀ ਚਮਕ ਵੇਖਣ ਵਾਲੀ ਹੁੰਦੀ ਹੈ, ਕਿਉਂਕਿ ਇੱਕ ਇੱਕ ਘੰਟੇ ਦੇ ਵਿੱਚ ਉਹਨਾਂ ਦੀਆਂ ਅੱਖਾਂ ਦੇ ਵਿੱਚ ਉਹ ਚਾਰ ਚਾਰ ਪੰਜ ਪੰਜ ਵਾਰੀ ਅੱਥਰੂ ਛਲਕਦੇ ਆ
1: ਜੀ।
5: ਇਹ ਦੂਸਰੇ ਤਰ੍ਹਾਂ ਦੇ ਜਿਹਨਾਂ ਨੂੰ ਹੁਣ ਆਪਣੇ ਵਰਗੇ ਲੋਕ ਮਿਲਦੇ, ਉਹਨਾਂ ਨੂੰ ਲੱਗਦਾ ਕਾਫਲਾ ਬਣ ਗਿਆ, ਹੁਣ ਅਸੀਂ ਇਕੱਲੇ ਨੀ, ਤੇ ਜਦੋਂ ਮਨੁੱਖ ਇਕੱਲਾ ਨੀ ਹੁੰਦਾ, ਉਹਦੇ ਨਾਲ ਕੋਈ ਹੁੰਦਾ ਤਾਂ ਉਹਦਾ ਦੁੱਖ ਬਹੁਤ ਜ਼ਿਆਦਾ ਘੱਟ ਜਾਂਦਾ, ਤੇ ਉਹਦੇ ਵਿੱਚ ਹਿੰਮਤ ਵੱਜਦੀ ਹੈ ਅੱਗੇ ਤੁਰਨ ਦੀ। ਤੀਸਰੇ ਨੰਬਰ ਦੇ ਉੱਤੇ ਜਿਹਨਾਂ ਨੂੰ ਪਤਾ ਹੀ ਨੀ ਅਜੇ ਇਸ ਮਸਲੇ ਦਾ, ਜਦੋਂ ਉਹ ਆਉਂਦੇ ਆ, ਉਹ ਸੁਣਦੇ ਆ, ਫਿਰ ਉਹਨਾਂ ਨੂੰ ਪਤਾ ਲੱਗਦਾ ਕਿ ਹਾਂ ਇਹ ਕੰਮ ਤਾਂ ਕਰਨ ਵਾਲਾ। ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਜੇ ਕੈਨੇਡਾ ਦੇ ਵਿੱਚ ਇੱਕ ਡਾਕਟਰ ਜੋੜਾ ਜਿਹੜਾ ਠੀਕ ਠਾਕ ਪੈਸੇ ਕਮਾਉਂਦਾ ਸੀ, ਘਰੇ ਚੰਗੀ ਰੋਟੀ ਖਾਂਦਾ ਸੀ, ਜੇ ਉਹਨੂੰ ਇਹ ਸਮੱਸਿਆ ਪੈਦਾ ਹੋ ਸਕਦੀ, ਤਾਂ ਸਾਨੂੰ ਜੇ ਕੱਲ ਨੂੰ ਕੋਈ ਪ੍ਰੋਬਲਮ ਆ ਗਈ, ਸਾਡੇ ਨਾਲ ਕੌਣ ਖੜੂਗਾ? ਸੋ ਉਹਨਾਂ ਲੋਕਾਂ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਇਹ ਸਫ਼ਰ ਇਕੱਲਾ ਇੱਕ ਦਵਾਈ ਬਣਾਉਣ ਦਾ, ਇੱਕ ਮਸਲੇ ਨੂੰ ਅੱਗੇ ਲਿਜਾਣ ਦਾ ਸਫ਼ਰ ਨਹੀਂ ਹੈ, ਇਹ ਸਮੁੱਚੇ ਕੈਨੇਡੀਅਨ ਸਮਾਜ ਦੇ ਵਿੱਚ, ਜਿਹਦੇ ਵਿੱਚ ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ, ਵੱਖ ਵੱਖ ਮੁਲਕਾਂ ਤੋਂ ਆਏ ਹੋਏ ਲੋਕ ਰਹਿੰਦੇ ਨੇ, ਉਹਨਾਂ ਨੂੰ ਇਹ ਸੁਨੇਹਾ ਦੇਣ ਦਾ ਵੀ ਹੈ ਕਿ ਭਾਈ ਆਪਸ ਲੜਨ ਦਾ ਵਕਤ ਨਹੀਂ, ਘਰਾਂ ਦੀਆਂ ਕਿਸ਼ਤਾਂ ਦੇ ਲਈ ਜੱਦੋਜਹਿਦ ਕਰਨ ਦਾ ਹੀ ਵਕਤ ਨਹੀਂ ਹੈ, ਇਕੱਲਾ ਸਾਨੂੰ ਇਕਮੁੱਠ ਹੋ ਕੇ ਦੁਨੀਆਂ ਦੇ ਸਾਹਮਣੇ ਜਿਹੜੀਆਂ ਮੁਸੀਬਤਾਂ ਇਸ ਵੇਲੇ ਪੈਦਾ ਹੋ ਰਹੀਆਂ, ਉਹਨਾਂ ਮੁਸੀਬਤਾਂ ਨੂੰ ਜ਼ਬਾਨ ਦੇਣੀ ਪਊਗੀ, ਸ਼ਬਦ ਦੇਣੇ ਪੈਣਗੇ, ਜਿਹਦੇ ਨਾਲ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਜਾਂ ਓਪੋਜੀਸ਼ਨ ਦੇ ਵਿੱਚ ਪੋਲੀਟੀਕਲ ਪਾਰਟੀਜ਼ ਨੇ, ਉਹਨਾਂ ਦੇ ਏਜੰਡੇ ਦੇ ਉੱਤੇ ਲੋਕਾਂ ਨੂੰ ਬਚਾਉਣ ਦੇ ਮਸਲੇ ਸਭ ਤੋਂ ਮੂਹਰੇ ਹੋ ਕੇ ਪਏ ਹੋਣ
1: ਜੀ। ਬਾਠ ਸਾਹਿਬ, ਕੈਲਗਰੀ ਦੇ ਵਿੱਚ ਵੀ ਆਪਣੇ ਬਹੁਤ ਸਾਰੇ MLA ਮੰਤਰੀ ਸ਼ੰਤਰੀ ਹੈਗੇ ਨੇ ਔਰ ਸਰੀ ਦੇ ਵਿੱਚ ਵੀ ਹੈਗੇ ਨੇ, ਕੋਈ ਉਹਨਾਂ ਨੇ ਤੁਹਾਨੂੰ ਕੋਈ ਹੌਸਲਾ ਦਿੱਤਾ?
5: ਦੇਖੋ, ਪਹਿਲੇ ਦਿਨ ਤੋਂ ਹੀ ਬਹੁਤ ਸਾਰੇ ਜਿਹੜੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਆ
1: ਜੀ,
5: ਉਹਨਾਂ ਨੇ ਆਪਣੀਆਂ ਚਿੱਠੀਆਂ ਵੀ ਦਿੱਤੀਆਂ, ਚਿੱਠੀਆਂ ਉੱਪਰਲੇ ਪਾਸੇ ਲਿਖੀਆਂ ਵੀ, ਸਰੀਰਕ ਤੌਰ ਦੇ ਉੱਤੇ ਹਾਜ਼ਰੀਆਂ ਵੀ ਲੱਗੀਆਂ, ਟੈਲੀਫੋਨ ਦੇ ਉੱਤੇ ਗੱਲ ਹੁੰਦੇ ਆ ਉਦੋਂ ਵੀ ਚੁੱਕਦੇ ਆ। ਮੈਂ ਇੱਕ ਇੱਥੇ ਮੋਟੀ ਜਿਹੀ ਗੱਲ ਇਹ ਸਮਝਦਾ ਕਿ ਇਹ ਸਿਸਟਮ ਦੇ ਵਿੱਚ ਦਰੁਸਤੀ ਦੀ ਪ੍ਰਕਿਰਿਆ ਆ
1: ਜੀ,
5: ਤੇ ਸਿਸਟਮ ਬਣਿਆ ਉਹਨੂੰ ਆਪਾਂ ਦਰੁਸਤ ਕਰਨਾ, ਉਹਨੂੰ ਦਰੁਸਤ ਤਾਂ ਹੋਣਾ ਜੇ ਵੱਧ ਤੋਂ ਵੱਧ ਕੈਨੇਡੀਅਨ ਲੋਕਾਂ ਦੀ ਈਮੇਲ, ਉਹਨਾਂ ਦੀਆਂ ਚਿੱਠੀਆਂ, ਉਹਨਾਂ ਦੀ ਆਵਾਜ਼ ਜਿਹੜੀ ਹੈ ਉਹ ਸਰਕਾਰੀ ਦਰਬਾਰੇ ਪਹੁੰਚੂਗੀ, ਉਹਨਾਂ ਨੂੰ ਲੱਗੇ, ਕਿਉਂਕਿ ਆਪਣੇ ਕਈ ਵਾਰੀ ਹੁੰਦਾ ਨਾ ਕਿ ਸਟਰੀਟ ਲਾਈਟ ਬੰਦ ਹੈ, ਅਸੀਂ ਚਾਹੁੰਦੇ ਹਾਂ ਕਿ ਸਟਰੀਟ ਲਾਈਟ ਠੀਕ ਕਰਕੇ ਜਾਵੇ ਸਿਟੀ, ਪਰ ਅਸੀਂ ਈਮੇਲ ਨਹੀਂ ਕਰਦੇ, ਅਸੀਂ ਟੈਲੀਫੋਨ ਨਹੀਂ ਕਰਦੇ, ਉਹ ਸਟਰੀਟ ਲਾਈਟ ਨੂੰ ਠੀਕ ਕਰਕੇ ਜਗਾਊਗਾ ਕੌਣ
1: ਜੀ?
5: ਇੱਥੇ ਵੀ ਮਸਲਾ ਉਹੀ ਹੈ ਕਿ ਭਾਈ ਠੀਕ ਹੈ, ਬਾਕੀ ਸਾਰੇ ਕੰਮ ਵੀ ਕਰਨ ਵਾਲੇ ਆ, ਤੁਹਾਡੀ ਪਲੇਟ ਦੇ ਵਿੱਚ ਬਹੁਤ ਕੁਛ ਹੈ, ਤੁਸੀਂ ਉਹ ਕਰੋ, ਪਰ ਨਾਲ ਦੀ ਨਾਲ ਆ ਵੀ ਲੱਖਾਂ ਲੋਕਾਂ ਦਾ ਮਸਲਾ ਹੈ, ਤੇ ਬਜਟ ਇਧਰਲੇ ਪਾਸੇ ਵੀ ਰੱਖਣਾ ਪਊਗਾ, ਜਿਹੜੀਆਂ ਫਾਈਲਾਂ ਛੇਤੀ ਕਲੀਅਰ ਕਰਨੀਆਂ, ਉਹਨਾਂ ਨੂੰ ਅਹਿਸਾਸ ਕਰਾਉਣ ਦੀ ਗੱਲ ਹੈ। ਮੈਨੂੰ ਲੱਗਦਾ ਸਿਸਟਮ ਦਰੁਸਤ ਹੋ ਸਕਦਾ, ਇਸ ਸਿਸਟਮ ਦੇ ਵਿੱਚ ਇੰਨੀ ਕੁ ਲਚਕ ਇੰਨਾ ਕੁ ਫਲੈਕਸੀਬਿਲਿਟੀ ਜਿਹੜੀ ਉਹ ਹੈਗੀ ਆ।
1: ਔਰ ਸਭ ਤੋਂ ਵੱਡੀ ਗੱਲ ਇਹ ਕਿਸੇ ਦੀ ਨਿੱਜੀ ਨਹੀਂ ਹੈਗਾ, ਇਹ ਸਾਰਿਆਂ ਦਾ ਸਾਂਝਾ ਕੰਮ ਆ।
5: ਜੀ ਜੀ ਜੀ ਬਿਲਕੁਲ 100% ਸਾਂਝਾ ਕੰਮ ਆ, ਤੇ ਇਹਨੂੰ ਸਾਂਝੇ ਕੰਮ ਵਜੋਂ ਲੈ ਲਿਆ ਤੇ ਇਹ ਛੇਤੀ ਹੋ ਜਾਣਾ। 6,000 ਕਿਲੋਮੀਟਰ ਦਾ ਸਫ਼ਰ ਹੈ, ਕਰਨ ਦੀ ਲੋੜ ਨਹੀਂ ਸੀ, ਪਰ ਜੇ ਡਾਕਟਰ ਸਟਾਲਿਨ ਗੱਲ ਹੋ ਰਹੀ 6,000 ਕਿਲੋਮੀਟਰ ਦਾ ਸਫ਼ਰ ਸੜਕੀ ਰਸਤੇ ਕਰ ਰਿਹਾ, ਦਿਨ ਰਾਤ ਗੱਡੀ ਚੱਲ ਰਹੀ ਹੈ, ਇਹ ਇਕੱਲੇ ਪਹੀਏ ਨੀ ਘੁੰਮ ਰਹੇ, ਬਹੁਤ ਸਾਰੇ ਲੋਕਾਂ ਨੂੰ ਜ਼ਿੰਦਗੀ ਬਖਸ਼ ਕੇ ਸਫ਼ਰ ਖਤਮ ਹੋਊਗਾ।
1: ਬਿਲਕੁਲ ਬਿਲਕੁਲ ਜੀ ਬਿਲਕੁਲ। ਸੋ ਬਹੁਤ ਚੰਗੀ ਗੱਲ ਆ ਜੀ ਸਾਡੇ ਵੱਲੋਂ, ਅਗੇਨ ਤੁਹਾਨੂੰ ਵੀ ਅਗੇਨ ਇੱਕ ਵਾਰ ਅਸੀਂ ਵੈਲਕਮ ਆਖਦੇ ਹਾਂ ਤੇ ਸ਼ਾਬਾਸ਼ ਦਿੰਦੇ ਹਾਂ ਕਿ ਤੁਸੀਂ ਇਸ ਕੰਮ ਦੇ ਨਾਲ ਹੋ, ਔਰ ਅਸੀਂ ਵੀ ਅੱਜ ਸ਼ਾਮ ਨੂੰ 6 ਵਜੇ ਵੱਧ ਤੋਂ ਵੱਧ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਵਿਖੇ ਪਹੁੰਚਣ ਦੀ ਸਾਡੇ ਸਰੋਤਿਆਂ ਨੂੰ ਕਿਰਪਾਲਤਾ ਕਰਦੇ ਹਾਂ। ਸਮਾਂ 6 ਵਜੇ ਦਾ ਦੋਸਤੋ, ਨੋਟ ਕਰ ਲਓ, ਸ਼ਾਮ ਨੂੰ 6 ਵਜੇ ਸਮਾਂ। ਔਰ ਇਹ ਮੁਸੀਬਤ ਕਿਸੇ ਦੇ ਵੀ ਘਰੇ ਹੋ ਸਕਦੀ ਆ, ਔਰ ਤੁਸੀਂ ਇਹਨਾਂ ਦੇ ਨਾਲ ਖੜੋ ਤੇ ਤਾਂ ਕਿ ਪਤਾ ਨਹੀਂ ਕਿੰਨੇ, ਜਿਵੇਂ 3.2 ਮਿਲੀਅਨ ਤਾਂ ਵਟਸਐਪ ਆਪਣੇ ਕੈਨੇਡਾ ਦੇ ਵਿੱਚ ਹੀ ਬੱਚੇ ਹੈਗੇ ਆ, ਤੇ ਫਿਰ ਦੁਨੀਆਂ ਭਰ ਦੇ ਵਿੱਚ ਕਿੰਨੇ ਹੋਣੇ ਆ ਇਹਦਾ ਕੋਈ ਅੰਦਾਜ਼ਾ ਨਹੀਂ।
5: ਇਹ ਬਹੁਤ ਜ਼ਰੂਰੀ ਹੈ। ਮੈਂ ਇੱਕ ਗੱਲ ਹੋਰ ਇੱਥੇ ਕਲੀਅਰ, 6 ਤੋਂ 7:30 ਵਜੇ ਤੱਕ ਤਾਂ ਅਸੀਂ 100% ਡੇਢ ਘੰਟਾ ਉੱਥੇ ਹੀ ਹੋਵਾਂਗੇ।
1: ਹਾਂਜੀ,
5: ਤੇ ਜ਼ਰੂਰੀ ਨਹੀਂ ਜੇ ਤੁਹਾਡਾ ਮਨ ਕਰਦਾ ਕਿ ਭਾਈ ਮੈਂ ਚਿੱਠੀ ਲਿਖਾਂ ਨਾ ਲਿਖਾਂ, ਜੇ ਤੁਹਾਨੂੰ ਇਹਦੇ ਬਾਰੇ ਪਤਾ ਨਹੀਂ, ਤੁਸੀਂ ਵੈਸੇ ਹੀ ਆਓ।
1: ਹਾਂਜੀ,
5: ਦਰਸ਼ਨ ਕਰਾਂਗੇ ਤੁਹਾਡੇ, ਤੁਹਾਡਾ ਆਉਣਾ, ਤੁਹਾਡਾ ਉੱਥੇ ਖੜਨਾ, ਤੁਹਾਡਾ ਇਸ ਮਸਲੇ ਨੂੰ ਸਮਝਣ ਦੇ ਲਈ ਸਵਾਲ ਕਰਨਾ, ਉਹ ਬਹੁਤ ਜ਼ਰੂਰੀ ਹੈ। ਅਸੀਂ ਇੱਕ ਦੂਸਰੇ ਨੂੰ ਘੱਟੋ ਘੱਟ ਮਿਲੀਏ, ਅਸੀਂ ਮੌਕੇ ਨਹੀਂ ਮਿਲਦੇ ਮਨੁੱਖ ਦੇ ਮਨੁੱਖ ਨੂੰ ਮਿਲਣ ਦੇ। ਦੂਸਰਾ, ਅਸੀਂ ਬਾਬੇ ਅੱਗੇ ਅਰਦਾਸ ਕਰਦੇ ਹਾਂ ਕਿ ਗੁਰਮੋਹ ਆਖਰੀ ਪੇਸ਼ੈਂਟ ਹੋਵੇ ਇਸ ਤਰ੍ਹਾਂ ਦੀ ਸਮੱਸਿਆ ਦਾ, ਕਿਸੇ ਦੇ ਘਰ ਇਹ ਸਮੱਸਿਆ ਨਾ ਆਵੇ, ਪਰ ਕਿਉਂਕਿ ਸਾਨੂੰ ਬਾਬੇ ਨੇ ਬਲ ਬਖਸ਼ਿਆ, ਅਸੀਂ ਜੂਝਣ ਵਾਲੇ ਭਾਈਚਾਰੇ ਦੇ ਵਿੱਚੋਂ ਹਾਂ, ਅਸੀਂ ਇਸ ਮਸਲੇ ਦੇ ਲਈ ਜੂਝਣਾ ਤੇ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ ਕਿ ਸਾਰਿਆਂ ਦੇ ਘਰੇ ਤੰਦਰੁਸਤੀ ਹੋਵੇ।
1: ਜੀ ਬਿਲਕੁਲ ਬਾਠ ਸਾਹਿਬ, ਔਰ ਤੁਹਾਡੇ ਨਾਲ ਸਾਰੀ ਟੀਮ ਨੂੰ, ਪਰਿਵਾਰ ਨੂੰ ਅਸੀਂ ਸ਼ਾਮ ਨੂੰ ਮਿਲਦੇ ਹਾਂ। ਬਹੁਤ ਧੰਨਵਾਦ, ਤੁਸੀਂ ਰੇਡੀਓ ਧਮਾਲ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਮਾਂ ਕੱਢਿਆ।
5: ਸ਼ੁਕਰੀਆ ਜੀ, ਬਹੁਤ ਮਿਹਰਬਾਨੀ।
1: ਮਿਹਰਬਾਨੀ ਜੀ। ਸੋ ਸਟੂਡੀਓ ਨੰਬਰ ਦੋਸਤੋ 204-780-8881, 204-780-8881। ਮੈਂ ਇੱਕ ਵਾਰ ਫਿਰ ਆਪਣੇ ਵੱਲੋਂ ਮਾਨ ਸਾਹਿਬ, ਦੇਖ ਲਓ ਇੱਕ ਸਾਂਝੀ ਕੌਜ਼ ਆ।
3: ਬਿਲਕੁਲ ਬਿਲਕੁਲ,
1: ਔਰ
3: ਗੱਲਾਂ ਸੁਣ ਕੇ ਪਤਾ ਲੱਗਾ ਵੀ ਇੰਨੇ ਪੀੜਤ ਹੈ।
1: ਹੋਰ ਜੀ,
3: ਵੱਖਰੀਆਂ ਵੱਖਰੀਆਂ ਬਿਮਾਰੀਆਂ ਤੋਂ 32 ਲੱਖ ਥੋੜਾ ਥੋੜਾ ਹੁੰਦਾ।
1: ਹੋਰ ਜੀ,
3: ਇੰਨੀ ਤਾਂ ਕੈਨੇਡਾ ਦੀ ਪਾਪੂਲੇਸ਼ਨ ਵੀ ਨਹੀਂ ਹੋਣੀ, ਬਸ ਕਿਸੇ ਨੇੜੇ ਹੀ, ਮਤਲਬ ਕਹਿੰਦਾ ਮਤਲਬ ਵੀ 3 ਮਿਲੀਅਨ ਦੇ ਨੇੜੇ ਬਣ ਗਿਆ। ਤੇ ਕਾਫੀ ਲੋਕ ਹੈਗੇ। ਸਾਰੇ ਸਰੋਤਿਆਂ ਨੂੰ ਵੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅਸੀਂ ਕਾਹਲ ਕਾਹਲ ਦੇ ਵਿੱਚ ਆਪਦੀ ਪਹਿਲਾਂ ਕੁਰਸੀ ਠੀਕ ਕਰਦੇ ਸੀ, ਫਿਰ ਮਾਈਕ ਠੀਕ ਕੀਤਾ, ਫਿਰ ਮਤਲਬ ਵੀ ਉਹ ਕਾਹਲ ਕਾਹਲ ਦੇ ਵਿੱਚ ਬਾਹਰੋਂ ਕਰ ਲਾਂਗੀਆਂ।
1: ਸਤਿ ਸ੍ਰੀ ਅਕਾਲ, ਭੁੱਲ ਗਏ?
3: ਸਤਿ ਸ੍ਰੀ ਅਕਾਲ, ਭੁੱਲੇ ਤਾਂ ਨਹੀਂ, ਸਿੱਧਾ ਦਿਮਾਗ ਚ। ਸਤਿ ਸ੍ਰੀ ਅਕਾਲ, ਬੰਦਾ ਟਾਈਮ ਹੀ ਮਿਲਿਆ। ਹਾਂਜੀ, ਕਈ ਵਾਰ ਹੋ ਜਾਂਦਾ।
1: ਬਿਲਕੁਲ,
3: ਤੇ ਇਹਦੇ ਵਿੱਚ ਮੈਂ ਫੇਰ ਨਾ ਭੁੱਲ ਜਾ।
1: ਹਾਂਜੀ,
3: ਪਹਿਲੇ ਵੀ ਮੈਂ ਦੱਸਿਆ ਸੀਗਾ ਤੇ ਆਪਣੇ 15-16 ਅਗਸਤ ਨੂੰ ਆਪਣੇ ਟੂਰਨਾਮੈਂਟ ਹੋ ਰਹੇ ਹੈ, ਸਰਬ ਸਾਂਝਾ ਟੂਰਨਾਮੈਂਟ।
1: ਉਹਦੇ ਬਾਰੇ ਵੀ ਮੈਂ ਜਾਣਕਾਰੀ ਦਿੰਦਾ ਮਾਨ ਸਾਹਿਬ, ਪਰ ਇੱਕ ਵਾਰੀ ਨਾ ਮੈਂ ਯਾਦ ਸਾਰਿਆਂ ਨੂੰ ਕਰਵਾ ਦੇਵਾਂ। ਮੈਥੋਂ ਸਮਾਂ ਪੁੱਛ ਰਹੇ ਨੇ ਅੱਜ ਵਾਲੀ ਹੋਈ ਹੁਣ ਗੱਲਬਾਤ ਦਾ, ਤੇ ਬੇਨਤੀ ਇਹ ਹੈ ਵੀ ਤੁਸੀਂ ਸ਼ਾਮ ਨੂੰ 6 ਵਜੇ ਜ਼ਰੂਰ ਸਾਰੇ ਪਹੁੰਚਿਓ। ਮਾਨ ਸਾਹਿਬ ਆਪਾਂ ਵੀ ਚੱਲਾਂਗੇ, ਤੇ 6 ਵਜੇ ਇਹਨਾਂ ਨੂੰ ਡਾਕਟਰ, ਮੈਨੂੰ ਬਾਠ ਸਾਹਿਬ ਨੇ ਦੱਸਿਆ ਵੀ ਉਹ ਵੀ ਪੇਸ਼ੇ ਵਜੇ ਦੋਨੇ ਡਾਕਟਰ ਨੇ, ਔਰ ਦੇਖ ਲਓ। ਔਰ ਫਿਰ ਵੀ ਉਹ ਇੱਕ ਸਾਰਿਆਂ ਦੀ ਭਲਾਈ ਦੇ ਲਈ ਹਨਾ, ਤੇ ਇਹ ਕੌਜ਼ ਕਰ ਰਹੇ ਨੇ, ਤੇ ਸਾਰੇ ਪਲੀਜ਼ ਤੁਸੀਂ ਜ਼ਰੂਰ ਪਹੁੰਚਿਓ। ਤੇ ਆਪਾਂ ਆਉਣ ਵਾਲੇ ਪ੍ਰੋਗਰਾਮਾਂ 'ਚ ਕੋਸ਼ਿਸ਼ ਕਰਾਂਗੇ ਵੀ ਜੇ ਨਾ ਪਹੁੰਚੇ ਤਾਂ ਫਿਰ ਬੰਦਾ ਕੀ ਕਰ ਸਕਦਾ, ਉਹ ਵੀ ਸ਼ਾਇਦ ਕੁਛ ਹੋਵੇ, ਕੋਈ ਸੋਲੂਸ਼ਨ, ਕੋਈ ਆਨਲਾਈਨ ਕੁਛ ਹੋਵੇ ਨਾ, ਉਹ ਵੀ ਆਪਾਂ ਸਾਂਝੀ ਕਰਾਂਗੇ ਗੱਲਬਾਤ। ਜੀ ਮਾਨ ਸਾਹਿਬ, ਟੂਰਨਾਮੈਂਟ?
3: ਹਾਂਜੀ, ਟੂਰਨਾਮੈਂਟ ਆਪਣਾ ਹੋ ਰਿਹਾ 15-16 ਨੂੰ ਸਰਬ ਸਾਂਝਾ।
1: ਹਾਂਜੀ,
3: ਇਹ 79 'ਚ ਸ਼ੁਰੂ ਕੀਤਾ ਸੀ, 1979 'ਚ।
1: ਹਾਂਜੀ,
3: ਆਪਣਾ ਸਿੱਖ ਸਟੱਡੀ ਇਵੈਂਟ ਹੋਆ, ਠੀਕ ਹੈ, ਮਤਲਬ ਸ਼ੁਰੂ ਕੀਤਾ ਨਾ, ਤੇ ਤਕਰੀਬਨ ਕੁਛ ਕੁ ਸਾਲ ਹੀ ਇਹ ਮਿਸ ਰਿਹਾ ਵਿੱਚੋਂ, ਤੇ ਨਿਹਾਰ ਸਾਲ ਹੀ ਮਤਲਬ ਵੀ ਮਤਲਬ ਵੀ ਯੰਗ ਨੌਜਵਾਨ ਮਤਲਬ ਮੁੰਡੇ ਆਈ ਜਾਂਦੇ ਆ
1: ਜੀ,
3: ਤੇ ਜਿਹੜੇ ਖੇਡ ਪ੍ਰੇਮੀ ਹੁੰਦੇ ਆ, ਟੂਰਨਾਮੈਂਟ ਪ੍ਰੇਮੀ ਹੁੰਦੇ ਆ, ਉਹ ਇਹਦਾ ਵੀੜਾ ਚੁੱਕ ਲੈਂਦੇ ਆ
1: ਜੀ।
3: ਤੇ ਮਤਲਬ ਅਸੀਂ ਤਾਂ ਪਹਿਲਾਂ ਸ਼ੁਰੂ ਕਰਨ ਵਾਲੇ ਸੀ, ਫਿਰ ਰੱਖਿਆ ਵੀ ਸ਼ੁਰੂ ਕਾਫੀ ਦੇਰ ਤੱਕ ਰੱਖਿਆ, ਪਰ ਫਿਰ ਕਈ ਵਾਰ ਮਤਲਬ ਕਈ ਪ੍ਰੋਬਲਮ ਆਉਂਦੀਆਂ ਰਹੀਆਂ, ਤੇ ਉਹਦਾ ਕਰਕੇ ਮਤਲਬ ਇਹ ਡਿਸਕੰਟੀਨਿਊ ਵੀ ਹੁੰਦਾ ਰਿਹਾ।
1: ਹਾਂਜੀ,
3: ਤੇ ਪਰ ਚੰਗੀ ਗੱਲ ਹੈ, ਬਹੁਤ ਆਪਣਾ ਕਈ ਆਪਣੇ ਹੈਗੇ ਆਪਣੇ ਮੈਂਬਰ ਕਮਿਊਨਿਟੀ ਦੇ, ਮੈਂ ਤਾਂ ਮੇਰੇ ਕੋਲ ਤਾਂ ਫੋਨ ਨੰਬਰ ਕੱਲੇ ਯੋਧੇ ਦਾ, ਯੋਧੇ ਧਾਲੀ ਵਾਲ ਦਾ, ਭੈ ਧਾਲੀ ਵੀ ਕਹਿ ਦਿੰਦਾ
1: ਜੀ।
3: ਬਾਕੀ ਉਹ ਮੈਨੂੰ ਕਹਿੰਦਾ ਸੀ, ਕਹਿੰਦਾ ਤੁਹਾਨੂੰ ਵਟਸਐਪ 'ਤੇ ਭੇਜ ਦਿਆਂ ਬਾਕੀਆਂ ਦੇ ਨੰਬਰ ਹੈ ਨਾ, ਪਰ ਉਹ ਪਤਾ ਨਹੀਂ ਕਿੱਥੇ ਭੇਜਦੇ, ਮੈਨੂੰ ਆਪਾਂ ਮਿਲੇ ਸ਼ਾਇਦ ਤੁਹਾਡੇ ਕੋਲ ਹੋਣਗੇ,
1: ਕੋਈ ਨਹੀਂ, ਨੰਬਰ ਮੇਰੇ ਕੋਲ ਹੈਗੇ ਨੇ। ਸੋ ਸਰਬ ਸਾਂਝਾ ਸਪੋਰਟਸ ਕਲੱਬ ਵੱਲੋਂ ਦੋਸਤੋ ਇੱਕ ਵਾਰੀ ਫਿਰ 47ਵਾਂ ਟੂਰਨਾਮੈਂਟ ਕਰਵਾਇਆ ਜਾ ਰਿਹਾ ਮਾਨ ਸਾਹਿਬ, ਮੇਪਲਸ ਟੂਰਨਾਮੈਂਟ 2026 15-16 ਅਗਸਤ ਨੂੰ 434 ਐਡਸਮ ਡਰਾਈਵ ਦੇ ਉੱਤੇ। ਦੋਸਤੋ ਤੁਹਾਨੂੰ ਇਹ ਲੋਕੇਸ਼ਨ ਸਾਰਿਆਂ ਨੂੰ ਭਲੀ ਭਾਂਤੀ ਪਤਾ ਗੀ, सो 434 एडसन ड्राइव एक बार फिर ये टूरनामेंट बहुत रौनक वाला ते एक चंगी टीम ते चंगे प्रबंधकों वालों करवाया जाता गा सो इस टूरनामेंट दे विच दो दिन का टूरनामेंट पर इन्हां दी सालां दी मेहनत हुंदी हैगी जिवें कि फुटबाल खिडाउणा बच्चों नूं और फिर उन्हां नूं भाग दिवाउणा और उन्हां दा कंपीटीशन करवाउणा मैच करवाउणे वालीबाल दे विच शूटिंग ते स्मैशिंग दोनों दे जिहड़े मैच होणगे रेसां होणगियां मुंडिआं दीआं अड्ड ते कुड़ियां दीआं अड्ड रेसां होणगियां बास्केटबॉल बॉयज गर्ल्स ते कबड्डी कबड्डी के प्रेमियों मैं दस दें भी ओपन की कबड्डी भी होगी 155 पाउंड के थले और उस तो थले 140 पाउंड के उस तो थले की एक वक्खो वक्री टीम कबड्डी होगी बैडमिंटन होगा रैसलिंग होगी तो रस्सा खिंचन एक बहुत दर्शकों के वलों प्यार दिता जाता गा और इंट्रस्ट दिखाया जाता गा वह भी इतने मुकाबले हो गए तो दस देंगे इन्ह की सारी टीम तो खैर बहुत वड्डी इन्हों की अगेन कुछ नंबर जिमें नरभै सिंह धालीवाल जी का 204-997-1199 कुलजीत घूमण जी का 204-999-6070 प्रदीप बराड़ 204-229-1616 सो 434 एडसन ड्राइव सारी टीम नू असी एक बार मुबारकबाद आखते हैं एक बार फिर तुसी ये चंगा टूरनामेंट विनीपैग दे विच इस अगस्त के महीने लैके आ रहे हो तो आने वाले दिनों दे विच असी होर भी इस टूरनामेंट की जानकारी अपडेटड जानकारी तुहाडे तक पहुँचाते रहेंगे जी कॉलर जी तुसी आउंदे रहो
6: सत
1: श्री अकाल जी
6: ਭਾਜੀ ਜਿੱਦਾਂ ਸਾਡਾ ਤਾਂ ਕੰਮ ਹੈਗਾ ਜਿਵੇਂ ਕਈ ਜਣੇ ਕੰਮ ਤੇ ਵੀ ਹੋਣਗੇ ਤਾਂ 6 ਵਜੇ ਨਹੀਂ ਪਹੁੰਚ ਸਕਦੇ ਤੇ ਕੋਈ ਈਮੇਲ ਵਗੈਰਾ ਦਾ ਜਰੀਆ ਹੈਗਾ ਵੀ ਆਪਾਂ ਉਹ ਜਿੱਦਾਂ ਵੀ
1: ਪਾਰਟੀਸਪੇਟ ਅਸੀਂ ਕਰ ਸਕਦੇ ਠੀਕ ਆ ਫਿਰ ਮੈਂ ਅਨਾਊਂਸ ਕਰਦਾ ਪ੍ਰੋਗਰਾਮ ਸੁਣਦੇ ਰਹੋ ओके थैंक यू बहुत मेहरबानी तो नाल ही तुहानू राज मुद्र जी का सुनेहा देके गलबात शुरू करन तो पहला राज मुद्र जी जिहड़े कि मोरगेज स्पैशलिस्ट ने जेकर तुसी भी अपने घर की मोरगेज रिन्यू करवाना चाहुंदे हो नवें घर की मोरगेज बारे जानकारी लेना चाहुंदे हो प्री अप्रूवल अपने आप नू रखना चाहुंदे हो तो राज मुद्र जी नाल संपर्क कर लो रेजीडेंशियल प्रॉपर्टी या फिर कमर्शियल प्रॉपर्टी 204-963-9484 इन्हां दा फोन नंबर आ 204-963-9484 राज मुद्र जी नाल तुहाडा संपर्क हो सकदा गा और कैनेडा दीआं सारीआं बैंकां दे ਇਹ ਕੰਮ ਕਰਦੇ ਨੇ ਸੋ ਘੱਟ ਤੋਂ ਘੱਟ ਇੰਟਰਸਟ ਰੇਟ ਦੇ ਨਾਲ ਤੁਸੀਂ ਆਪਣੇ ਘਰ ਦੀ ਮੋਰਗੇਜ ਰਿਨਿਊ ਕਰਵਾਓ ਨਾਲ ਹੀ ਇਹਨਾਂ ਦੀ ਵਾਈਫ ਰੁਪਿੰਦਰ ਮੁੱਦਰ ਜੀ ਜਿਹੜੇ ਕਿ ਰੀਅਲ ਸਟੇਟ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਨੰਬਰ 204-298-9484 ਦੇ ਉੱਤੇ ਗੱਲਬਾਤ ਹੋ ਸਕਦੀ ਆ ਅਤੇ ਇਸ ਤੋਂ ਬਿਨਾਂ ਡੀਕੋ ਵੈਲ ਕੰਸਟਰਕਸ਼ਨ ਵਾਲਿਓ ਸਤਿ ਸ਼੍ਰੀ ਅਕਾਲ ਮੰਗੜ ਸਾਹਿਬ ਧੰਨਵਾਦ ਤੁਹਾਡਾ ਤੁਸੀਂ ਲਾਈਵ ਨੂੰ ਸ਼ੇਅਰ ਕੀਤਾ ਪ੍ਰੀਤ ਬਾਈ ਜੀ ਸਤਿ ਸ਼੍ਰੀ ਅਕਾਲ ਅਤੇ ਲਾਈਵ ਨੂੰ ਸ਼ੇਅਰ ਕਰਨ ਦੇ ਲਈ ਤੁਹਾਡਾ ਧੰਨਵਾਦ ਸਨੀ ਨਿਊਜ਼ੀਲੈਂਡ ਵਾਲਿਆਂ ਨੇ ਸਾਨੂੰ ਫੋਲੋ ਕੀਤਾ ਗਾ ਬਹੁਤ ਮਿਹਰਬਾਨੀ ਹੋਰ ਵੀ ਜਿੰਨੇ ਵੀ ਸਰੋਤੇ ਸਾਡੇ ਨਾਲ ਨਵੇਂ ਨਵੇਂ ਜੁੜਦੇ ਨੇ ਹਰ ਰੋਜ਼ ਤੁਸੀਂ ਹੁਣ ਇਸ ਟਾਈਮ 635 ਦੇ ਕਰੀਬ ਸਰੋਤੇ ਸਾਡੇ ਨਾਲ ਜੁੜੇ ਨੇ ਅਤੇ ਤੁਹਾਨੂੰ ਬੇਨਤੀ ਆ ਵੀ ਤੁਸੀਂ ਸਾਡੇ ਖਾਤੇ ਨੂੰ ਟਿਕਟੋਕ ਦੇ ਅਕਾਊਂਟ ਨੂੰ ਜ਼ਰੂਰ ਫੋਲੋ ਕਰ ਲਿਓ ਅਤੇ ਜੇ ਤੁਸੀਂ ਘਰ ਦੇ ਵਿੱਚ ਲਾਈਟਾਂ ਲਵਾਉਣੀਆਂ ਹੋਣ ਫਿਰ ਢਿੱਲੋਂ ਲਾਈਟਿੰਗ ਵਾਲਿਆਂ ਦੇ ਰੂਟ ਨੂੰ ਫੋਲੋ ਕਰੋ 955 ਸੇਂਟ ਜੇਮਸ ਸਟਰੀਟ ਦੇ ਉੱਤੇ ਨੇ 20 ਸਾਲਾਂ ਦੇ ਇਸ ਬਿਜ਼ਨਸ ਦੇ ਵਿੱਚ ਨੇ ਜੇਕਰ ਤੁਸੀਂ ਵੀ ਇੱਕ ਚੰਗੀਆਂ ਆਪਣੇ ਘਰ ਦੀਆਂ ਲਾਈਟਸ ਜਗਮਗ ਜਗਮਗ ਵਧੀਆ ਤਰੀਕੇ ਦੀਆਂ ਲਾਈਟਸ ਮਾਡਰਨ ਲਾਈਟਸ ਪੁਰਾਣੀਆਂ ਲਾਈਟਸ ਲੈਣੀਆਂ ਚਾਹੁੰਦੇ ਹੋ ਤਾਂ ਤੁਸੀਂ ਢਿੱਲੋਂ ਲਾਈਟਿੰਗ ਵਾਲਿਆਂ ਦੇ ਸਟੋਰ ਵਿਜ਼ਿਟ ਕਰੋ ਹਰ ਤਰੀਕੇ ਦੀ ਲਾਈਟ ਇਹਨਾਂ ਕੋਲ ਹੁੰਦੀ ਆ ਚੰਗੀ ਸਰਵਿਸ ਦਿੰਦੇ ਨੇ ਚੰਗੀ ਕੁਆਲਿਟੀ ਹੈਗੀ ਆ ਲੰਮੀ ਗਰੰਟੀ ਹੈਗੀ ਆ ਅਤੇ ਤੁਸੀਂ ਢਿੱਲੋਂ ਲਾਈਟਿੰਗ ਫੋਨ ਨੰਬਰ 204-219-5540 955 ਸੇਂਟ ਜੇਮਸ ਸਟਰੀਟ ਦੇ ਉੱਤੇ ਤੁਸੀਂ ਪਹੁੰਚ ਸਕਦੇ ਹੋ ਹਾਂਜੀ ਮਾਨ ਸਾਹਿਬ
3: ਹਾਂਜੀ ਪ੍ਰੋਗਰਾਮ ਕਾਫੀ ਬਹੁਤ ਵਧੀਆ ਜਾ ਰਿਹਾ
1: ਹਾਂਜੀ
3: ਹੈ ਨਾ ਆਹ ਜਿਹੜੀ ਖਾਸ ਕਰਕੇ ਜਿਹੜੀ ਇਨਫੋਰਮੇਸ਼ਨ ਦਿੱਤੀ ਉਹਨਾਂ ਜਿਹੜੇ ਆਪਣੇ ਆ ਰਹੇ ਬਾਠ ਹੋ ਰਹੀ ਜਾਂ ਬੱਚੇ ਦੀ ਜਿਹੜੀ ਦਿੱਤੀ ਉਹਨਾਂ ਨੂੰ ਜਿਹੜੇ ਗੁੱਡ ਕਾਜ ਦੀ ਖਾਤਰ ਚੱਲੇ ਹੈ
1: ਜੀ
3: ਅਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਇਹਦੇ ਨਾਲ ਆਮ ਜਾਂ ਲੋਕਾਂ ਨੂੰ ਜਿਹੜਾ ਨਹੀਂ ਪਤਾ ਹੁੰਦਾ ਇਹਨਾਂ ਬਿਮਾਰੀਆਂ ਦਾ ਜਾਂ ਇਹੋ ਜਿਹੇ ਪ੍ਰੋਗਰਾਮਾਂ ਦਾ ਹੈ ਨਾ ਅਤੇ ਆਮ ਲੋਕਾਂ ਨੇ ਜਾਗਰਤੀ ਮਿਲਦੀ ਹੈ ਅਤੇ ਲੋਕਾਂ ਦੀ ਜਦੋਂ ਆਵਾਜ਼ ਬਣਦੀ ਹੈ ਉਹ ਸਰਕਾਰ ਤੱਕ ਪਹੁੰਚਦੀ ਹੈ ਅਤੇ ਸਰਕਾਰਾਂ ਨੂੰ ਵੀ ਕੰਨ ਹੋ ਜਾਂਦੇ ਸਰਕਾਰਾਂ ਵੀ ਕੋਈ ਨਾ ਕੋਈ ਹੰਭਲਾ ਮਾਰਦੀਆਂ ਵੀ ਭਾਈ ਜਿਹੜੀ ਲੋਕਾਂ ਦੀ ਮੰਗ ਹੈ ਇੰਨੀਆਂ ਖਤਰਨਾਕ ਬਿਮਾਰੀਆਂ ਇਹਦੇ ਵਾਸਤੇ ਫੰਡਿੰਗ ਕੀਤੀ ਜਾਵੇ ਹੈ ਨਾ ਵੀ ਹੋਰ ਚੀਜ਼ਾਂ ਵਾਸਤੇ ਵੀ ਕਰਦੇ ਹੀ ਆ ਅਤੇ ਇਹਦੇ ਵਾਸਤੇ ਵੱਧ ਤੋਂ ਵੱਧ ਫੰਡ ਰੱਖੇ ਜਾਣ ਤਾਂ ਕਿ ਲੋਕਾਂ ਦੀ ਸਿਹਤ ਨੂੰ ਬਰਕਰਾਰ ਰੱਖਿਆ ਜਾਵੇ ਇਹੋ ਜਿਹੀਆਂ ਬਿਮਾਰੀਆਂ ਤੋਂ ਦੂਰ ਰੱਖਿਆ ਜਾਵੇ ਇਹੋ ਜਿਹੀਆਂ ਬਿਮਾਰੀਆਂ 'ਤੇ ਖੋਜ ਹੋਣੀ ਚਾਹੀਦੀ ਹੈ
1: ਹਾਂਜੀ
3: ਰਾਈਟ
1: ਮਤਲਬ
3: ਇਹ ਜਿੰਨੀ ਦੇਰ ਮਤਲਬ ਕੋਈ ਇਹੋ ਜਿਹਾ ਮਤਲਬ ਵੀ ਹੰਭਲਾ ਨਹੀਂ ਮਾਰਦਾ ਕੋਈ ਮਤਲਬ ਇਹੋ ਜਿਹੀ ਹਿੰਮਤ ਨਹੀਂ ਕਰਦਾ ਇੰਨੇ 5-6-7 ਹਜ਼ਾਰ ਕਿਲੋਮੀਟਰ ਦੀ ਡਰਾਈਵ ਕਰਨ ਦੀ ਤੇ ਲੋਕਾਂ ਨੂੰ ਜਾਗਰਤ ਕਰਨ ਦੀ, ਉਨੀ ਦੇਰ ਸਰਕਾਰਾਂ ਨੂੰ ਪਤਾ ਹੀ ਨਹੀਂ ਹੁੰਦਾ, ਸਰਕਾਰਾਂ ਆਮ ਜਨਤਾ ਨੂੰ ਵੀ ਨਹੀਂ ਪਤਾ ਹੁੰਦਾ ਕੋਈ ਨਾ ਕੋਈ ਮਤਲਬ ਢੰਗ ਹੁੰਦਾ, ਕੋਈ ਨਾ ਕੋਈ ਇਸ਼ੂ ਜਦੋਂ ਆਉਂਦਾ ਤੇ ਉਹ ਜਦੋਂ ਮਤਲਬ ਲੋਕਾਂ ਨੂੰ ਸੁਨੇਹਾ ਦੇਣ ਨਿਕਲਦੇ ਆ ਤੇ ਲੋਕਾਂ ਤੱਕ ਸੁਨੇਹਾ ਪਹੁੰਚਦਾ, ਫਿਰ ਸਰਕਾਰਾਂ ਵੀ ਜਾਗ ਪੈਂਦੀਆਂ, ਸਰਕਾਰਾਂ ਵੀ ਪਤਾ ਲੱਗ ਜਾਂਦਾ ਵੀ ਲੋਕ ਚਾਹੁੰਦੇ ਕੀ ਆ, ਹੈਨਾ, ਤੇ ਉਹ ਫਿਰ ਆਪੇ ਫਿਰ ਫੰਡਿੰਗ ਦਾ ਇੰਤਜ਼ਾਮ ਕਰਦੇ ਆ, ਫੰਡਿੰਗ ਦੀ ਕੋਈ ਘਾਟ ਨਹੀਂ ਹੁੰਦੀ, ਸਿਰਫ ਉਸ ਨੂੰ ਮਤਲਬ ਵੀ ਉਸ ਨੂੰ
1: ਫੰਡਿੰਗ ਮਾਨ ਸਾਹਿਬ ਇਹਦੇ ਲਈ ਤਾਂ ਚਾਹੀਦਾ 8 million ਆ,
3: ਹਾਂ
1: 8 million ਸਰਕਾਰ ਨੂੰ ਕੀ ਕਹਿੰਦਾ 8 million,
3: ਉਹੀ ਮੈਂ ਕਹਿੰਦਾ ਵੀ ਫੰਡਿੰਗ ਦੀ ਕੋਈ ਘਾਟ ਨਹੀਂ ਹੁੰਦੀ, ਸਿਰਫ ਉਸ ਫੰਡਿੰਗ ਨੂੰ ਤਰਤੀਬ ਦੇਣ ਦੀ ਲੋੜ ਹੁੰਦੀ ਹੈ ਵੀ ਕਿੱਥੇ ਕੀ ਕਿੱਥੇ ਕਿੰਨਾ ਕਿੰਨਾ, ਹਨਾ,
1: ਤੇ ਇਹ ਫਿਰ ਇਹਨਾਂ ਨੇ ਨਾ ਪਹਿਲਾਂ ਆਪ ਟਰਾਈ ਕੀਤੀ ਵੀ ਅਸੀਂ ਫੰਡ ਇਕੱਠਾ ਕਰ ਗਏ, ਇਹਨਾਂ ਨੂੰ ਬਹੁਤ ਕਮਿਊਨਿਟੀ ਨੇ ਸਪੋਰਟ ਦਿੱਤੀ ਤੇ 2.5 million ਦੇ ਕਰੀਬ ਇਹਨਾਂ ਨੇ ਫੰਡ ਇਕੱਠਾ ਕਰ ਲਿਆ ਸੀ, ਫਿਰ ਇਹ ਕਹਿੰਦੇ ਵੀ ਜਦੋਂ ਇੰਨੀ ਵੱਡੇ ਲੈਵਲ ਤੇ ਪ੍ਰੋਬਲਮ ਆ ਤੇ ਫਿਰ ਬਈ ਲੋਕਾਂ ਤੋਂ ਹੀ ਕਿਉਂ ਬਈ, ਅੱਜ ਵੀ ਜੇ ਆ ਰਹੇ ਆ ਤੇ ਫੰਡ ਲੈਣ ਨਹੀਂ ਆ ਰਹੇ, ਅੱਜ ਵੀ ਇਹ ਫੰਡ ਲੈਣ ਨਹੀਂ ਆ ਰਹੇ, ਇਹ ਸਿਰਫ ਇੱਕ ਲੈਟਰ ਲੈਣ ਆ ਰਹੇ ਆ ਤੁਹਾਡੇ ਤੋਂ ਵੀ ਜਿਹੜੀ ਇਹ ਲੈਟਰ ਉਹ ਦੂਜੀਆਂ ਲੈਟਰਾਂ ਦੇ ਨਾਲ ਜੁੜ ਕੇ ਤੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦਿੱਤੀ ਜਾਵੇ ਵੀ ਆ ਦੇਖ ਲਓ
3: ਆ ਰਹੇ ਆਪਣੀ ਉਹ ਆਵਾਜ਼ ਲੈਣ ਆ ਰਹੇ ਵੀ ਆਵਾਜ਼ ਪਾਓ, ਸਰਕਾਰ ਤੱਕ ਆਵਾਜ਼ ਪਹੁੰਚਾਓ, ਮਤ ਤੋਂ ਵੱਧ ਕੋਈ ਲੈਟਰ ਦਿਓ ਸਾਨੂੰ
1: ਜੀ,
3: ਤੇ ਵੱਧ ਤੋਂ ਵੱਧ ਤੁਸੀਂ ਮਤਲਬ ਉਹਨਾਂ ਨੂੰ ਈਮੇਲ ਕਰੋ ਜਾਂ ਲੈਟਰ ਲਿਖੋ ਜਾਂ ਫਿਜੀਕਲੀ ਮੁੜ ਕੇ ਉਹਨੂੰ ਇਕੱਠ ਦਿਖਾਓ ਵੀ ਇੱਥੇ ਇੰਨੇ ਬੰਦੇ ਇਕੱਠੇ ਮਤਲਬ ਹੋ ਰਹੇ ਆ
1: ਜੀ,
3: ਤੇ ਉਹਨਾਂ ਦਾ ਪਰਪਸ ਸਿਰਫ ਇਹ ਹੈ ਮਤਲਬ ਲੋਕਾਂ ਨੂੰ ਜਗਾਉਣਾ ਜਾਗਰਤ ਕਰਨਾ, ਫੰਡ ਲੈਣ ਦਾ ਮਤਲਬ ਨਹੀਂ, ਤੇ ਫੰਡ ਤਾਂ ਫਿਰ ਸਰਕਾਰਾਂ ਆਪੇ ਹੀ ਮਤਲਬ ਸਾਰਾ ਕੁਛ ਉਪਰਾਲਾ ਹੋ ਜਾਂਦਾ,
1: ਹਾਂਜੀ ਹੈ,
3: ਜਦੋਂ ਤੁਸੀਂ ਇੱਕ ਵਾਰ ਕੋਸ਼ਿਸ਼ ਕਰਨੀ ਤਾਂ ਆਪਣੀ ਹੈਗੀ ਨਾ ਆਪਣੀ ਮਤਲਬ ਵੀ ਤੇ ਅੱਛਾ ਗੱਲ ਆਪਾਂ ਅੱਜ ਕਰਦੇ ਸੀਗੇ ਨਾ ਕੁਦਰਤ ਮੇਰੇ ਦਿਮਾਗ 'ਚ ਆਈ,
1: ਹਾਂਜੀ,
3: ਆਪਣੇ ਪਹਿਲਾਂ ਆਪਣੇ ਮਤਲਬ ਵੀ ਲਾਈਟਾਂ ਹੁੰਦੀਆਂ ਟ੍ਰੈਫਿਕ ਲਾਈਟਾਂ,
1: ਹਾਂਜੀ,
3: ਟ੍ਰੈਫਿਕ ਲਾਈਟਸ ਦੇ ਵਿੱਚ ਦੇਖੋ ਵੀ 3 rangs ਹੈ,
1: ਹਾਂਜੀ,
3: ਮਤਲਬ ਵੀ ਗ੍ਰੀਨ ਰੰਗ ਹੈ,
1: ਹਾਂਜੀ,
3: ਜਾਣ ਦਾ ਤੇ ਰੈਡ ਡੈਸਕਟੋਪ ਦਾ,
1: ਹਾਂਜੀ,
3: ਤੇ ਯੈਲੋ ਦਾ ਸਨ 'ਚ,
1: ਹਾਂਜੀ,
3: ਹੈਨਾ,
1: ਹਾਂਜੀ,
3: ਜਿਹਦਾ ਮਤਲਬ ਹੁੰਦਾ ਬਦਲਾ ਜਿਹੜਾ ਯੈਲੋ ਰੰਗ ਹੈ
1: ਪੇਅਰ ਹੋ ਜਾਓ,
3: ਹਾਂ, ਮਤਲਬ ਵੀ ਟ੍ਰਾਂਜੀਸ਼ਨ,
1: ਓਕੇ,
3: ਇੱਕ ਇੰਗਲਿਸ਼ ਦਾ ਸ਼ਬਦ ਬਦਲਾ ਵੀ ਬਦਲਾ ਆਉਣ ਹੈ ਨਾ,
1: ਹਾਂਜੀ,
3: ਹੁਣ ਗੱਲ ਇਹ ਵਿੱਚ ਵੀ ਇਹ ਕਦੋਂ ਸ਼ੁਰੂ ਹੋਈਆਂ ਇਹ ਲਾਈਟਾਂ,
1: ਹਾਂਜੀ,
3: ਇਹ ਮਤਲਬ ਇਹ ਕਿਹਨੇ ਕਾਢ ਕੱਢੀ ਕਦੋਂ ਸ਼ੁਰੂ ਹੋਈਆਂ ਤੁਹਾਨੂੰ ਪਤਾ ਹੈ ਮਿਲਦੇ ਕੁਛ ਆਪਣੇ ਆਪਾਂ ਨੂੰ ਸਰੋਤਿਆਂ ਨੂੰ ਪੁੱਛ ਲੈਂਦੇ ਵੀ ਇਹਦੇ ਪਿੱਛੇ ਪਿਛੋਕੜ ਕੀ ਹੈ, ਜਿਹੜੀ ਲਾਈਟਸ ਕਿਵੇਂ ਸ਼ੁਰੂ ਹੋਈਆਂ ਕਦੋਂ ਸ਼ੁਰੂ ਹੋਈਆਂ ਤੇ ਇਹਦੇ ਵਿੱਚ ਰੰਗ ਆਹੀ ਕਾਹਤੋਂ ਚੁਣੇ ਗਏ, ਮਤਲਬ ਰੰਗ ਤਾਂ ਹੋਰ ਵੀ ਬਹੁਤ ਹੈ,
1: ਇਹਦੇ ਵਿੱਚ 3 rangs ਨਹੀਂ ਲੱਭਣੇ ਬੀਬਾ,
3: ਗ੍ਰੀਨ,
1: ਹਾਂਜੀ,
3: ਗ੍ਰੀਨ, ਰੈਡ ਤੇ ਯੈਲੋ, ਇਹ ਇਹਨਾਂ ਦਾ ਕੀ ਪਰਪਸ, ਕੀ ਮਕਸਦ ਆ ਵੀ ਇਹੀ ਰੰਗ ਕਿਉਂ ਚੁਣੇ ਗਏ,
1: ਹਾਂਜੀ,
3: ਹੋਰ ਰੰਗ ਨਾ ਕੋਈ ਕੱਢਿਆ ਗਿਆ, ਰਾਈਟ, ਮਤਲਬ ਨੀਲਾ ਰੰਗ ਕਿਉਂ ਨਹੀਂ ਕੱਢਿਆ,
1: ਹਾਂਜੀ,
3: ਹੈਨਾ, ਮਤਲਬ ਹੋਰ ਜਾਮਨੀ ਰੰਗ ਕਿਉਂ ਨਹੀਂ ਕੱਢਿਆ, ਮਤਲਬ ਕਈ ਰੰਗ ਇਹ ਕੱਲ ਇਹ ਮਤਲਬ 3 rangs ਕਿਉਂ ਕੱਢੇ, ਮਤਲਬ ਇਹਦੇ ਚਲੋ ਆਪਾਂ ਗੱਲ ਕਰਦੇ ਹਾਂ, ਜੇ ਕਿਸੇ ਸਰੋਤੇ ਦੀ ਕਾਲ ਆਉਂਦੀ ਹੈ ਤਾਂ ਆਪਾਂ ਧੰਨਵਾਦ, ਨਹੀਂ ਫਿਰ ਆਪਾਂ ਹੌਲੀ ਹੌਲੀ ਫਿਰ ਉਹਨਾਂ ਚ ਇੱਕ ਗੀਤ ਹੀ ਸੁਣਾ ਦਿਓ, ਕੋਈ ਸੁਣਾ ਦਿਓ,
1: ਚਲੋ ਕੋਈ ਸੁਣਾ ਦੇਣ, ਥੈਂਕ ਯੂ ਤੁਹਾਡਾ ਬਹੁਤ ਮਿਹਰਬਾਨੀ, ਕਿਉਂਕਿ ਮੈਂ ਉਹਨੇ ਫਿਰ ਫੋਨ ਕਰਕੇ ਨਾ ਪੁੱਛ ਲਾ ਉਹਨਾਂ ਨੂੰ ਵੀ ਕਿਵੇਂ ਸਪੋਰਟ ਕਰ ਸਕਦੇ ਆ, ਤੇ ਬਹੁਤ ਮਿਹਰਬਾਨੀ ਦੋਸਤੋ ਪ੍ਰੋਗਰਾਮ ਦੇ ਨਾਲ ਜੁੜੇ ਰਹੋ ਤੇ ਸਵਾਲ ਵੀ ਤੁਹਾਡੇ ਲਈ ਹਾਜ਼ਰ ਆ।

0: ਮਨਪ੍ਰੀਤ ਚਾਹਲ ਜੀ, ਬਹੁਤ ਮਿਹਰਬਾਨੀ ਤੁਹਾਡੀ ਲਾਈਵ ਨੂੰ ਸ਼ੇਅਰ ਕਰਨ ਦੇ ਲਈ। ਜਗਦੀਪ ਜੀ ਸਤਿ ਸ਼੍ਰੀ ਅਕਾਲ, ਸੁਖਥਿੰਦ ਜੀ ਸਤਿ ਸ਼੍ਰੀ ਅਕਾਲ, ਬਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ, ਕੌਰ ਹੇਰ ਜੀ ਕਹਿੰਦੇ ਵੀਰੇ ਜੋ ਨਹੀਂ ਪਹੁੰਚ ਸਕਦੇ ਉਹ ਈਮੇਲ ਕਰ ਸਕਦੇ ਨੇ। ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਮੇਰੀ ਗੱਲ ਹੋਈ ਫੋਨ ਦੇ ਉੱਤੇ ਤੇ ਮਾਨ ਸਾਹਿਬ ਉਹ ਕਹਿੰਦੇ ਵੀ ਫਿਰ ਤੁਸੀਂ ਨਾ ਚਿੱਠੀ ਈਮੇਲ ਕਰ ਦਿਓ।
1: ਹਾਂ ਮੈਨੂੰ ਥੋੜ੍ਹਾ ਮੈਨੂੰ ਪਤਾ ਲੱਗਾ ਸੀ ਵੀ ਤੁਸੀਂ ਈਮੇਲ ਵੀ ਕਰ ਸਕਦੇ।
0: ਹਾਂ ਲੈਟਰ ਆਫ ਹੋਪ ਤੁਸੀਂ ਈਮੇਲ ਕਰ ਸਕਦੇ ਹੋ, ਤੇ ਜੇ ਤੁਸੀਂ ਆਪਦੀ ਆਪ ਲਿਖ ਲਓਗੇ ਤਾਂ ਠੀਕ ਆ, ਨਹੀਂ ਤਾਂ ਮੈਂ ਰੇਡੀਓ ਧਮਾਲ ਦੇ ਵਟਸਐਪ ਗਰੁੱਪ ਦੇ ਵਿੱਚ ਇੱਕ ਪਾ ਵੀ ਦਿੰਦਾ ਵੀ ਉਹਨਾਂ ਦਾ ਜੋ ਡਰਾਫਟ ਜਿਹਾ ਹੈਗਾ ਇੱਕ, ਮਤਲਬ ਉਦਾਹਰਨ ਤੌਰ 'ਤੇ ਐਗਜ਼ਾਮਪਲ ਤੌਰ 'ਤੇ, ਤਾਂ ਉਹ ਤੁਸੀਂ ਸਾਈਨ ਕਰਕੇ ਅਤੇ ਈਮੇਲ ਕਰ ਦਿਓ, ਅਤੇ ਉਹ ਈਮੇਲ ਜਿਹੜੀ ਹੈਗੀ ਤੁਸੀਂ ਚਿੱਠੀ ਇਹਨਾਂ ਨੂੰ ਕਰਿਓ ਅਤੇ ਉਹ ਵੀ ਫਿਰ ਨਾਲ ਤੁਹਾਡੀ ਜੁੜ ਜੂਗੀ ਜੇ ਤੁਸੀਂ ਅੱਜ ਨਹੀਂ ਪਹੁੰਚ ਸਕਦੇ, ਹੈ ਨਾ, ਅਤੇ ਘਰ ਪ੍ਰਿੰਟ ਕੱਢ ਕੇ ਅਤੇ ਤੁਸੀਂ ਸਾਈਨ ਕਰ ਦਿਓ, ਸਾਈਨ ਕਰਕੇ ਵਾਪਸ ਭੇਜ ਦਿਓ।
1: ਰਾਈਟ,

0: ਬਈ ਸਾਡਾ ਬਾਪੂ ਮੱਖਣ ਸੋ ਕਹਿੰਦਾ ਹੁੰਦਾ ਸੀ ਬਈ ਮਾੜੇ ਹੱਥ ਲੱਗੀ ਚੀਜ਼ ਬਹੁਤੇ ਦਿਨ ਨਹੀਂ ਕੱਢਦੀ ਸੋ ਬਈ ਜੇ ਗੱਡੀ ਜਾਨ ਨਾ ਰੱਖੀ ਹੈ ਤਾਂ ਫਿਰ ਰਿਪੇਅਰ ਵੀ ਤਾਂ ਚੰਗੇ ਥਾਂ ਹੋਣੀ ਚਾਹੀਦੀ ਹੈ ਆਪਣੇ ਆਟੋ ਵਰਕਸ ਵਾਲਿਆਂ ਨਾ ਹਰੇਕ ਮੇਕ ਤੇ ਮਾਡਲ ਦੀਆਂ ਕਾਰਾਂ ਦੀ ਤਸੱਲੀ ਬਖਸ਼ ਮਕੈਨੀਕਲ ਰਿਪੇਅਰ ਕਰਦੇ ਆ ਆਇਲ ਚੇਂਜ ਵੀਲ ਅਲਾਈਨਮੈਂਟ ਟੈਕਸੀ ਲਿਮੋਜ਼ਿਨ ਦੀ ਸੇਫਟੀ ਕਰਦੇ ਆ ਭਈ ਬਾਡੀ ਦਾ ਕੋਈ ਮਾੜਾ ਮੋਟਾ ਰਿਪੇਅਰ ਦਾ ਕੰਮ ਹੈ ਡੈਂਟਿੰਗ ਪੇਂਟਿੰਗ ਦਾ ਉਹ ਵੀ ਹੋ ਜੂ ਜੇ ਵਿੰਡਸ਼ੀਲਡ ਰਿਪੇਅਰ ਕਰਾਉਣੀ ਹੈ ਜਾਂ ਫਿਰ ਕਰਾਉਣੀ ਹੈ ਰਿਪਲੇਸ ਉਹ ਵੀ ਚੱਕ ਦੇਣਗੇ ਹਾਂ ਨਾਲੇ ਜੇ ਹੋਰ ਗੱਡੀ ਲੈਣ ਦਾ ਵਿਚਾਰ ਹੈ ਯੂਜ਼ਡ ਕਾਰਾਂ ਵੀ ਹੁੰਦੀਆਂ ਉਹਨਾਂ ਕੋਲੇ ਬਈ ਜਾਣਾ ਕਿੱਥੇ ਆਪਣੇ 306 ਸਟੈਨਲੀ ਸਟਰੀਟ ਵੀ ਨਹੀਂ ਪੈਗ ਯਾਦ ਰੱਖਿਓ ਸਿਕੰਦਰ ਨੂੰ ਫੋਨ ਕਰ ਲਿਓ ਆਟੋ ਵਰਕਸ ਵਾਲੇ 204-942-4690 ਬਈ 204-942-4640 ਲੱਭੇ
1: ਕੀ ਤੁਹਾਡਾ ਵੀ ਇੱਕ ਸੁਪਨਾ ਹੈ ਕਿ ਆਪਣਾ ਘਰ ਹੋਵੇ ਤਾਂ ਇੱਕੋ ਇੱਕ ਨਾਮ ਯਾਦ ਰੱਖਿਓ ਵੈਂਚੂਰਾ ਕਸਟਮ ਹੋਮਸ ਤੇ ਵਿਨਮੈਕਸ ਰੀਅਲ ਇਸਟੇਟ ਦੇ ਬੌਬੀ ਸਿੰਘ ਜੀ ਦਾ ਇਹਨਾਂ ਕੋਲ ਹੈ 15 ਸਾਲ ਤੋਂ ਵੀ ਜ਼ਿਆਦਾ ਦਾ ਤਜਰਬਾ ਵੈਸਟ ਸੇਂਟ ਪੌਲ ਹਾਈਲੈਂਡ ਪੁਆਇੰਟ ਰਿਵਰ ਸਪ੍ਰਿੰਗ ਜਾਂ ਸ਼ਹਿਰ ਦੇ ਕਿਸੇ ਵੀ ਏਰੀਆ ਵਿੱਚ ਇਹਨਾਂ ਦੀ ਮਦਦ ਨਾਲ ਆਪਣੇ ਕਸਟਮ ਤੇ ਮਾਡਰਨ ਹੋਮ ਬਣਾਓ ਬੌਬੀ ਸਿੰਘ ਹੋਰਾਂ ਕੋਲ ਇਸ ਸਮੇਂ ਨਵੇਂ ਘਰਾਂ ਦੀਆਂ ਬਹੁਤ ਸਾਰੀਆਂ ਪ੍ਰਮੋਸ਼ਨਸ ਹਨ ਕੋਈ ਵੀ ਰੈਜ਼ੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣੀ ਜਾਂ ਵੇਚਣੀ ਹੋਵੇ ਕਾਲ ਬੌਬੀ ਸਿੰਘ 204-510-9485 204-510-9485
2: ਤੁਸੀਂ ਸੁਣ ਰਹੇ ਹੋ ਵਿਨੀਪੈਗ ਦਾ ਅਸਲੀ ਰੇਡੀਓ ਰੇਡੀਓ ਧਮਾਲ
3: ਟ੍ਰੈਵਲ ਦਾ ਪਲਾਨ ਹੈ ਵੀਜ਼ਾ ਦੀ ਟੈਨਸ਼ਨ ਹੈ ਜਾਂ ਇੰਸ਼ੋਰੈਂਸ ਦੀ ਲੋੜ ਹੈ ਤਾਂ ਫਿਰ ਯਾਦ ਰੱਖੋ ਮਾਨ ਇੰਟਰਨੈਸ਼ਨਲ ਟ੍ਰੈਵਲ ਵੀਜ਼ਾ ਅਸਿਸਟੈਂਸ ਅਮੇਜ਼ਿੰਗ ਵੈਕੇਸ਼ਨ ਪੈਕੇਜਸ ਡੋਮੈਸਟਿਕ ਤੇ ਇੰਟਰਨੈਸ਼ਨਲ ਫਲਾਈਟ ਟਿਕਟਸ ਉਹ ਵੀ ਗ੍ਰੇਟ ਡੀਲਸ ਨਾਲ ਤੇ ਹਰ ਤਰ੍ਹਾਂ ਦੇ ਇੰਸ਼ੋਰੈਂਸ ਕੰਪੀਟੀਟਿਵ ਰੇਟਸ ਨਾਲ 7 ਕਨਵੀਨੀਅੰਟ ਆਫਿਸਿਸ ਲੋਕੇਸ਼ਨਸ ਤੇ 24/7 ਸਰਵਿਸ ਹਜ਼ਾਰਾਂ ਲੋਕਾਂ ਦਾ ਭਰੋਸਾ ਫਾਸਟ ਰਿਲਾਇਬਲ ਤੇ ਫਰੈਂਡਲੀ ਸਰਵਿਸ ਅੱਜ ਹੀ ਕਾਲ ਕਰੋ 204-202-0104 ਯਾਦ ਰੱਖੋ ਮਾਨ ਇੰਟਰਨੈਸ਼ਨਲ ਟ੍ਰੈਵਲ ਯੋਰ ਟ੍ਰਸਟਿਡ ਟ੍ਰੈਵਲ ਪਾਰਟਨਰ ਵੀ ਆਰ ਓਪਨ 24/7 ਟੂ ਸਰਵ ਯੂ
4: ਸਰਦਾਰ ਜੀ ਤੁਹਾਨੂੰ ਕੁਝ ਯਾਦ ਯੂਦ ਰਹਿੰਦਾ ਜਾਂ ਨਹੀਂ ਰਹਿੰਦਾ
0: ਕੀ ਗੱਲ ਹੋ ਗਈ
4: ਅੱਜ ਆਪਣੀ ਵੈਡਿੰਗ ਐਨਿਵਰਸਰੀ ਹੈ ਤੇ ਤੁਸੀਂ ਆ ਕਾਗਜ਼ ਚੱਕੀ ਆਉਣੇ ਹੋ ਕੋਈ ਗਿਫਟ ਗੁਫਟ ਦੇਣ ਦਾ ਰਿਵਾਜ ਹੈਗਾ ਤੁਹਾਡੇ ਟੱਬਰ ਚ ਜਾਂ ਨਹੀਂ
5: ਓ ਸਰਦਾਰ ਨਹੀਂ ਏ ਕੋਈ ਅੱਜ ਮੈਂ ਮਿਲ ਕੇ ਆਇਆ ਰਾਜਮਾਨ ਫਾਈਨੈਂਸ਼ੀਅਲ ਦੇ ਰਾਜਮਾਨ ਹੋਰਾਂ ਨੂੰ ਬਈ ਜਿਹੜੀਆਂ ਗੱਲਾਂ ਉਹਨਾਂ ਨੇ ਇੰਸ਼ੋਰੈਂਸ ਬਾਰੇ ਮੇਰੇ ਦਿਮਾਗ ਚ ਪਾਤੀਆਂ ਮੈਨੂੰ ਲੱਗਦਾ ਹੈ ਕਿ ਇਹਦੇ ਤੋਂ ਵੱਡਾ ਗਿਫਟ ਹੋਰ ਹੋ ਹੀ ਨਹੀਂ ਸਕਦਾ ਐਨਿਵਰਸਰੀ ਤੇ ਕੋਈ
4: ਜੀ ਹਾਂ ਆਪਣੀ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਸੁਪਰ ਵੀਜ਼ਾ ਤੇ ਵਿਜ਼ਿਟਰ ਵੀਜ਼ਾ ਜਾਂ ਬੱਚਿਆਂ ਦੀ ਪੜ੍ਹਾਈ ਲਈ ਜਾਂ ਆਪਣੇ ਸੁਖਦਾਇਕ ਰਿਟਾਇਰਮੈਂਟ ਲਈ ਫਾਈਨੈਂਸ਼ੀਅਲ ਪਲੈਨਿੰਗ ਕਰੋ ਤੇ ਇਹਦੇ ਲਈ ਤੁਸੀਂ ਪਿਛਲੇ 30 ਸਾਲਾਂ ਦੇ ਤਜਰਬੇਕਾਰ ਫਾਈਨੈਂਸ਼ੀਅਲ ਪਲੈਨਰ ਰਾਜਮਾਨ ਨੂੰ ਕਾਲ ਕਰ ਸਕਦੇ ਹੋ 204-694-0731 ਜਾਂ ਤਰਨਮਾਨ ਨੂੰ ਕਾਲ ਕਰੋ 204-339-7011
6: ਵੈਲਕਮ ਬੈਕ ਦੋਸਤੋ ਜੁੜੇ ਹੋਏ ਹੋ ਪ੍ਰੋਗਰਾਮ ਰੇਡੀਓ ਧਮਾਲ ਦੇ ਨਾਲ 92.7 FM ਦੇ ਉੱਤੇ ਤੇ ਨਾਲ ਹੀ ਤੁਹਾਨੂੰ ਮੈਂ ਦੱਸ ਦੇਵਾਂ ਸਪਰਿੰਗ ਮੈਡੋ ਕਲੀਨਿਕ ਐਂਡ ਫਾਰਮੈਸੀ 1783 ਪਲੈਸੀ ਰੋਡ ਯੂਨਿਟ ਨੰਬਰ 19 ਦੇ ਵਿੱਚ ਇਹ ਸਪਰਿੰਗ ਮੈਡੋ ਕਲੀਨਿਕ ਐਂਡ ਫਾਰਮੈਸੀ ਦੇ ਉੱਤੇ ਤੁਸੀਂ ਕਲੀਨਿਕ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ ਜਿੱਥੇ ਪੰਜਾਬੀ ਹਿੰਦੀ ਸਪੀਕਿੰਗ ਡਾਕਟਰ ਤੁਹਾਨੂੰ ਮਿਲਦੇ ਨੇ ਮੇਲ ਡਾਕਟਰਸ ਅਤੇ ਫੀਮੇਲ ਡਾਕਟਰਸ ਇਹਨਾਂ ਦੇ ਕੋਲ ਹੈਗੇ ਨੇ ਅਤੇ ਤੁਸੀਂ ਇਹਨਾਂ ਦੇ ਕੋਲ ਐਜ਼ ਏ ਫੈਮਿਲੀ ਡਾਕਟਰ ਵੀ ਫਾਈਲ ਓਪਨ ਕਰਵਾ ਸਕਦੇ ਹੋ ਟਰਾਂਸਕੋਨਾ ਏਰੀਆ ਈਸਟ ਦੇ ਵਿੱਚ ਵਿਨੀਪੈਗ ਦੇ ਵਿੱਚ ਤਜਰਬੇਕਾਰ ਡਾਕਟਰਸ ਨੇ ਨਵੇਂ ਪੇਸ਼ੈਂਟਸ ਨੂੰ ਅਸੈਪਟ ਕਰ ਰਹੇ ਨੇ ਅਤੇ ਸੀਨੀਅਰਸ ਦੀ ਮੈਡੀਸਨ ਦੇ ਉੱਤੇ ਓਵਰ ਦੀ ਕਾਊਂਟਰ 20% ਦਾ ਡਿਸਕਾਊਂਟ ਵੀ ਦਿੰਦੇ ਨੇ ਸੋ 1783 ਪਲੈਸੀ ਰੋਡ ਸਪਰਿੰਗ ਮੈਡੋ ਐਂਡ ਕਲੀਨਿਕ ਐਂਡ ਸਪਰਿੰਗ ਮੈਡੋ ਕਲੀਨਿਕ ਐਂਡ ਫਾਰਮੈਸੀ ਫੋਨ ਨੰਬਰ 204-417-0028 204-417-0028 ਦੇ ਉੱਤੇ ਸੰਪਰਕ ਹੋ ਸਕਦਾ ਹੈਗਾ ਅਤੇ ਗੱਡੀਆਂ ਦੀ ਕੋਈ ਮੇਜਰ ਮਾਈਨਰ ਰਿਪੇਅਰ ਕਰਵਾਉਣੀ ਹੋਵੇ ਤਾਂ ਦਰਸ਼ਨ ਆਟੋ ਵਾਲਿਆਂ ਕੋਲ ਆਪਣੀ ਗੱਡੀ ਦੇ ਦਰਸ਼ਨ ਗਿੱਲ ਜੀ ਨੂੰ ਕਰਵਾਓ 352 ਪਾਪੂਲਰ ਐਵਨਿਊ ਦੇ ਉੱਤੇ ਨੇ ਹਰ ਤਰੀਕੇ ਦੀ ਗੱਡੀ ਦੀ ਮੇਜਰ ਮਾਈਨਰ ਰਿਪੇਅਰ ਕਰਨਾ ਜਾਣਦੇ ਨੇ ਫੋਨ ਨੰਬਰ 204-416-0030 ਦੇ ਉੱਤੇ ਤੁਹਾਡਾ ਸੰਪਰਕ ਹੋ ਸਕਦਾ ਹੈਗਾ ਅਤੇ ਕਾਰਪੇਟ ਫਲੋਰ ਲੈਣੀ ਹੋਵੇ ਹਾਰਡਵੁੱਡ ਫਲੋਰ ਲੈਣੀ ਹੋਵੇ ਲੈਮੀਨੇਟ ਫਲੋਰ ਲੈਣੀ ਹੋਵੇ ਤਾਂ ਮੈਨੂਫੈਕਚਰਰ ਕਾਰਪੇਟ ਐਂਡ ਫਲੋਰਿੰਗ ਵਾਲਿਆਂ ਕੋਲ ਕਈ ਫਲੋਰ ਜਿਹੜੀਆਂ ਹੈਗੀਆਂ ਨੇ ਫਲੋਰਸ ਨੇ ਉਹ 50% ਔਫ 'ਤੇ ਵੀ ਲੱਗੀਆਂ ਹੋਈਆਂ ਨੇ ਸੋ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਔਰ ਏਰੀਆ ਰਗਜ਼ ਦੇ ਉੱਪਰ 75% ਦਾ ਡਿਸਕਾਊਂਟ ਦਿੰਦੇ ਨੇ ਇੰਸਟਾਲਰ ਖੁਦ ਪ੍ਰੋਵਾਈਡ ਕਰ ਦਿੰਦੇ ਨੇ ਵਧੀਆ ਸਾਫ਼ ਸੁਥਰੀ ਅਤੇ ਪ੍ਰੋਫੈਸ਼ਨਲ ਢੰਗ ਦੇ ਨਾਲ ਜੋਬ ਕਰਕੇ ਦਿੰਦੇ ਨੇ 1069 ਨੋਟਿਡਮ ਐਵਨਿਊ ਫੋਨ ਨੰਬਰ 204-229-2028 204-229-2028 ਦੇ ਉੱਤੇ ਸੰਪਰਕ ਕਰ ਸਕਦੇ ਹੋ ਰੇਡੀਓ ਦਾ ਨੰਬਰ ਜੀ 204-780-8881 204-780-8181 ਜਗਮੀਤ ਬਰਾੜ ਜੀ ਤੁਸੀਂ ਜੇ ਰੇਡੀਓ 'ਤੇ ਕਾਲ ਕਰਨੀ ਹੋਵੇ ਜਾਂ ਫਿਰ ਤੁਸੀਂ ਆਪਣੀ ਗੱਡੀ ਦੇ ਵਿੱਚ ਸੁਣਨਾ ਚਾਹੁੰਦੇ ਹੋ ਫਰਕੁਐਂਸੀ ਪੁੱਛ ਰਹੇ ਹੋ ਤਾਂ 92.7 FM ਦੇ ਉੱਤੇ ਤੁਸੀਂ ਆਪਣੀਆਂ ਗੱਡੀਆਂ ਦੇ ਵਿੱਚ ਸੁਣ ਸਕਦੇ ਹੋ ਜਸਮੀਤ ਕੌਰ ਕੁਲਾਰ ਜੀ ਮਾਈ ਕਜ਼ਨ ਲਿਵਸ ਦੇਅਰ ਇਨ ਵਿਨੀਪੈਗ ਥੈਂਕ ਯੂ ਜੀ ਸੋ ਤੁਸੀਂ ਪ੍ਰੋਗਰਾਮ ਨੂੰ ਸੁਣਿਆ ਕਰੋ ਅਤੇ ਤੁਹਾਡੇ ਕਜ਼ਨ ਨੂੰ ਵੀ ਕਹੋ ਕਿ ਰੇਡੀਓ ਧਮਾਲ ਨੂੰ ਉਹ ਸੁਣਦੇ ਨੇ ਜੇ ਨਹੀਂ ਸੁਣਦੇ ਤਾਂ ਜ਼ਰੂਰ ਸੁਣਿਆ ਕਰਨ ਢਿੱਲੋ ਸਾਹਿਬ ਸਤਿ ਸ਼੍ਰੀ ਅਕਾਲ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਪ੍ਰੋਗਰਾਮ ਦੇ ਨਾਲ ਜੁੜਨ ਦੇ ਲਈ ਅਤੇ ਇੱਕ ਮੈਂ ਸਾਡੇ ਰੀਅਲ ਸਟੇਟ ਏਜੰਟਸ ਨੂੰ ਜ਼ਰੂਰ ਦੱਸ ਦੇਵਾਂ ਵੀ ਜੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇੱਕ ਚੰਗੀ ਬ੍ਰੋਕਰੇਜ ਦੇ ਨਾਲ ਕੰਮ ਕਰੋ ਤਾਂ ਤੁਸੀਂ ਰੀਮੈਕਸ ਪਰਫੋਰਮੈਂਸ ਰਿਐਲਿਟੀ ਨੂੰ ਚੁਣ ਸਕਦੇ ਹੋ। ਇਹਨਾਂ ਕੋਲ ਤਜਰਬੇਕਾਰ ਰੀਅਲ ਸਟੇਟ ਏਜੰਟਸ ਨੇ ਜਿਨ੍ਹਾਂ ਦੇ ਨਾਲ ਤੁਹਾਨੂੰ ਮੌਕਾ ਮਿਲਦਾ ਕੰਮ ਕਰਨ ਦਾ, ਅਤੇ ਉਹਨਾਂ ਦੇ ਨਾਲ ਚੰਗਾ ਕੰਮ ਕਰੋਗੇ ਤਾਂ ਚੰਗੀ ਤੁਹਾਨੂੰ ਟ੍ਰੇਨਿੰਗ ਹੋ ਜਾਏਗੀ ਅਤੇ ਚੰਗਾ ਤੁਸੀਂ ਆਪਣੇ ਕਲਾਇੰਟਸ ਨੂੰ ਖੁਸ਼ ਰੱਖ ਸਕੋਗੇ, ਪ੍ਰੋਫੈਸ਼ਨਲ ਢੰਗ ਦੇ ਨਾਲ ਤੁਸੀਂ ਆਪਣਾ ਕੈਰੀਅਰ ਬਣਾ ਸਕਦੇ ਹੋ। ਰੀਮੈਕਸ ਪਰਫੋਰਮੈਂਸ ਰਿਐਲਿਟੀ ਨੰਬਰ 1 ਪ੍ਰੋਡਿਊਸਿੰਗ ਰੀਮੈਕਸ ਬ੍ਰੋਕਰੇਜ ਆ ਮੈਨੀਟੋਬਾ ਦੇ ਵਿੱਚ ਮਗਰਲੇ 8 ਸਾਲਾਂ ਤੋਂ। ਸੋ ਤੁਸੀਂ ਵੀ ਟੋਪ ਪਰਫੋਰਮਿੰਗ ਏਜੰਟਸ ਨਾਲ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਰਜਨ ਖਿੰਦਾ ਜੀ ਨੂੰ ਕਾਲ ਕਰ ਲਓ 204-894-0233 ਦੇ ਉੱਤੇ, 204-894-0233 ਜਾਂ ਫਿਰ 942 ਸੇਂਟ ਮੈਰੀ ਰੋਡ ਦੇ ਉੱਤੇ ਜਾ ਕੇ ਤੁਸੀਂ ਮਿਲ ਸਕਦੇ ਹੋ। ਕਨਵਰ ਗਰੇਵਾਲ ਦਾ ਗਾਣਾ ਵੀ ਆਪਾਂ ਜ਼ਰੂਰ ਲਾਵਾਂਗੇ ਜੀ। ਸੋ ਹੋਰ ਵੀ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ। ਅੱਜ ਦਾ ਪ੍ਰੋਗਰਾਮ ਰਾਜਮਾਨ ਫਾਈਨੈਂਸ਼ੀਅਲਸ ਵੱਲੋਂ ਸਪੋਂਸਰ ਕੀਤਾ ਗਿਆ ਹੈ ਅਤੇ ਰਾਜਮਾਨ ਸਾਹਿਬ ਮੇਰੇ ਸਾਹਮਣੇ ਨਾਭੀ ਪੱਗ ਬੰਨ ਕੇ, ਨਾ ਨਾਭੀ ਪੱਗ ਬੰਨ ਮਿੱਤਰਾ ਗਾਣਾ ਸੀ ਨਾ ਇੱਕ ਮਾਸਾ,
7: ਹਾਂ
6: ਕਿਹੜਾ ਸੀ
7: ਆਪਣਾ ਸੀਗਾ ਨਰਿੰਦਰ ਬਾਬਾ ਨੇ ਗਾਇਆ ਸੀ ਨਾਭੀ ਪੱਗ ਤੇ ਜ਼ਹਿਰ ਮੋਰੀ ਵਰਦੀ,
6: ਕਿਹੜਾ
7: ਨਾਭੀ ਪੱਗ ਤੇ ਜ਼ਹਿਰ ਮੋਰੀ ਵਰਦੀ,
6: ਨਾਭੀ ਪੱਗ ਤੇ ਜ਼ਹਿਰ
7: ਜ਼ਹਿਰ ਮੋਰੀ ਹੁੰਦਾ, ਜ਼ਹਿਰ ਮੋਰੀ ਦਾ ਰੰਗ ਹੁੰਦਾ ਜਿਹੜਾ ਫੌਜੀਆਂ ਦਾ ਰੰਗ ਹੁੰਦਾ ਕਾਫੀ ਗੂੜਾ ਜਿਹਾ ਹੁੰਦਾ ਹਰੇ ਰੰਗ ਦਾ,
6: ਜ਼ਹਿਰ ਮੋਰੀ ਕਹਿੰਦੇ,
7: ਜ਼ਹਿਰ ਮੋਰੀ ਦਾ ਰੰਗ ਕਹਿੰਦੇ ਉਹਨੂੰ। ਨਾਭੀ ਰੰਗ ਤੇ ਜ਼ਹਿਰ ਮੋਰੀ ਵਰਦੀ ਵਿੱਚ ਅੰਨਾ ਤੈਨੂੰ ਬੜੀ ਫੱਬਦੀ।
6: ਅੱਛਾ, ਫੌਜੀ ਦੇ ਉੱਤੇ ਗਾਣਾ ਸੀ,
7: ਹਾਂ ਬੜਾ ਮਸ਼ਹੂਰ ਗਾਣਾ ਸੀ, ਬੜੇ ਪੁਰਾਣਾ ਗੀਤ ਆਇਆ ਮੇਰੇ ਖਿਆਲ ਵੀ 1965-66 ਦਾ ਗੀਤ ਹੈ, ਜਦੋਂ 65 ਦੀ ਜੰਗ ਲੱਗੀ ਆ ਉਦੋਂ ਜੇ ਗੀਤ ਆਇਆ ਸੀ।
6: ਅੱਛਾ,
7: ਹਾਂ ਹੋਰ ਵੀ ਨਾਭੀ ਪੱਗ ਦੇ ਉੱਤੇ ਹੈਗੇ,
6: ਅੱਜ ਰੰਗ ਤੇ ਆ ਜਾਂਦੀ ਹੈ ਗੱਲ ਮੁੜ ਤੁੜ ਕੇ। ਨਾਭੀ ਪੱਗ ਰੰਗ ਆ ਤੁਸੀਂ ਦੱਸਤਾ, ਜ਼ਹਿਰ ਮੋਰੀ ਰੰਗ, ਫੌਜੀ ਰੰਗ ਨੂੰ ਜ਼ਹਿਰ ਮੋਰੀ ਰੰਗ ਕਹਿੰਦੇ,
7: ਹਾਂ ਜਿਹੜਾ ਜਿਹੜਾ ਹੁੰਦਾ ਨਾ ਜ਼ਹਿਰ ਮੋਰੀਆ,
6: ਜ਼ਹਿਰ ਮੋਰੀਆ,
7: ਜ਼ਹਿਰ ਮੋਰੀਆ ਰੰਗ ਜਿਹੜਾ ਕਾਫੀ ਮਤਲਬ ਜਿਹੜੀ ਫੌਜੀਆਂ ਦੀ ਵਰਦੀ ਹੁੰਦੀ ਆ।
6: ਅੱਛਾ,
7: ਉਹੀ ਰੰਗ।
6: ਤੇ ਇੱਕ ਸਵਾਲ ਪਹਿਲਾਂ
7: ਆਪਣਾ, ਫਿਰ ਸਵਾਲ ਵੀ ਆਪਾਂ ਕੀਤਾ,
6: ਸਵਾਲ ਵੀ ਰੰਗਾਂ ਦੇ ਆ,
7: ਰੰਗਾਂ ਦੇ ਵੀ ਭਾਈ ਇਹ 3 ਰੰਗ ਕਦੋਂ ਚੁਣੇ ਗਏ, ਇਹ ਕਦੋਂ ਸ਼ੁਰੂ ਹੋਏ ਤੇ ਕਿਉਂ ਸ਼ੁਰੂ ਹੋਏ, ਪਰਪਜ ਕੀ ਸੀ, ਹਨਾ।
6: ਸੋ ਦੋਸਤੋ ਕਾਲ ਕਰਿਓ ਮਾੜਾ ਜਿਹਾ ਤੁੱਕਾ ਤੱਕਾ ਲਾ ਕੇ ਦੇਖ ਲਓ, ਜਿਹੜਾ ਜਿਹੜੇ 3 ਰੰਗ ਆ ਸਟਰੀਟ ਲਾਈਟਾਂ ਦੇ ਉੱਤੇ ਹੁੰਦੇ ਆ, ਜਿਹੜੇ ਆਪਾਂ ਸਟਾਪ ਲਾਈਟਾਂ ਦੇ ਉੱਤੇ, ਟ੍ਰੈਫਿਕ ਲਾਈਟਾਂ ਦੇ, ਸੋਰੀ ਟ੍ਰੈਫਿਕ ਲਾਈਟਾਂ ਦੇ ਉੱਤੇ ਜਿਹੜੇ ਰੰਗ ਨੇ ਲਾਲ ਔਰ ਪੀਲਾ ਤੇ ਹਰਾ, ਇਹ ਕਿਉਂ ਚੁਣੇ ਆ,
7: ਇਹਦੇ ਪਿੱਛੇ ਕਹਾਣੀ ਕੀ ਆ,
6: ਇਹਦੇ ਪਿੱਛੇ ਕਹਾਣੀ ਕੀ ਆ, ਕੋਈ ਹੋਰ ਰੰਗ ਕਿਉਂ ਨੀ ਚੁਣਿਆ ਗਿਆ, ਕਾਲਾ ਰੰਗ ਕਿਉਂ ਨੀ ਚੁਣਿਆ ਗਿਆ, ਤੇ ਜਾਂ ਕੋਈ ਹੋਰ ਰੰਗ ਕਿਉਂ ਨੀ ਚੁਣਿਆ ਗਿਆ। ਤੇ ਤੁਸੀਂ ਜ਼ਰੂਰ ਮਾੜੇ ਜੀ ਕੋਸ਼ਿਸ਼ ਕਰੋ ਕਰਾਂ, ਇਹ ਰਾਜਮਾਨ ਸਾਹਿਬ ਸਵਾਲ ਲੈ ਕੇ ਆਏ ਤੁਹਾਡੇ ਲਈ। ਜੀ ਕਾਲਰ ਜੀ, ਤੁਸੀਂ ਆਉਂਦੇ ਇਹਨੂੰ,
8: ਕਲੀਅਰ
7: ਦਾ ਇੰਟਰਸੈਕਸ਼ਨ ਵੀ ਬਦਲਣ ਵਾਲੀਆਂ ਲਾਈਟਾਂ, ਬਦਲਾਅ ਆਉਣ ਵਾਲਾ ਹੈ।
8: ਦੂਜੇ ਪਾਸੇ ਮਾਨ ਸਾਹਿਬ ਕਿਸੇ ਦੇਸ਼ ਦੇ ਵਿੱਚ ਇੱਦਾਂ ਵੀ ਹੈਗਾ ਵੀ ਜਦੋਂ ਗ੍ਰੀਨ ਤੋਂ ਬਾਅਦ ਯੈਲੋ ਹੋ ਗਏ ਤੇ ਫਿਰ ਰੈੱਡ ਹੁੰਦੀ ਆ?
7: ਗ੍ਰੀਨ ਤੋਂ ਬਾਅਦ ਹਮੇਸ਼ਾ ਯੈਲੋ ਹੁੰਦੀ ਆ, ਗ੍ਰੀਨ ਪਹਿਲਾਂ ਗ੍ਰੀਨ ਹੁੰਦੀ ਆ ਫਿਰ ਯੈਲੋ ਹੁੰਦੀ ਆ ਫਿਰ ਰੈੱਡ ਹੁੰਦੀ ਆ, ਇੱਕਦਮ ਰੈੱਡ ਨਹੀਂ ਨਾ ਹੁੰਦੀ, ਰੈੱਡ ਤੋਂ ਬਾਅਦ ਸਿੱਧੀ ਗ੍ਰੀਨ ਹੁੰਦੀ ਆ। ਜਿਹੜੀ ਯੈਲੋ ਲਾਈਟ ਆ ਨਾ ਹੁੰਦੀ ਗ੍ਰੀਨ ਤੋਂ ਬਾਅਦ ਹੈ, ਕਿਉਂਕਿ ਗੋ ਉਹਨਾਂ ਨੂੰ ਰੋਕਣਾ ਹੈ। ਦੇਖੋ ਨਾ, ਜਦੋਂ ਸੜਕ ਟ੍ਰੈਫਿਕ ਚੱਲ ਰਿਹਾ ਤੇ ਜਿਹੜਾ ਯੈਲੋ ਹੈ, ਯੈਲੋ 4 ਸਕਿੰਟ ਰਹਿੰਦੀ ਆ, ਤੇ ਉਹ ਇਸ਼ਾਰਾ ਹੁੰਦਾ ਕਿ ਮਤਲਬ ਸਲੋ ਡਾਊਨ, ਕਲੀਅਰ ਦਾ ਇੰਟਰਸੈਕਸ਼ਨ ਵੀ ਪ੍ਰਪੇਅਰ ਹੋ ਜਾਓ ਰੁਕਣ ਵਾਸਤੇ, ਹਨਾ। ਜੇ ਤੁਸੀਂ ਇੰਟਰਸੈਕਸ਼ਨ ਵਿੱਚ ਹੋ ਤੇ ਕਲੀਅਰ ਕਰਦੇ ਫਟਾਫਟ ਨਿਕਲ ਜਾਓ ਵੀ ਦੂਜੇ ਪਾਸੇ ਗ੍ਰੀਨ ਹੋਣ ਵਾਲੀ ਆ ਲਾਈਟ, ਹਨਾ। ਇਹ ਰੈੱਡ ਹੋਣ ਦਾ ਕਾਰਨ ਦਾ
8: ਮੇਰੇ ਖਿਆਲ ਚ ਆ ਜੀ, ਸਾਇੰਸ ਵੱਲੋਂ ਦਾ ਇਹ ਆ ਕਾਰਨ ਵੀ ਜਿਹੜਾ ਰੈੱਡ ਆ ਨਾ, ਇਹ ਨਾ ਤਾਂ ਮਤਲਬ ਕਿ ਜਿਹੜੀ ਲਾਈਟ ਆ ਬੜੀ ਸ਼ਾਰਪ ਆ, ਹਵਾ
6: ਦੂਰੋਂ ਦਿਖਦੀ ਆ,
8: ਬਲੱਡ ਕਹਿ ਲਈਏ ਜਾਂ ਇਹ ਕਹਿੰਦੇ ਰੈੱਡ ਦਾ ਕਲਰ ਹੀ ਇੱਕ ਤਰੀਕੇ ਨਾਲ ਆਪਾਂ ਬਦਲ ਭਾਲ ਕੇ ਜਾਂਦੀ ਵਿੱਚ ਦੀ
6: ਤੇ
8: ਦੂਜਾ ਮੇਰੇ ਖਿਆਲ ਦੇ ਵਿੱਚ ਜੀ, ਜੇ ਹੁਣ ਗੱਡੀਆਂ ਜਦੋਂ ਚੱਲਣ ਲੱਗੀਆਂ ਤੇ ਉਦੋਂ ਕੀ ਲਾਈਟਾਂ ਬਣੀਆਂ ਹੋਣੀਆਂ, ਤੇ
7: ਇੰਗਲੈਂਡ ਚ ਰੇਲਵੇ ਜੋ ਰੇਲ ਚੱਲੀ ਹੈ ਪਹਿਲਾਂ ਉਦੋਂ ਕਾਰਾਂ ਹੁੰਦੀਆਂ ਨੀ ਸੀ ਕਾਰਾਂ ਦੀ ਕਾਰ ਬਾਅਦ ਚ ਆਈ ਹੈ ਤੇ ਜਦੋਂ ਪਹਿਲਾਂ ਰੇਲ ਚੱਲੇ ਫਿਰ ਰੇਲ ਨੂੰ ਰੋਕਣ ਦੀ ਖਾਤਰ ਤੇ ਰੇਲ ਨੂੰ ਚਲਾਉਣ ਦੀ ਖਾਤਰ ਸਿਰਫ ਦੋ ਰੰਗ ਸੀ ਰੈਡ ਰੋਕਣ ਦੀ ਖਾਤਰ ਤੇ ਜਦੋਂ ਗ੍ਰੀਨ ਲਾਈਟ ਸੀ ਮਤਲਬ ਗਾਰਡ ਤੇ ਡਰਾਈਵਰ ਸਮਝ ਜਾਂਦੇ ਸੀ ਵੀ ਹੁਣ ਵੀ ਲਾਈਨ ਕਲੀਅਰ ਹੈ
8: ਤੇ ਤੁਹਾਨੂੰ ਇੱਕ ਹੋਰ ਐਡ ਕਰ ਦਿੰਦਾ ਜੀ ਪਹਿਲਾਂ ਗ੍ਰੀਨ ਹੀ ਸੀਗੀ ਪਹਿਲਾਂ ਵਾਈਟ ਸੀਗੀ
7: ਭੁਲੇਖਾ ਪੈਂਦਾ ਸੀ ਸਟਰੀਟ ਲਾਈਟਾਂ ਵਾਈਟ ਭੁਲੇਖਾ ਪਾਉਂਦੀਆਂ ਸੀ
9: ਮੈਂ ਆਪਾਂ ਦੂਸਰੀਆਂ ਕਾਲਾਂ ਵੀ ਲੈ ਲਈ ਜਗਦੀਪ ਵੀਰੇ ਬਹੁਤ ਕਾਲਾਂ ਆਈ ਜਾਂਦੀਆਂ ਥੈਂਕ ਯੂ ਬਹੁਤ ਮਿਹਰਬਾਨੀ ਅਗਲੀ ਕਾਲ ਤੁਸੀਂ ਆਉਂਦੀ ਰਹੋ ਜੀ
10: ਹਾਂਜੀ ਮਾਨ ਸਾਹਿਬ ਜੀ ਸਤਿ ਸ੍ਰੀ ਅਕਾਲ
7: ਸਤਿ ਸ੍ਰੀ ਅਕਾਲ ਜੀ
9: ਸਤਿ ਸ੍ਰੀ ਅਕਾਲ ਜੀ
10: ਹਾਂਜੀ ਮਾਨ ਸਾਹਿਬ ਲਾਈਟਾਂ ਦਾ ਆਇਆ ਕਿ ਅੱਜ ਮੇਰਾ ਜਨਰਲ ਨੌਲੇਜ ਦਾ ਬੈਂਕ ਨਾਲੇ ਬੈਠਾ ਜੀ ਮੇਰੇ ਘਰੋਂ ਤੇ ਉਹ ਕਹਿੰਦੇ ਜੀ ਇਸ ਤਰ੍ਹਾਂ ਕਿ ਲਾਲ ਰੰਗ ਵਾਲਾ ਖਤਰੇ ਦਾ ਨਿਸ਼ਾਨ ਹੁੰਦਾ ਜੀ
7: ਹਾਂਜੀ ਹਾਂਜੀ ਉਹ ਵੀ ਠੀਕ ਹੈ
10: ਹਾਂ ਕਈ ਵਾਰ ਡਾਕਟਰ ਵੀ ਕਹਿੰਦੇ ਨੇ ਜੇ ਤੈਨੂੰ ਬਈ ਲੂਜ ਮੋਸ਼ਨ ਤਾਂ ਲਾਲ ਕੱਛਾ ਪਾ ਲਿਆ ਕਰ
9: ਅੱਛਾ ਇਹ ਤਾਂ ਪਤਾ ਨੀ ਕਿੱਥੋਂ ਨਵੀਂ ਗੱਲ ਆਈ ਹੈ
10: ਨਹੀਂ ਨਹੀਂ ਹੈਗਾ ਇਹ ਚੁਟਕਲਾ ਜਾਂ ਜੋ ਵੀ ਹੈਗਾ
9: ਹਾਂ ਠੀਕ
10: ਕਹਿੰਦੇ ਹੈਗੇ ਉਹ ਵੈਸੇ ਕਿਸੇ ਨੇ ਫਨੀ ਬਣਾਇਆ ਹੋਇਆ ਜੀ
9: ਹਾਂ ਫਿਰ ਤਾਂ ਬੱਚਿਆਂ ਦੇ ਡਾਈਪਰ ਲਾਇਆ ਹੀ ਨਾ ਕਰੋ

0: ਅਗਲੀ ਕਾਲ ਤੁਸੀਂ ਆਉਂਦੇ ਹੋ ਜੀ।
1: ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਹਰੀ ਭਾਈ, ਜਿਹੜਾ ਰੈੱਡ ਗਨ ਰੇ ਜੀ, ਉਹਦੀ ਵੇਵ ਲੈਂਥ ਸਭ ਤੋਂ ਜਿਆਦਾ ਹੁੰਦੀ ਆ ਜੇ ਆਪਾਂ ਲਾਈਟ ਦੇ ਅਕੋਰਡਿੰਗ ਦੇਖੀਏ।
2: ਬਿਲਕੁਲ,
1: ਜਿਵੇਂ ਕਿ ਫੋਗ ਹੋ ਗਈ, ਰੇਨ ਹੋ ਗਈ, ਸਾਰੀ ਚੀਜ਼ਾਂ ਚੋਂ ਲਾਈਕ ਈਜ਼ੀਲੀ ਪਾਸ ਕਰ ਜਾਂਦਾ ਕਲਰ।
2: ਬਿਲਕੁਲ,
1: ਤੁਹਾਨੂੰ ਜਿਵੇਂ ਦੇਖ ਜੂਗਾ
2: ਸਹੀ ਆ।
1: ਜਿਹੜਾ ਗ੍ਰੀਨ ਕਲਰ ਹੈ ਜੀ, ਉਹ ਜਿੱਦਾਂ ਭਾਈ ਨੇ ਕਿਹਾ ਨੇਚਰ ਪ੍ਰੋਟੈਕਟਿਵ ਹੈਗਾ, ਮਤਲਬ ਕਿ ਨੇਚਰ ਨੂੰ ਆਪਾਂ ਹਮੇਸ਼ਾ ਨੇਚਰ ਇਹੋ ਜਿਹੀ ਚੀਜ਼ ਆ ਵੀ ਜਿਹੜਾ ਚੱਲਦਾ ਰਹਿੰਦਾ ਆ। ਮਤਲਬ ਕਿ ਨੇਚਰ ਹਮੇਸ਼ਾ ਚੱਲੂਗਾ, ਜਿਹੋ ਜਿਹਾ ਦੌਰ ਹੋਊਗਾ ਉਹ ਜਿਹਾ, ਤੇ ਉਸ ਨੂੰ ਦੇਖ ਕੇ ਗ੍ਰੀਨ ਉਹਦਾ ਕਲਰ ਰੱਖਿਆ ਵੀ ਦੋ ਵਾਲਾ ਵੀ ਚੱਲਦੇ ਰਹੋ, ਹਨਾ ਜੀ।
0: ਓਕੇ,
1: ਇਨਸਾਨ ਦੀ ਅੱਖ ਨੂੰ ਦਿਖੂਗਾ ਯੈਲੋ ਕਲਰ ਦੇ ਦਿਖੂਗਾ, ਕਿਉਂਕਿ ਉਹ ਪਛਾੜ ਦਾ ਕਲਰ ਹੈ ਸਪੈਕਟ੍ਰਮ ਦਾ। ਪਿੱਛੇ ਜੀ ਫਿਜ਼ਿਕਸ ਆ।
2: ਠੀਕ ਹੈ, ਠੀਕ
0: ਹੈ, ਕੰਬੀਨੇਸ਼ਨ ਉਹਦੇ ਨਾਲ ਬਣਦਾ।
3: ਜਦੋਂ
0: ਹਰੀ ਲਾਈਟ ਹੋ ਗਈ ਉਦੋਂ ਦੱਸਾਂਗੇ
3: ਆਪਾਂ। ਮੈਂ ਕਹਿੰਦਾ ਜਿਵੇਂ ਇਮੀਗ੍ਰੇਸ਼ਨ ਤੇ ਜਾਂ ਜਿਹੜੇ ਆਪਣੇ ਆਰਥਿਕ ਹਾਲਾਤ ਹੈ ਹੁਣ ਇਸ ਟਾਈਮ ਅੱਜ ਕੱਲ ਆਪਣੇ ਦੇ ਕੈਨੇਡਾ ਦੇ, ਉਹਨਾਂ ਦੇ ਥੋੜਾ ਜਾਣੂ ਕਰਾਓ, ਕਿਉਂਕਿ ਖਰਚੇ ਘਟਾਓ ਸਰ, ਉਹਨਾਂ ਕਹੋ ਭਾਈ ਖਰਚੇ ਬਹੁਤ ਵਧੀ ਜਾਂਦੇ ਆ।
4: ਉਹ ਅਗਲੇ ਵੀ ਕਰ ਲਾਂਗੇ, ਉਹਦੇ ਵਾਸਤੇ ਟਾਈਮ ਘੱਟ ਰਹਿ ਗਿਆ, 20 ਮਿੰਟ ਰਹਿ ਗਏ, ਨਾ ਅੱਧਾ ਘੰਟੇ ਰਹਿ ਗਿਆ
0: ਜੀ।
4: ਤੇ ਬੀਦੀ ਉਹ ਵੀ ਚੱਲਣਾ, ਬੱਕਰੇ ਐਡ ਵੀ ਚੱਲਣੀ ਹੈ ਨਾ।
0: ਕੁਛ ਕਾਲਾਂ ਨੇ, ਫਿਰ ਇੱਕ ਮੈਂ ਲਾਸਟ ਕਾਲ ਤੋਂ ਬਾਅਦ ਫਿਰ ਤੁਹਾਡੀ ਗੱਲ ਸੁਣਦੇ ਹਾਂ ਜੀ। ਕਾਲਰ ਜੀ, ਤੁਸੀਂ ਆਉਂਦੇ ਹੋ
5: ਜੀ? ਬਰਾੜ ਸਾਹਿਬ ਤੇ ਮਾਨ ਸਾਹਿਬ, ਸਤਿ
4: ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
5: ਤੁਹਾਡਾ ਸਵਾਲ ਜਿਹੜਾ ਸੀਗਾ ਜੀ, ਰੈੱਡ ਲਾਈਟ ਤੇ ਯੈਲੋ ਲਾਈਟ ਤੇ ਗ੍ਰੀਨ ਲਾਈਟ ਵਾਲਾ ਵੀ ਨਾ, ਤੇ ਮੈਂ ਇਸ ਚੀਜ਼ ਨੂੰ ਦੇਖਿਆ ਹੈਗਾ ਵੀ ਜਿਹੜਾ ਰੈੱਡ ਨਿਸ਼ਾਨ ਹੈਗਾ ਇਹ ਖਤਰੇ ਦਾ ਨਿਸ਼ਾਨ
4: ਹੈਗਾ,
0: ਠੀਕ ਹੈ ਜੀ।
5: ਠੀਕ ਹੈ ਨਾ, ਚਲੋ ਯੈਲੋ ਤਾਂ ਉਹਨਾਂ ਨੇ ਇੱਕ, ਪਹਿਲਾਂ ਤਾਂ ਆਮ ਤੌਰ ਤੇ ਜਿਵੇਂ ਰੇਲਵੇ ਦੇ ਵਿੱਚ ਵੀ ਰੈੱਡ ਲਾਈਟ ਰੈੱਡ ਝੰਡੀ ਹੁੰਦੀ ਸੀਗੀ ਤੇ ਇੱਕ ਗ੍ਰੀਨ ਝੰਡੀ ਹੁੰਦੀ
4: ਸੀ ਰੇਲਵੇ ਦੀ,
5: ਹਾਂਜੀ। ਤੇ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਅੱਗੇ ਜਿਹੜੇ ਉਹ ਕਲੱਚ ਜਾਂ ਨੱਪ ਕੇ ਉਹ ਤਾਰ ਖਿੱਚਦੇ ਸੀ ਜਿਹੜਾ ਸਿਗਨਲ ਹੁੰਦਾ ਸੀਗਾ, ਉਹਦੇ ਚ ਵੀ ਦੋ ਹੀ ਹੁੰਦੀਆਂ
4: ਸੀਗੀਆਂ, ਰੈੱਡ ਹੁੰਦੀ ਸੀ ਜਾਂ
5: ਰੈੱਡ ਹੁੰਦੀ ਸੀਗੀ, ਤੇ ਉਹ ਬਸ ਉਹਦਾ ਸ਼ੀਸ਼ਾ ਜਿਹਾ ਤਾਂ ਆਉਂਦਾ ਸੀ ਜਾਂ ਪੈਕ ਹੀ ਚੱਕਦਾ ਹੁੰਦਾ ਸੀ ਜਿਹੜਾ ਪੂਰੇ ਸ਼ੀਸ਼ੇ ਦੇ ਪੂਰੇ ਆ ਜਾਂਦੀ ਸੀਗੀ, ਤੇ ਉਹ ਕਰਦੇ ਸੀ ਉਹਦੇ ਨਾਲ ਜੀ। ਤੇ ਦੂਜੇ ਨੰਬਰ ਦੇ ਉੱਤੇ ਹੋਰ ਤੁਸੀਂ ਦੇਖਿਓ ਜੀ, ਨਹਿਰ ਜਿੱਥੇ ਦਰਿਆ ਲੰਘਦੇ ਹੈਗੇ ਆ ਜੀ, ਉੱਥੇ ਜਿਹੜੇ ਵੱਡੇ ਟਾਵਰ ਲੱਗੇ 800 KV ਦੇ 400 KV ਦੇ, ਉਹਨਾਂ ਦੇ ਉੱਤੇ ਵੀ ਇੱਕ ਛੋਟੀਆਂ ਛੋਟੀਆਂ ਬਾਲਾਂ ਜੀਆਂ ਬੰਦੀਆਂ ਹੋਈਆਂ ਜਿਹੜੀਆਂ ਉਹ ਰਾਤ ਨੂੰ ਮਤਲਬ ਕਿ ਉਹਦੇ ਵਿੱਚ ਬੈਟਰੀਆਂ ਰੱਖੀਆਂ ਹੋਈਆਂ, ਸੈਂਸਰ ਦੇ ਨਾਲ ਉਹ ਰੈੱਡ ਨਿਸ਼ਾਨ ਆ ਜਾਂਦੇ ਆ,
4: ਫਲੈਸ਼ ਕਰਦੀਆਂ,
0: ਠੀਕ ਹੈ ਜੀ,
4: ਫਲੈਸ਼ ਕਰਦੀਆਂ,
5: ਹਾਂਜੀ ਉਹ ਫਲੈਸ਼ ਕਰਦੀਆਂ ਜਿਹੜੀਆਂ ਜੀ। ਤੇ ਆਮ ਤੌਰ ਦੇ ਉੱਤੇ ਮਤਲਬ ਕਿ ਜਦੋਂ ਕੋਈ ਆਪਣਾ ਜਿਹੜੀਆਂ ਵਸਤੂਆਂ ਹੈਗੀਆਂ ਆਪਾਂ ਕੋਈ ਚੀਜ਼ਾਂ ਖਰੀਦ ਕੇ ਲੈ ਕੇ ਆਉਂਦੇ, ਉਹਦੇ ਉੱਤੇ ਇੱਕ ਛੋਟਾ ਜਿਹਾ ਲਿਖਿਆ ਹੁੰਦਾ ਕੋਡ ਦੀ ਨਿਸ਼ਾਨੀ ਲੱਗੀ ਹੁੰਦੀ ਆ, ਜੇ ਰੈੱਡ ਨਿਸ਼ਾਨ ਲੱਗਾ ਤਾਂ ਉਹਦਾ ਮਤਲਬ ਵੀ ਇਹ ਕੋਈ ਕੈਮੀਕਲ ਹੈਗਾ, ਜੇ ਕੋਈ ਕਾਲਾ ਨਿਸ਼ਾਨ ਲੱਗਾ ਤਾਂ ਉਹਦਾ ਕੋਈ ਹੋਰ ਹੈਗਾ, ਜੇ ਗ੍ਰੀਨ ਹੈਗਾ ਤੇ ਨੈਚੁਰਲ ਹੈਗੀ।
4: ਬਿਲਕੁਲ ਬਿਲਕੁਲ ਸਹੀ।
5: ਤੇ ਇੱਕ ਇਹਦੇ ਨਾਲ ਹੀ ਰਿਲੇਟਡ ਹੈਗੀ ਆ ਮੇਰੇ ਡਿਪਾਰਟਮੈਂਟ ਦੀ, ਮੈਨੂੰ ਗੱਲ ਚੇਤੇ ਆ ਗਈ,
4: ਹਾਂਜੀ।
5: ਸਾਡੇ ਕੋਈ ਜਿਹੜੀਆਂ ਵੱਡੀਆਂ ਲਾਈਨਾਂ ਹੈਗੀਆਂ 132 KV ਜਾਂ 220 ਲਾਈਨਾਂ ਹੈਗੀਆਂ, ਉਹਨਾਂ ਦੀਆਂ ਜਿਹੜੀਆਂ ਰਿਲੇਆਂ ਲੱਗੀਆਂ ਅੱਜ ਕੱਲ੍ਹ ਇਲੈਕਟ੍ਰੋਨਿਕ ਰਿਲੇਆਂ ਲੱਗੀਆਂ ਹੋਈਆਂ, ਉਹਨਾਂ ਦੇ ਵਿੱਚ ਜੇ ਕੋਈ ਫਾਲਟ ਪੈਂਦਾ ਸੀ, ਅੱਜ ਕੱਲ੍ਹ ਬਹੁਤ ਸੈਂਸਿਟਿਵ ਇਸ ਤਰ੍ਹਾਂ ਦੀਆਂ ਆਈਆਂ, ਉਹਦੇ ਵਿੱਚ ਫਾਲਟ ਜਦੋਂ ਪੈਂਦਾ ਸੀ ਉਹਦੇ ਵਿੱਚ ਅਸੀਂ ਇਹ ਦੇਖਦੇ ਹੁੰਦੇ ਸੀਗੇ ਯੈਲੋ ਨਿਸ਼ਾਨੀ ਯੈਲੋ ਲਾਈਟ ਕਿਹੜੀ ਕਿਹੜੀ ਜਗਦੀ ਹੈਗੀ ਤੇ ਰੈੱਡ ਕਿਹੜੀਆਂ ਆਈਆਂ ਹੋਈਆਂ,
4: ਜੇ
5: ਸਾਨੂੰ ਪਤਾ ਲੱਗ ਗਿਆ ਵੀ ਤਿੰਨਾਂ ਫੇਸਾਂ ਦੇ ਵਿੱਚੋਂ ਦੋ ਦੇ ਉੱਤੇ ਰੈੱਡ ਆਈ ਹੈਗੀ ਤੇ ਇਹਦਾ ਮਤਲਬ ਬ੍ਰੇਕ ਡਾਊਨ ਹੋਈ ਆ, ਅਸੀਂ ਇਸ ਲਾਈਨ ਦੀ ਟਰਾਈ ਨਹੀਂ ਲਵਾਂਗੇ।
4: ਹਾਂਜੀ ਠੀਕ
0: ਠੀਕ ਹੈ ਜੀ, ਥੈਂਕ ਯੂ ਸੁਖਮਿੰਦਰ ਬਾਈ, ਧੰਨਵਾਦ ਜੀ ਤੁਹਾਡਾ। ਸੋ ਅੱਜ ਸਮਾਂ ਥੋੜ੍ਹਾ ਸ਼ਾਰਟ ਆ, ਸੋ ਥੋੜ੍ਹਾ ਜਿਹਾ ਕਾਹਲੀ 'ਚ ਕਰਦੇ ਹਾਂ ਗੱਲਬਾਤ, ਅਤੇ ਮਾਨ ਸਾਹਿਬ ਬਹੁਤ ਸਾਰੇ ਸਾਨੂੰ ਇੱਧਰ ਕਮੈਂਟ ਵੀ ਆ ਰਹੇ ਆ, ਉਹ ਵੀ ਅਸੀਂ ਰੀਡ ਕਰਦੇ ਹਾਂ ਟਿਕਟੋਕ ਦੇ ਉੱਤੇ। ਅਤੇ ਪ੍ਰਦੀਪ ਸਿੱਧੂ ਜੀ ਬਹੁਤ ਮਿਹਰਬਾਨੀ, ਔਰ ਜਗਮੀਤ ਬਰਾੜ ਜੀ ਵਟਸਐਪ ਨੰਬਰ ਪੁੱਛ ਰਹੇ ਨੇ ਰੇਡੀਓ ਧਮਾਲ ਦਾ, 204-463-0406-30110, ਧਾਲੀਵਾਲ ਗੁਰਵਿੰਦਰ ਜੀ ਕਹਿੰਦੇ ਤੁਹਾਡਾ ਸ਼ੋਅ ਇੰਜੋਏ ਕਰ ਰਹੇ ਹਾਂ, ਅਸੀਂ ਕੈਲਗਰੀ ਤੋਂ ਵਾਪਸ ਆ ਰਹੇ ਹਾਂ ਵਿਨੀਪੈਗ ਨੂੰ। ਸੋ ਧਾਲੀਵਾਲ ਗੁਰਵਿੰਦਰ ਜੀ ਵੈਲਕਮ ਤੁਹਾਡਾ, ਔਰ ਥੈਂਕ ਯੂ ਤੁਹਾਡਾ, ਤੁਸੀਂ ਸ਼ੋਅ ਦੇ ਨਾਲ ਜੁੜੇ ਹੋਏ ਹੋ। ਜਸ਼ਨ ਸ਼ੇਖੋਂ ਜੀ ਬਾਈ ਜੀ ਸ਼ਾਮ ਨੂੰ ਜਿਹੜੀ ਵੀ ਸੰਗਤ ਮੌਲੜ ਰੋਡ ਗੁਰੂ ਘਰ ਜਾਵੇ ਸਪੀਡ ਲਿਮਿਟ ਦਾ ਜ਼ਰੂਰ ਧਿਆਨ ਰੱਖੇ। ਬਿਲਕੁਲ ਜੀ, ਸੋ ਉੱਥੇ ਕਿਤੇ ਵੀ ਮੈਨੀਟੋਬਾ ਦੇ ਵਿੱਚ ਨਾ ਉੱਥੇ ਕਿਉਂਕਿ ਗੱਲ ਹੋ ਰਹੀ ਸੀ ਕਿ ਉੱਥੇ ਸਾਈਨ ਨਹੀਂ ਲੱਗੇ ਟਿਕਟ ਮਿਲ ਰਹੀ ਹੈ, ਕਿਉਂਕਿ ਆਪਾਂ ਨੂੰ ਪੜ੍ਹਾਇਆ ਜਾਂਦਾ ਵੀ ਜਿੱਥੇ ਸਾਈਨ ਨਹੀਂ ਲੱਗੇ ਉੱਥੇ ਆਟੋਮੈਟਿਕਲੀ ਸਪੀਡ ਆ ਜਿਹੜੀ ਉਹ 50 'ਤੇ ਰੱਖਣੀ ਆ। ਸੋ ਤੁਸੀਂ ਪਲੀਜ਼ ਧਿਆਨ ਰੱਖਿਓ, ਇਹ ਤੁਹਾਨੂੰ ਯਾਦ ਕਰਵਾਇਆ ਜਸ਼ਨ ਸਿੰਘ ਜੀ ਨੇ।
4: ਉੱਥੇ ਹੋਰ ਵੀ

0: ਪੈਂਦਾ ਕਿਉਂਕਿ ਜਿਹੜੀ ਕਿੰਗ ਰੋਡ ਹੈ ਉੱਥੇ 70 ਕਿਲੋਮੀਟਰ ਦੀ ਹੈ ਅਤੇ ਉੱਧਰ ਜਿਹੜੀ ਆਪਣੀ ਆਪਣੀ ਪਾਈਪ ਲਾਈਨ ਹੈ ਇਹਦੀ ਵੀ 70 ਕਿਲੋਮੀਟਰ ਸਪੀਡ ਹੈ ਅਤੇ ਉਹਦੇ ਸਾਹਮਣੇ ਦੇ ਵਿੱਚ ਨਵੀਂ ਸੜਕ ਬਣੀ ਉਹ ਉਹ ਸੋਚ ਲੈਂਦੇ ਖਬਰ ਇਹ ਸੜਕ ਵੀ ਤਾਂ ਹਿੱਸਾ ਹੀ ਹੈ ਉਹ ਵੀ ਲੋਕ ਉਹਦੇ 70 ਕਿਲੋਮੀਟਰ ਲੰਘ ਜਾਂਦੇ ਅਤੇ $400 ਦੀ ਟਿਕਟ ਮਿਲ ਜਾਂਦੀ ਹੈ ਮੇਰੇ ਕੋਲ ਜਿਹੜੇ ਗੈਸਟ ਡਰਾਈਵਰਸ ਵਿਆਹ 'ਤੇ ਉਹਨਾਂ ਦੇ ਵਿੱਚੋਂ ਦੋਨੋਂ ਟਿਕਟਾਂ ਮਿਲੀਆਂ 450 ਦੀਆਂ ਹਾਂ ਮੈਂ ਹਰਬੰਸ ਬਰਾਂਡ ਨੂੰ ਭੇਜੀਆਂ ਇਹ ਵੀ ਹੈਗਾ ਜਿਹਨਾਂ ਟਿਕਟਾਂ ਮਿਲੀਆਂ ਉੱਥੇ ਮਾਲ ਰੋਡ 'ਤੇ ਟਿਕਟਾਂ ਮਿਲੀਆਂ ਉਹ ਕੱਲ੍ਹ ਵੀ ਦੱਸ ਰਹੇ ਸੀ ਹਰਬੰਸ ਬਰਾਂਡ ਜੀ ਪ੍ਰਧਾਨ ਨੇ ਗੁਰਦੁਆਰੇ ਵੀ ਉਹ ਟਿਕਟਾਂ ਦੀ ਤੁਸੀਂ ਸਕੈਨ ਕਰਕੇ ਨਾ ਅਤੇ ਉਹਨਾਂ ਨੂੰ ਉਹਨਾਂ ਦੇ ਵਟਸਐਪ 'ਤੇ ਭੇਜ ਦਿਓ ਤਾਂ ਕਿ ਮਤਲਬ ਉਹ ਜਾ ਰਹੇ ਮਤਲਬ ਵੀ ਮੇਅਰ ਨੂੰ ਅਤੇ ਸਾਰੇ ਜਿਹੜੇ ਮਤਲਬ ਵੀ ਪ੍ਰਸ਼ਾਸਨ ਨੂੰ ਮਿਲਣ ਦੀ ਖਾਤਰ ਵੀ ਭਾਈ ਵੀ ਤੁਸੀਂ ਸਾਈਨ ਨਹੀਂ ਲੱਗਿਆ ਸੜਕ ਬਣੀ ਨੂੰ ਵੀ ਮਤਲਬ ਵਾਹਵਾ ਚਿਰ ਹੋ ਗਿਆ ਵੀ ਤੁਸੀਂ ਕੰਮ ਇੱਕ ਸਾਈਨ ਤਾਂ ਲਾ ਦੇ ਵੀ ਇੱਥੇ 50 ਕਿਲੋਮੀਟਰ ਹੈ ਜਾਂ 60 ਕਿਲੋਮੀਟਰ ਹੈ ਉੱਥੇ ਸਾਈਨ ਹੀ ਹੈਨੀ ਉਹ ਹਰੇਕ ਬੰਦੇ ਨੂੰ ਭੁਲੇਖਾ ਪੈਂਦਾ ਜਦੋਂ ਉਹਦਾ ਪਾਈਪ ਲਾਈਨ ਤੋਂ ਮੁੜਦਾ ਮਾਲ ਰੋਡ 'ਤੇ ਮੁੜਦਾ ਹੈ ਉਹਦੇ ਦਿਮਾਗ 'ਚ 70 ਕਿਲੋਮੀਟਰ ਹੁੰਦੀ ਹੈ ਅਤੇ ਮੇਰੀ ਵੀ ਕਈ ਵਾਰ ਦਿਮਾਗ 'ਚ ਆਈ ਹੈ ਮਤਲਬ ਮੈਂ ਵੀ ਕਈ ਵਾਰ 70 ਕਿਲੋਮੀਟਰ ਨਹੀਂ ਟਿਕਟ ਮਿਲੀ ਕੁਦਰਤੀ ਨਹੀਂ ਮਿਲੀ
1: ਤਾਂ
0: ਹੁਣ ਦੋ ਗੈਸਟ ਤਾਂ ਸਾਡੇ ਸੀਗੇ ਜਿਹਨਾਂ ਨੂੰ 450 ਟਿਕਟ ਮਿਲ ਗਈ
1: ਇਸੇ ਭੁਲੇਖੇ 'ਚ ਉਹ ਤਾਂ ਹੈ ਘੱਟੋ ਘੱਟ ਮੈਂ ਇੰਨਾ ਕਹਿੰਦਾ ਮਾਨ ਸਾਹਿਬ ਟਿਕਟ ਤਾਂ ਚਲੋ ਮਿਲੀ ਹੈ ਮਾੜੀ ਗੱਲ ਆ ਚਲੋ ਧਿਆਨ ਰੱਖੋ ਸਪੀਡ ਦਾ ਫਿਰ ਵੀ ਸਾਰੇ ਮੈਨੀਟੋਬਾ ਜੀ ਲਾ ਜਿੱਥੇ ਤਾਂ ਚਲੋ
0: ਜਿੱਥੇ
1: ਕੋਈ ਹੋ ਗਿਆ ਤਾਂ
0: ਜਿੱਥੇ ਨਹੀਂ ਸਾਈਨ ਲੱਗਿਆ ਉੱਥੇ 50 ਕਿਲੋਮੀਟਰ
1: 50 ਦੀ ਸਪੀਡ ਆ ਪਲੱਸ
0: ਜਿੰਨੀਆਂ ਬੈਕ ਲੇਨ ਹੈਗੀਆਂ ਉਹਦੀ 30 ਕਿਲੋਮੀਟਰ ਹੈ
1: ਹਾਂਜੀ
0: ਤੇ ਬਾਕੀ ਜਿਹੜਾ 55-60 ਜਿੰਨੀ ਸਪੀਡ ਹੁੰਦੀ ਉਹ ਲਿਖੀ ਹੁੰਦੀ ਉੱਥੇ
1: ਤੇ ਸਭ ਤੋਂ ਵਧੀਆ ਗੱਲ ਪਤਾ ਕੀ ਹੈ ਉੱਥੇ ਚਲੋ ਹੁਣ ਹੈ ਤਾਂ ਜਿਵੇਂ ਹੁਣ ਜਦੋਂ ਆਹ ਟੀਕਾ ਲੱਗ ਜਾਂਦਾ ਸਪੀਡ ਦੀ ਟਿਕਟ ਵਾਲਾ ਇਹ ਬਹੁਤ ਦੁੱਖ ਲੱਗਦਾ ਪਰ ਉੱਥੇ ਇੰਨਾ ਬਹੁਤ ਆ ਵੀ ਘੱਟੋ ਘੱਟ ਕੋਈ ਗਾਰਬੇਜ ਸਿੱਟ ਤਾਂ ਹਟੂ ਵੀ ਯਾਰ ਪੁਲਿਸ ਖੜੀ ਹੁੰਦੀ ਹੈ ਸਾਰੀ ਸੜਕ ਤੇ ਕਦੇ ਕੋਈ ਗੱਦਾ ਸਿੱਟ ਗਿਆ ਕਦੇ ਕੋਈ ਕੁਛ ਸਿੱਟ ਗਿਆ ਕੁਛ ਸਿੱਟ ਗਿਆ ਉਦੋਂ ਨੀ ਥੱਲੇ ਇਹਨਾਂ ਨੇ ਕੋਈ ਇੱਕ ਅੱਧੀ ਗੱਡੀ ਹੈ ਨਾ ਉੱਥੇ ਮਾੜਾ ਮੋਟਾ
0: ਹੁਣ ਬਹੁਤ ਹੀ ਮਾੜੀ ਗੱਲ ਹੈ ਜਿੱਥੇ ਪ੍ਰੋਪਰ ਜਗ੍ਹਾ ਬਣੀ ਹੈ ਤੁਸੀਂ ਉੱਥੇ ਜਾਓ ਉੱਥੇ ਡੰਪ ਤੇ ਜਾ ਕੇ ਉੱਥੇ ਆਪਣਾ ਕੋਈ ਵੀ ਚੀਜ਼ ਗਾਰਬੇਜ ਸਿੱਟਣਾ ਉੱਥੇ ਸਿੱਟ ਕੇ ਆਓ
1: ਸਹੀ ਗੱਲ ਹੈ ਜੀ ਤੇ ਮਾਨ ਸਾਹਿਬ ਹੁਣ ਤੁਹਾਡੇ ਤੋਂ ਲਾਈਟਾਂ ਵਾਲੀ ਜਾਣਕਾਰੀ ਲੈਂਦੇ ਹਾਂ ਬਸ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਹਾਂ ਠੀਕ ਹੈ ਜੀ ਸੋ ਦੋਸਤੋ ਤੁਸੀਂ ਵੀ ਜੁੜੇ ਰਹਿਣਾ ਪ੍ਰੋਗਰਾਮ ਦੇ ਨਾਲ ਗਏ ਤੇ ਆਏ
2: CKJS 92.7 FM and HD1 Winnipeg and Evanoff Communication Station. Need a summer adventure? Skip the ordinary and spend the day at Assiniboine Park Zoo. Come face to face with towering dinosaurs and dinosaurs uncovered. Discover the strange creatures lurking in monsters of the abyss. And meet incredible animals from around the world. Plus, daily zoo chats, unforgettable encounters, and enough adventure to wear the kids out. You're welcome. Looking for a summer adventure right here in Winnipeg? You know what to do. Meet me at the zoo.
3: There are 3 dental offices you should know that are made for kids as they grow. There's a TV above every chair and a friendly staff that really cares. Children's Dental World.
4: Come see how Children's Dental World makes going to the dentist fun. From cleaning to braces to Invisalign, they're your complete dental home for pediatric and orthodontic dentistry. Their orthodontists cater to grown-ups too. 3 locations, on Regent, on Pembina, and on McPhillips. Book an appointment today.
5: Children's Dental World.
2: This is 92.7 FM, CKJS, Winnipeg's HD radio station. Take 92.7 FM CKJS wherever you want with the iHeartRadio app.
6: Download the app for free in your app store today.
2: Search iHeartRadio.
1: ਇੱਕ ਦੋਸਤੋ ਥੋੜ੍ਹੇ ਦਿਨ ਹੋ ਗਏ ਤੁਹਾਨੂੰ ਪਤਾ ਕਿ ਵਿਨੀਪੈਗ ਦੇ ਵਿੱਚ ਕਾਫੀ ਸਟੋਰਮ ਆਇਆ ਗੜੇ ਗੁੜੇ ਪਏ ਹੈਗੇ ਔਰ ਜੇ ਕਿਸੇ ਦੀ ਗੱਡੀ ਦੇ ਉੱਤੇ ਗੜੇ ਪੈ ਗਏ ਨੇ ਤੁਸੀਂ ਹੇਲ ਡੈਮੇਜ ਲੈਣਾ ਚਾਹੁੰਦੇ ਹੋ ਤਾਂ ਟਾਊਨ ਆਟੋ ਬੋਡੀ ਸ਼ੋਪ ਵਾਲਿਆਂ ਨਾਲ ਗੱਲਬਾਤ ਕਰ ਲਓ ਇਹ ਕਲੇਮ ਵੀ ਆਪੇ ਓਪਨ ਕਰ ਲੈਣਗੇ ਅਤੇ ਤੁਹਾਨੂੰ ਕਲੇਮ ਦਵਾ ਵੀ ਦੇਣਗੇ ਅਤੇ ਇਹਨਾਂ ਦੇ ਕੋਲ ਐਸੀ ਟਕਨੀਕ ਆ ਤੁਹਾਡੀ ਗੱਡੀ ਦਾ ਬਿਲਕੁਲ ਸਕਰੈਚਲੈਸ ਜਿਹੜਾ ਹੈਗਾ ਕੰਮ ਕਰਕੇ ਅਤੇ ਤੁਹਾਡੇ ਜਿਹੜੇ ਗੜਿਆਂ ਦੇ ਦਾਗ ਪਏ ਨੇ ਨਿਸ਼ਾਨ ਪਏ ਨੇ ਟੋਏ ਪਏ ਨੇ ਚਿੱਬ ਪਏ ਨੇ ਉਹ ਸਾਰੇ ਕੱਢ ਦਿੰਦੇ ਨੇ ਆ ਸੁਣਿਓ ਕਮਰਸ਼ੀਅਲ ਇਹਨਾਂ ਦਾ
7: ਹਨੀ ਅੱਜ ਕਾਰ ਪੋਲ 'ਚ ਵੱਜ ਗਈ
8: ਨਾ ਨਾ ਨਾ ਨਾ ਨਾ ਨਾ ਸਿਰ ਤੇ ਹੱਥ ਨਹੀਂ ਮਾਰਦਾ ਸਿੱਧਾ ਗੱਡੀ ਟਾਊਨ ਆਟੋ ਬੋਡੀ ਸ਼ੋਪ ਤੇ ਲੈ ਕੇ ਜਾਣੀ ਹੈ ਇਹ ਹੈ ਫੁੱਲੀ MPI ਅਕ੍ਰੈਡਿਟਡ ਆਟੋ ਬੋਡੀ ਸ਼ੋਪ ਤੁਹਾਨੂੰ MPI ਵੱਲੋਂ ਐਸਟੀਮੇਟ ਲੈਣ ਦੀ ਕੋਈ ਲੋੜ ਨਹੀਂ ਇਹ ਡਾਇਰੈਕਟਲੀ MPI ਤੇ ਬਾਕੀ ਇੰਸ਼ੋਰੈਂਸ ਕੰਪਨੀਆਂ ਨਾਲ ਡੀਲ ਕਰਦੇ ਨੇ ਇਸ ਲਈ ਇੱਥੋਂ ਹੋਏਗੀ ਡਾਇਰੈਕਟ ਰਿਪੇਅਰ ਤੇ ਆਨਲਾਈਨ ਗਲਾਸ ਕਲੇਮਸ ਵੀ ਇਹ ਖੁਦ ਓਪਨ ਕਰ ਦੇਣਗੇ ਇਸ ਦੇ ਨਾਲ ਜਦੋਂ ਤੱਕ ਤੁਹਾਡੀ ਕਾਰ ਸ਼ੋਪ ਤੇ ਹੋਏਗੀ ਉਨੀ ਦੇਰ ਤੁਹਾਨੂੰ ਮਿਲੇਗੀ ਫ੍ਰੀ ਕਰਟਸੀ ਕਾਰ ਤੁਸੀਂ ਇਹਨਾਂ ਤੋਂ ਲੌਂਗ ਜਾਂ ਸ਼ਾਰਟ ਟਰਮਸ ਲਈ ਬ੍ਰੈਂਡ ਨਿਊ ਕਾਰਸ ਰੈਂਟ ਵੀ ਕਰ ਸਕਦੇ ਹੋ ਪਹੁੰਚੋ 64 ਸੋਲਟਰ ਸਟਰੀਟ ਵਿਨੀਪੈਗ 204-421-1300 204-421-1300
9: ओए सुनो सुनो जी, गर्चा ब्रोज लेके आए ने इस समर दा सब तो वड्डा कॉन्टेस्ट।
10: 15 जून तो संडे 16 अगस्त तक गर्चा ब्रोज तो शॉपिंग करो,
9: रिसिप्ट दे QR कोड नु स्कैन करो ते कॉन्टेस्ट विच एंट्री पाओ।
10: जीत सकते हो अलास्का क्रूज, एयर फ्लाइट्स, 5 स्टार होटल स्टे,
9: बारबेक्यू ग्रिल्स ते गर्चा ब्रोज गिफ्ट कार्ड्स। हां जी, प्राइजेस वर्थ थाउजेंड्स ऑफ डॉलर्स।
10: समस्ता स्वाद भी ते प्राइजेस दी बरसात भी सिर्फ गर्चा ब्रोज से।
9: डोंट वेट, विजिट योर नियरेस्ट गर्चा ब्रोज स्टोर। गर्चा ब्रोज समर कॉन्टेस्ट
10: 15 जून तो 16 अगस्त, टेस्ट दैट ब्रिंग्स एवरीवन टुगेदर। टर्म्स एंड कंडीशंस अप्लाई, सी ऑनलाइन फॉर डिटेल्स।
1: जी कॉलर जी, ਤੁਸੀਂ ਆਉਂਦੇ ਰਹੋ। ਹੈਲੋ,
11: ਸਤਿ
1: ਸ੍ਰੀ ਅਕਾਲ।
11: ਤੁਸੀਂ ਸਭ ਤੋਂ ਮੇਲਾ ਦਾ ਨਾਮ ਲਾ ਸਕਦੇ?
1: ਕਿਹੜਾ ਗਾਣਾ ਜੀ?
11: ਸੁਖਜੀਵਨ ਬੋਲਣ ਦਾ ਮੈਂ।
1: ਸੁਖਜੀਵਨ
11: ਮੇਲਾ ਦਾ ਨਾ
1: ਮਾਤੀ ਆਲਾ ਮਾਤੀ ਆਲਾ ਲਾ ਦਿੰਨੇ ਆ ਜੀ। ਗੱਲ ਕਰਾ।
11: ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ।
11: ਤੁਸੀਂ ਠੀਕ ਆ?
1: ਹਾਂਜੀ ਮੈਂ ਠੀਕ ਆ, ਤੁਸੀਂ ਠੀਕ ਹੋ?
11: ਹਾਂਜੀ।
1: ਕਿਹੜਾ ਗਾਣਾ ਸੁਣਨਾ ਜੀ ਅੱਜ?
11: ਅੱਜ ਮੇਰੀ ਮਾਂ ਜੀ ਆ, ਸੋ ਮੈਂ ਸੁਣਗੀ।
1: ਕਿਹੜਾ?
11: ਸੱਚੀ ਸੱਚੀ ਮੋੜ।
1: ਸੱਚੀ ਸੱਚੀ ਮੋੜ? ਸੱਚੀ ਸੱਚੀ ਮੋੜ ਇਹ ਗਾਣਾ ਹੈਗਾ ਕੋਈ?
11: ਕੱਲ ਵਾਲਾ ਗਾਣਾ ਸੀ, ਸੱਚੀ ਮੋੜ ਸੀ ਉਹ ਮੈਂ ਸੀ।
1: ਅੱਛਾ, ਸੱਚੀ ਮੁੱਚੀ ਦਾ ਮੋਰ, ਠੀਕ। ਲਾ ਦਿੰਨੇ ਲਾ ਦਿੰਨੇ ਇਹ ਲਾ ਦਿੰਨੇ
11: ਪੂਰਾ
1: ਹੈਂ
11: ਪੂਰਾ
1: ਹੈਂਜੀ
11: ਪੂਰਾ
1: ਊੜਾ ਜੀ। ਥੈਂਕ ਯੂ, ਪਤਾ ਫੇਰ ਆਪਾਂ ਗੱਲ ਕਰਦੇ। ਓਕੇ, ਹਾਂਜੀ ਹਾਂਜੀ। ਫੁੱਲ ਲਾਉਣਾ? ਕਿਹੜਾ ਫੁੱਲ? ਮਾਂ ਸਾਹਿਬ
0: ਮੈਨੂੰ ਸਮਝ ਨਹੀਂ,
1: ਕਿਹੜਾ ਫੁੱਲ?
0: ਸੱਚੀ ਮੁੱਚੀ ਮੋੜ ਦਾ ਹੈ ਗੀਤ।
1: ਹਾਂ ਲਾ ਦਿੰਨੇ ਲਾ ਦਿੰਨੇ, ਪਤਾ ਹੀ ਲਾਉਣੇ। ਠੀਕ ਆ,
11: ਪੂਰਾ
1: ਹਾਂ ਪੂਰਾ ਲਾਵਾਂਗੇ। ਹਾਂਜੀ ਠੀਕ ਹੈ ਠੀਕ ਹੈ
11: ਠੀਕ ਹੈ ਠੀਕ ਹੈ।
0: ਥੈਂਕ ਯੂ
1: ਠੀਕ ਹੈ ਠੀਕ ਹੈ ਥੈਂਕ ਯੂ। ਕਹਿੰਦੇ ਨਹੀਂ ਸਮਝ ਆਈ ਮੈਨੂੰ ਫੋਨ ਕਰ ਲਿਓ ਬਾਏ। ਸੋ ਬਹੁਤ ਮਿਹਰਬਾਨੀ, ਸ਼ੁਕਰੀਆ ਬੱਚਿਓ। ਔਰ ਪ੍ਰੋਗਰਾਮ ਨੂੰ ਤੁਸੀਂ ਸੁਣਦੇ ਹੋ, ਹਰ ਰੋਜ਼ ਫੋਨ ਕਰਦੇ ਹੁਣ ਦੇਖ ਲਓ ਇਹ ਬੱਚੇ ਸਾਡੇ, ਤੇ ਹਰ ਰੋਜ਼ ਕੋਈ ਨਾ ਕੋਈ ਗਾਣੇ ਦੀ ਫਰਮਾਇਸ਼ ਕਰਦੇ, ਸਾਡਾ ਵੀ ਜੀ ਲੱਗ ਜਾਂਦਾ ਗਾ ਹੈ ਜੀ, ਪ੍ਰੋਗਰਾਮ ਦੇ ਵਿੱਚ ਚੇਂਜ ਆ ਜਾਂਦੀ ਹੈ।
0: ਅਗਲੀ ਗੱਲ ਕਰ ਦੋ ਪਹਿਲਾਂ ਨਾ, ਇੱਕ ਮੇਰੀ ਗੱਲ ਯਾਦ ਆ ਗਈ
1: ਪਹਿਲਾਂ। ਹਾਂਜੀ,
0: ਉਹ ਜਿਹੜਾ ਆਪਣਾ ਜਿਹੜੇ ਆਪਣੇ ਕੋਈ ਕਾਲ ਲੈਣੇ ਆ?
1: ਨਹੀਂ ਤੁਸੀਂ ਦੱਸੋ।
0: ਅੱਛਾ
1: ਹਾਂਜੀ,
0: ਕਾਲ ਲੈ ਲਓ,
1: ਰੁਕ ਕੇ ਚੱਕ ਲੈਣ। ਹਾਂਜੀ
0: ਲੈ ਲਓ ਕਾਲ
1: ਜੀ। ਕਾਲਰ ਜੀ ਤੁਸੀਂ ਆਉਂਦੇ ਹੋ?
12: ਸਤਿ ਸ਼੍ਰੀ ਅਕਾਲ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਜੀ,
12: ਕਿਵੇਂ ਆ?
1: ਠੀਕ ਆ ਜੀ, ਤੁਸੀਂ ਕੌਣ?
12: ਕਮਲਜੀਤ।
1: ਕਮਲਜੀਤ, ਕਮਲਜੀਤ ਕਿਵੇਂ ਹੋ?
12: ਠੀਕ ਆ।
1: ਕੀ ਕਰੀ ਜਾਂਦੇ ਹੋ?
12: ਕੁਛ ਨੀ।
1: ਸਾਡੇ ਤਾਂ ਬਹੁਤ ਲਿਸਨਰ ਹੈਗੇ ਆ ਬੱਚੇ, ਮੈਂ ਤਾਂ ਕਿਹਾ ਕਿਤੇ ਹਨਾ, ਸਾਰੇ ਬੱਚੇ ਸੁਣੀ ਜਾਂਦੇ ਅੱਜ। ਅੱਛਾ, ਸਕੂਲ ਕਦੋਂ ਲੱਗਣੇ ਆ?
12: ਸਪਟੈਂਬਰ।
1: ਕਿੰਨੀ ਨੂੰ?
12: 9
1: ਤਰੀਕ। 9 ਤਰੀਕ ਨੂੰ ਲੱਗਣ ਲੈ, ਫਿਰ ਤਾਂ ਮੌਜਾਂ ਆਪਾਂ ਨੂੰ, ਫਿਰ ਤਾਂ ਬਹੁਤ ਛੁੱਟੀਆਂ ਪੰਗਾ ਜੇ। ਤੁਸੀਂ
12: ਗਾਣਾ ਵੀ ਲਾ ਦੇ।
1: ਕਿਹੜਾ ਗਾਣਾ ਸੁਣਨਾ ਪੁੱਤ?
12: ਸਿੱਧੂ ਮੂਸੇ ਵਾਲਾ ਬਰੋਦੇ।
1: ਬ੍ਰਦਰ
12: ਨੇ ਬਰੋਟੇ
1: ਬਰੋਟੇ ਬਰੋਟੇ ਲਾ ਦਿੰਨੇ। ਠੀਕ ਹੈ, ਜ਼ਰੂਰ ਲਾ ਦਿੰਨੇ। ਠੀਕ ਆ, ਓਕੇ, ਥੈਂਕ ਯੂ, ਥੈਂਕ ਯੂ ਕਾਲ ਕਰਨ ਲਈ, ਬਾਏ ਬਾਏ। ਹਾਂਜੀ ਮਾਸਾ,
0: ਮਤਲਬ ਪਿਛਲੇ ਮਹੀਨੇ ਕੋਈ ਮੇਰੇ ਕੋਲ 8-10 ਕਲਾਇੰਟ ਆਏ।
1: ਹਾਂਜੀ,
0: ਉਹ ਪੋਲਿਸੀ ਰਿਵਿਊ ਕਰਾਉਣ।
1: ਓਕੇ,
0: ਤੇ ਸਾਰੇ ਕੋਲ ਟਰਮ ਜਿਉਂ ਸੀ।
1: ਅੱਛਾ,
0: 20 ਸਾਲ ਦੀ ਸੀ, 30 ਸਾਲ ਦੀ ਸੀ, ਕਈਆਂ ਨੂੰ 10 ਸਾਲ ਹੋ ਗਏ ਸੀ ਪੋਲਿਸੀ ਚੱਲਦੀ ਨੂੰ, ਕਈ ਨੂੰ 12 ਸਾਲ ਹੋ ਗਏ ਸੀ।
1: ਅੱਛਾ ਜੀ,
0: 8 ਹੋ ਗਏ ਸੀ।
1: ਹਾਂਜੀ,
0: ਤੇ ਉਹ ਮੈਂ ਮਤਲਬ ਵੀ ਇੱਕ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਜਦੋਂ ਆਪਾਂ ਨਵੇਂ ਹੋਣਾ ਨਾ, ਆਪਣੀ ਸ਼ੋਅ ਦੀ ਲੋੜ ਹੁੰਦੀ ਹੈ। ਇਟਸ ਨਥਿੰਗ ਰੋਂਗ, ਟਰਮ ਜਿਹੜਾ ਟਰਮ ਇਨਸ਼ੋਰੈਂਸ ਪ੍ਰੈਜ਼ੈਂਟ ਟਰਮ ਪਾਲਿਸੀ ਬੈਸਟ ਹੈ, ਕਿਉਂਕਿ ਬੰਦੇ ਨਵੇਂ ਆਏ ਹੁੰਦੇ, ਬਜਟ ਘੱਟ ਹੁੰਦਾ, ਕੰਮ ਘੱਟ ਹੁੰਦਾ, ਇੱਕ ਜਣਾ ਕੰਮ ਕਰਦਾ, ਦੂਜੇ ਨਹੀਂ ਮਿਲੇ, ਫਾਈਨੈਂਸ਼ਲੀ ਮਤਲਬ ਸਿਚੁਏਸ਼ਨ ਇਹ ਜੀ ਨਹੀਂ ਹੁੰਦੀ ਕਿ ਤੁਸੀਂ ਮਤਲਬ ਜ਼ਿਆਦਾ ਪ੍ਰੀਮੀਅਮ ਦੇ ਕੇ ਆਪਦੀ ਕੋਈ ਕੈਸ਼ਬੈਕ ਵਾਲੀ ਪਾਲਿਸੀ ਜਾਂ ਤੁਸੀਂ ਹੋਲ ਲਾਈਫ ਜਾਂ ਮਤਲਬ ਕੋਈ ਇਹੀ ਪਾਲਿਸੀ ਦਾ ਇੰਤਜ਼ਾਮ ਕਰੋ ਹਨਾ। ਉਹ ਸਾਰਿਆਂ ਤੋਂ ਬੈਸਟ ਹੁੰਦਾ ਕਿ ਤੁਸੀਂ ਮਤਲਬ ਘੱਟ ਤੋਂ ਘੱਟ 10 ਸਾਲ ਦੀ ਜਾਂ 20 ਸਾਲ ਦੀ ਟਰਮ ਲੈ ਲਈ, ਪਰ ਉਸ ਨੂੰ ਮਤਲਬ ਵੀ ਇਹ ਨਾ ਸਮਝੋ ਕਿ ਮਤਲਬ ਇਹ ਪੱਕੀ ਲੈ ਲਈ ਅਸੀਂ, ਉਹ ਜਿੰਨਾ ਚਿਰ ਜਿੰਨੀ ਦੇਰ ਤੱਕ ਦੀ ਟਰਮ ਹੁੰਦੀ ਹੈ ਨਾ ਉੱਥੋਂ ਤੱਕ ਤਾਂ ਹੁੰਦੇ ਆ ਗੋਡੇ, ਜੇ $20 ਜਾਂ $35 ਜਾਂ $45 ਜਾਂ $60 ਜਿੰਨੇ ਵੀ ਉਹ ਏਜ ਦੇ ਮੁਤਾਬਕ ਫੇਸ ਮੋੜ ਦੇ ਮੁਤਾਬਕ ਉੱਥੋਂ ਤੱਕ ਹੁੰਦੇ ਗੁੱਡ, ਜਦੋਂ ਦੀ ਟਰਮ ਖਤਮ ਹੋ ਜਾਂਦੀ ਹੈ ਖਾਸ ਕਰਕੇ ਜਿਹੜੇ ਬੰਦੇ ਫਿਰ 50 ਨੂੰ ਟੱਪ ਜਾਂਦੇ ਆ, ਇਹਨਾਂ ਦੀ ਜਿਹੜੀ ਪੋਲਿਸੀ ਦੀ ਜਿਹੜੀ ਕੀਮਤ ਆ ਨਾ ਇਹ ਤਕਰੀਬਨ 6 ਤੋਂ ਲੈ ਕੇ 8 ਤੋਂ ਲੈ ਕੇ 10 ਗੁਣਾ ਤੱਕ ਵੀ ਹੋ ਸਕਦੀ ਹੈ, ਡਿਪੈਂਡ ਕਰਦਾ ਕੋਈ 60 ਨੂੰ ਟੱਪ ਗਿਆ ਜਦੋਂ ਪੋਲਿਸੀ ਰਿਨੀਵ ਹੋਣੀ ਹੈ, 40 ਸਾਲ ਤੇ ਪੋਲਿਸੀ ਲਈ ਸੀ ਤੇ ਜਾਂ ਹਜੇ 55 ਸਾਲ ਤੇ ਫਿਰ ਉਹਦੀ ਕਾਫੀ ਹੋ ਜਾਂਦੀ ਹੈ, ਤੇ ਉਹ ਮਤਲਬ ਉੱਥੋਂ ਤੱਕ ਨਹੀਂ ਉਡੀਕ ਕਰਨੀ ਪੈਂਦੀ ਚਾਹੀਦੀ ਕਿਉਂਕਿ ਫਿਰ ਮਤਲਬ ਉਸਨੂੰ ਬਹੁਤ ਜ਼ਿਆਦਾ ਮਹਿੰਗੀ ਪੈਂਦੀ ਹੈ, ਫਿਰ ਤੁਸੀਂ ਇਹ ਸੋਚ ਲੈਣ ਚੱਲ ਵੀ ਦੂਜੇ ਵਾਰ ਹੋਰ ਰਿਨੀਵ ਕਰ ਲਏ ਇਸ ਨੂੰ, ਉਹ ਕਰਦੇ ਕਰਦੇ ਨਾ ਮੈਂ ਦੇਖਿਆ ਜਿਹੜੇ ਮੇਰੇ ਸਾਹਮਣੇ ਪਿਛਲੇ 40-45 ਸਾਲ ਸਮੱਸਿਆ ਆਈ ਹੈ, ਜਿਹਨਾਂ ਦੀਆਂ ਪੋਲਿਸੀਆਂ ਮਤਲਬ ਪਿਛਲੇ 40 ਸਾਲ 2 ਵਾਰੀ ਰਿਨੀਵ ਹੋ ਗਈਆਂ, ਉਹ ਖੇਡੜੀ ਰਿਨੀਵਲ ਹੁੰਦੀ ਹੈ ਨਾ ਉਦੋਂ ਉਮਰ ਥੋੜੀ 70 ਟੱਪ ਜਾਂਦੀ ਹੈ, ਉੱਥੇ ਫਿਰ ਉਹ ਲੋਟ ਆਉਂਦੀ ਹੀ ਨਹੀਂ ਪੋਲਿਸੀ, ਉਹਦੀ ਮਤਲਬ ਕਿ ਪ੍ਰਾਈਸ ਇੰਨੀ ਵੱਧ ਜਾਂਦੀ ਹੈ, ਫਿਰ ਜਿਹੜੀ ਮਤਲਬ ਹੈਗੀ ਕਈ ਪੋਲਿਸੀਆਂ ਹੈਗੀਆਂ ਕਿਤੇ ਤੁਹਾਡੀ ਗੁੱਡ ਹੈਲਥ ਪਈ ਹੈ ਤੇ ਉਹ 80 ਸਾਲ ਤੇ ਜਾ ਕੇ ਮਤਲਬ ਖਤਮ ਹੋ ਜਾਂਦੀਆਂ, ਕਈ ਪੋਲਿਸੀ ਹੈਗੀਆਂ ਜਿਹੜੀਆਂ 85 ਸਾਲ ਤੇ ਜਾ ਕੇ ਆਲਮੋਸਟ 99% ਪੋਲਿਸੀਆਂ ਜਿਹੜੀਆਂ 85 ਤੇ ਖਤਮ ਹੋ ਜਾਂਦੀਆਂ, ਥੋੜੀਆਂ ਜਿਹੀਆਂ ਟਰਮ ਪੋਲਿਸੀਆਂ ਹੈਗੀਆਂ ਥੋੜੀਆਂ ਜਿਹੀਆਂ ਕੰਪਨੀਆਂ ਜਿਹੜੀਆਂ ਮਤਲਬ 90 ਤੱਕ ਜਾਂਦੀਆਂ ਜਾਂ 89 ਤੱਕ ਜਾਂ 90 ਤੱਕ ਜਾਂਦੀਆਂ, ਤੇ ਇਸ ਕਰਕੇ ਨਾ ਮਤਲਬ ਇਹਦਾ ਖਿਆਲ ਰੱਖਣਾ ਚਾਹੀਦਾ ਜਦੋਂ ਵੀ ਤੁਸੀਂ ਟਰਮ ਇੰਸ਼ੋਰੈਂਸ ਕਿਸੇ ਵੀ ਐਡਵਾਈਜ਼ਰ ਤੋਂ ਲੈਂਦੇ ਹੋ ਤੇ ਉਸ ਨੂੰ 2-4 ਸਾਲਾਂ ਪਿੱਛੋਂ ਰਿਵਿਊ ਕਰ ਲਓ ਕਿ ਉਦੋਂ ਮੈਂ ਮਤਲਬ ਵੀ $50 ਦਿੰਦੇ ਸੀਗੇ ਵੀ ਜੇ ਹੁਣ ਅਸੀਂ $50 ਹੋਰ ਪਾ ਕੇ ਸਾਡੇ ਕੋਲ ਬੈਟਰ ਪੋਲਿਸੀ ਬਣ ਲਈ, ਹੁਣ ਉਹ 8-10 ਬੰਦਿਆਂ ਦੀਆਂ ਮੈਨੂੰ ਮੇਰੇ ਯਾਦ ਆ ਵੀ ਮੈਨੂੰ ਬੋਲਣਾ ਚਾਹੀਦਾ ਰੇਡੀਓ 'ਤੇ ਜਾ ਕੇ ਵੀ ਤੁਸੀਂ ਜਿੰਨਾਂ ਲੋਕਾਂ ਕੋਲ ਟਰਮ ਇੰਸ਼ੋਰੈਂਸ ਹੈਗੀ ਉਸ ਨੂੰ 5-4 ਸਾਲ ਪਿੱਛੋਂ 2-4 ਸਾਲ ਪਿੱਛੋਂ ਰਿਵਿਊ ਕਰ ਲਿਆ ਕਰੋ, ਜਦੋਂ ਤੁਸੀਂ 10 ਸਾਲ ਟੱਪ ਜਾਂਦੇ ਆ ਜੇ ਤੁਹਾਡੀ 30 ਸਾਲ ਦੀ ਉਮਰ ਉਮਰ ਤੁਹਾਡੀ 40 ਸਾਲ ਦੀ ਹੋਊਗੀ, ਠੀਕ ਹੈ 30 ਸਾਲ ਤੇ ਬਹੁਤ ਸਸਤੀ ਪੈਂਦੀ ਹੈ, 40 ਤਾਂ ਮਹਿੰਗੀ ਪੈਂਦੀ ਹੈ, ਤੇ ਫਿਰ ਜੋ 40 ਦੇ ਫਿਰ ਜੇ ਤੁਸੀਂ 45 ਦਿਓਗੇ ਉਹ ਨਹੀਂ ਹੋਰ ਮਹਿੰਗਾ ਹੋ ਜਾਣਾ, ਠੀਕ ਹੈ ਨਾ, ਉਹ ਫਿਰ ਮਤਲਬ ਨਾ ਕਈ ਵਾਰ ਮਤਲਬ ਫਿਰ ਉਹ ਦੇਖਦੇ ਵੀ ਕਿਉਂਕਿ ਫਿਰ ਉਹਨਾਂ ਦਾ ਕਮੈਂਟ ਇਹ ਹੁੰਦਾ ਹੈ ਜੀ ਅਸੀਂ 4 ਸਾਲ ਪਹਿਲਾਂ ਹੀ ਜਾਂਦੇ ਚੰਗਾ ਸੀ ਹੁਣ 10 ਸਾਲ ਪਿੱਛੋਂ ਆਏ ਹਾਂ, ਫਿਰ ਉਮਰ ਦਾ ਬਹੁਤ ਫਰਕ ਪੈਂਦਾ, ਸੋ ਮੇਰਾ ਕਹਿਣ ਦਾ ਮਤਲਬ ਵੀ ਟਰਮ ਇੰਸ਼ੋਰੈਂਸ ਨਥਿੰਗ ਰੋਂਗ ਵਿਦ ਦੈਟ, ਜਦੋਂ ਵੀ ਤੁਸੀਂ ਨਵੇਂ ਆਉਣੇ ਹੋ ਹਰ ਹਾਲ ਤੁਹਾਨੂੰ ਪ੍ਰੋਟੈਕਸ਼ਨ ਦੀ ਲੋੜ ਆ, 5 ਲੱਖ ਦੀ 4 ਲੱਖ ਦੀ 7 ਲੱਖ ਦੀ ਜਿੰਨੀ ਵੀ ਤੁਹਾਨੂੰ ਲੋੜ ਹੈ ਮੁਤਾਬਕ ਜਿਵੇਂ ਤੁਹਾਡੀ ਫੈਮਿਲੀ ਹੈਗੀ ਤੁਸੀਂ, ਪਰ ਉਸ ਨੂੰ ਇਹ ਇਸ ਕਰਕੇ ਨਾ ਮੰਨ ਕੇ ਦੇਖੋ ਮੈਂ 20 ਸਾਲ ਦੀ ਗੱਲ ਤਾਂ 20 ਸਾਲ ਹੀ ਵੇਟ ਕਰਨੀ ਹੈ, ਤੁਸੀਂ 5-7 ਸਾਲਾਂ ਪਿੱਛੋਂ ਕਿਸੇ ਵੀ ਐਡਵਾਈਜ਼ਰ ਨਾਲ ਜਾ ਕੇ ਉਹ ਪੋਲਿਸੀ ਆਪਣੀ ਡਿਜ਼ਾਇਨ ਕਰਾ ਸਕਦੇ ਹੋ, ਕਿਉਂਕਿ ਜਿਹੜੀ ਟਰਮ ਪੋਲਿਸੀ ਦੇ ਕੋਈ ਕੈਸ਼ ਨਹੀਂ ਹੁੰਦਾ, ਕੋਈ ਕਈਆਂ ਦੀਆਂ ਕੇਸ ਵਿੱਚ 300-350 ਚਲੀ ਜਾਂਦੀ ਹੈ ਨਾ, ਜਾਂ ਕਿਸੇ ਦੀ 5-4 ਸਾਲਾਂ ਨੂੰ ਆਉਣ ਵਾਲੀ ਹੈ ਫਿਰ ਉਹ ਦੱਸਦੇ ਵੀ ਤੁਹਾਡੀ ਜਿਹੜੀ ਕਿਸ਼ਤ ਹੈ ਮਤਲਬ 350-400 ਖੁੱਲਣੀ ਹੈ ਅੱਜ ਤੋਂ 5 ਸਾਲਾਂ ਨੂੰ 6 ਸਾਲਾਂ ਨੂੰ ਵੀ ਤੁਸੀਂ ਦੇਖ ਲਓ ਹੁਣ ਤਾਂ ਕੀ ਕਰਨਾ, ਵੀ ਤੁਸੀਂ ਰੱਖੋਗੇ ਇਹ ਸਮਾਂ 450 ਦੇ ਕੇ ਅਤੇ ਤੁਸੀਂ ਹੁਣੇ ਕਿਉਂ ਨਹੀਂ ਮਤਲਬ ਅੱਧੀ ਪ੍ਰਾਈਸ ਦੇ ਕੇ ਇਹਨੂੰ ਤੁਸੀਂ ਆਪਦੀ ਪੋਲਿਸੀ ਰਿਵਿਊ ਕਰਕੇ ਮਤਲਬ ਵੀ ਪਰਮਾਨੈਂਟ ਪੋਲਿਸੀ ਕਰ ਲੈਂਦੇ ਜਿਹੜੀ ਮੈਂ ਤੁਹਾਡੀ 100 ਸਾਲ ਤੱਕ ਜਾਵੇ ਹੈ ਨਾ, ਸੋ ਇਹ ਮੈਂ ਤਾਂ ਜ਼ਰੂਰੀ ਸੀ ਮਤਲਬ ਦੱਸੋ,
1: ਇਹੀ ਗੱਲ ਕਰਕੇ ਕਹਿੰਦੇ ਹਾਂ ਵੀ ਆਹ ਨੰਬਰ ਨੋਟ ਕਰ ਲਓ ਜੀ 204-694-0731 ਦੇ ਉੱਤੇ ਤੁਸੀਂ ਰਾਜਮਾਨ ਸਾਹਿਬ ਨੂੰ ਕਾਲ ਕਰ ਸਕਦੇ ਹੋ ਔਰ ਆਪਣੀ ਪੋਲਿਸੀ ਨੂੰ ਚੈੱਕ ਕਰਵਾ ਲਓ, ਰਿਵਿਊ ਕਰਵਾ ਲਓ ਅਤੇ ਤੁਸੀਂ ਇਹਨਾਂ ਦੇ ਨਾਲ ਇਹਨਾਂ ਦੇ ਐਕਸਪੀਰੀਅੰਸ ਦਾ ਫਾਇਦਾ ਉਠਾ ਸਕਦੇ ਹੋ ਅਤੇ ਔਰ ਜ਼ਿੰਦਗੀ ਭਰ ਦੇ ਵਿੱਚ $1,000,000 ਦਾ ਤੁਹਾਡਾ ਫਾਇਦਾ ਹੋ ਸਕਦਾ ਹੈਗਾ, ਇੱਕ ਵਾਰੀ ਪੋਲਿਸੀ ਰਿਵਿਊ ਕਰਵਾਉਣ ਦਾ ਕੋਈ ਖਰਚਾ ਨਹੀਂ ਹੈਗਾ, ਸੋ ਤੁਸੀਂ ਜ਼ਰੂਰ ਚੈੱਕ ਕਰਵਾ ਲਓ। ਔਰ ਇਸ ਤੋਂ ਬਿਨਾਂ ਜਸਮੀਤ ਕੌਰ ਕੁਲਾਰ ਜੀ ਕਹਿੰਦੇ ਅਸੀਂ ਹੈਮਿਲਟਨ ਤੋਂ ਸੁਣ ਰਹੇ ਹਾਂ, ਸੋ ਥੈਂਕ ਯੂ ਹੈਮਿਲਟਨ ਵਾਲਿਓ, ਬਹੁਤ ਬਹੁਤ ਧੰਨਵਾਦ ਤੁਹਾਡਾ। ਔਰ ਪਹਿਲਾਂ ਹੈਮਿਲਟਨ ਨੂੰ ਫਲਾਈਟ ਜਾਂਦੀ ਹੁੰਦੀ ਸੀ, ਇੱਥੋਂ ਹੁਣ ਨਹੀਂ ਜਾਂਦੀ ਗੀ,
0: ਪਹਿਲਾਂ ਜਾਂਦੀ ਸੀ, ਉਹ ਕਦੇ ਚੱਲ ਪੈਂਦੇ ਕਦੇ ਹਟ ਜਾਂਦੀ।
1: ਅੱਛਾ ਜੀ, ਅਤੇ ਐਮ ਜੀ ਆਟੋ ਵਾਲਿਓ ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ। ਔਰ ਹਰਟ ਮੀ ਵਾਲਿਆਂ ਨੇ ਡੋਟ ਵਾਲਿਆਂ ਨੇ ਸਾਨੂੰ ਦਿਲ ਭੇਜਿਆ, ਬਹੁਤ ਮਿਹਰਬਾਨੀ, ਸੋ ਸ਼ੁਕਰੀਆ ਤੁਹਾਡਾ, ਥੈਂਕ ਯੂ। ਔਰ ਇੱਕ ਹੋਰ ਗੁਲਾਬ ਜੀ ਦਾ ਫੁੱਲ ਭੇਜਿਆ, ਪਤਾ ਨਹੀਂ ਕੀ ਹੈ, ਸੋ ਬਹੁਤ ਮਿਹਰਬਾਨੀ। ਬਹੁਤ ਸਾਰੇ ਸਾਡੇ ਨਾਲ ਸਰੋਤੇ ਟਿਕਟੋਕ ਦੇ ਉੱਤੇ ਜੁੜੇ ਹੋਏ ਨੇ, ਮਨਜੀਤ ਜੀ ਕਹਿੰਦੇ ਕਿਵੇਂ ਹੋ ਪੁੱਤਰ, ਬਹੁਤ ਵਧੀਆ ਜੀ। ਔਰ ਮਰੋਕ ਕ੍ਰੀਏਸ਼ਨ ਵਾਲੇ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਅਤੇ ਜੇ ਤੁਸੀਂ ਸਾਡਾ ਅਕਾਊਂਟ ਨਹੀਂ ਫੋਲੋ ਕੀਤਾ ਤਾਂ ਫੋਲੋ ਕਰ ਲਓ ਇੱਕ ਵਾਰੀ, ਤੁਸੀਂ ਜ਼ਰੂਰ ਅਕਾਊਂਟ ਨੂੰ ਐਕਤੀ ਨਾ ਮਾਨ ਸਾਹਿਬ ਲਾਈਟਾਂ ਵਾਲੀ ਗੱਲ ਆਪਣੀ, ਹਜੇ ਫਿਰ ਰੈੱਡ ਲਾਈਟ ਹੀ ਹੈ ਜੇ ਨਾਲੇ,
0: ਅਜੇ
1: ਜਦੋਂ ਯੈਲੋ ਹੋਊਗੀ ਫਿਰ ਆਪਾਂ ਗ੍ਰੀਨ ਹੋਊਗੀ,
0: ਬਹੁਤ ਮੋਸਟਲੀ ਤਾਂ ਆਨਸਰ ਆ ਗਏ, ਹਾਂ ਥੋੜ੍ਹੇ ਜਿਹੇ ਹੈਗੇ ਆਪਾਂ ਕਲੀਅਰ ਕਰ ਦਿੰਦੇ ਹਾਂ।
1: ਅਤੇ ਆਹ ਨਾ ਫਰਾਈਡੇ ਨੂੰ ਦੋਸਤੋ ਮੈਂ ਹੋਣਾ ਨੀਗਾ ਇਸ ਸ਼ੋਅ ਦੇ ਵਿੱਚ, ਫਰਾਈਡੇ ਵਾਲੇ ਸ਼ੋਅ ਦੇ ਵਿੱਚ, ਔਰ ਰੇਡੀਓ ਧਮਾਲ 1 ਵਜੇ ਤੋਂ ਲੈ ਕੇ 3 ਵਜੇ ਤੱਕ ਸੋਮਵਾਰ ਤੋਂ ਸ਼ੁੱਕਰਵਾਰ ਪ੍ਰੋਗਰਾਮ ਚੱਲਦਾ ਗਾ, ਅਤੇ ਸ਼ਨੀਵਾਰ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਹੁੰਦਾ 3 ਘੰਟੇ ਦਾ। ਅਤੇ ਇਸ ਫਰਾਈਡੇ ਨੂੰ ਕਿ ਕੱਲ੍ਹ ਨੂੰ ਵੀ ਨਹੀਂ, ਚਲੋ ਕੱਲ੍ਹ ਨੂੰ ਗੈਵੀ ਪ੍ਰੋਗਰਾਮ ਕਰੂ, ਫਰਾਈਡੇ ਨੂੰ ਵੀ ਗੈਵੀ ਪ੍ਰੋਗਰਾਮ ਕਰੂਗਾ। ਅਤੇ ਨਾ ਮਾਨ ਸਾਹਿਬ, ਮੇਰੀ ਬੜੀ ਰੀਝ ਸੀ, ਮੈਂ ਫਰਾਈਡੇ ਨੂੰ ਪ੍ਰੋਗਰਾਮ ਕਰਨਾ ਸੀਗਾ, ਕਿਉਂਕਿ ਵੈਸੇ ਤਾਂ ਚਲੋ ਅਸੀਂ ਫਰਾਈਡੇ ਨੂੰ ਤੁਹਾਨੂੰ ਪਤਾ ਬੀਟ ਵਾਲੇ ਆਪਾਂ ਗਾਣੇ ਲਾਉਣੇ ਆ, ਸਟ੍ਰੈਸ ਫਰੀ ਆਪਦਾ ਮਸਤੀ ਕਰੀਦੀ ਹੈ ਨਾ। ਅਤੇ ਇਸ ਫਰਾਈਡੇ ਨੂੰ ਇੱਕ ਇੰਟਰਵਿਊ ਸੀਗੀ, ਰਾਗ ਦਰਬਾਰ ਹੋਣ ਵਾਲਾ ਹੈਗਾ ਆਪਣੇ ਪਾਈਪਲਾਈਨ ਗੁਰੂ ਘਰ ਸੋਸਾਇਟੀ ਆਫ ਮੈਨੀਟੋਬਾ, ਸੈਚਰਡੇ ਨੂੰ ਉਸਦਾ ਟਾਈਮ ਹੈਗਾ, ਅਤੇ ਸ਼ਾਮ ਨੂੰ 5 ਵਜੇ ਤੋਂ ਲੈ ਕੇ 9 ਵਜੇ ਤੱਕ, 8 ਅਗਸਤ ਸ਼ਨੀਵਾਰ ਨੂੰ, ਹੈ ਜੀ। ਅਤੇ ਨਾ ਇਹ ਮੁੰਡੇ ਇੰਨਾ ਵਧੀਆ ਮਤਲਬ ਕੀਰਤਨ ਕਰਦੇ ਆ, ਅਤੇ ਨਾ ਉਹ ਪੁਰਾਣੇ ਸਾਜ਼ਾਂ 'ਤੇ, ਮਾਨ ਸਾਹਿਬ ਪੁਰਾਣੇ ਸਾਜ਼ਾਂ ਦੇ ਉੱਤੇ ਕੀਰਤਨ ਕਰਦੇ ਆ,
0: ਰਾਗਾਂ
1: ਦੇ ਵਿੱਚ, ਰਾਗ ਦਰਬਾਰ ਹੋਵੇਗਾ। ਤੇ ਮੈਨੂੰ, ਮੈਂ ਉਹਨਾਂ ਨੂੰ ਕਿਹਾ ਹੋਇਆ, ਮੈਂ ਕਿਹਾ ਯਾਰ ਫਰਾਈਡੇ ਨੂੰ ਤੁਸੀਂ ਆਇਓ ਤੇ ਸਟੂਡੀਓ ਦੇ ਵਿੱਚ ਸਾਜ਼ ਲੈ ਕੇ ਆਇਓ। ਸਭ ਤੋਂ ਵੱਡੀ ਗੱਲ ਤਾਂ ਮੈਂ ਕਹਿੰਦਾ ਰਬਾਬ ਸੁਣਨੀ ਆ, ਹਨਾ, ਤੇ ਉਹ ਰਬਾਬ ਇੱਥੇ ਸਟੂਡੀਓ ਦੇ ਵਿੱਚ ਵੀ ਲੈ ਕੇ ਆਉਣਗੇ, ਤੇ ਹੋਰ ਵੀ ਸਾਜ਼ ਜਿਹੜੇ ਹੈਗੇ ਨੇ, ਮੈਂ ਤਾਂ ਕਈਆਂ ਦੇ ਨਾਮ ਹੀ ਭੁੱਲ ਜਾਂਦਾ ਪੁਰਾਣੇ ਸਾਜ਼ਾਂ ਦੇ, ਤੇ ਉਹ ਆਪਣੇ ਨਾਲ ਸਟੂਡੀਓ ਦੇ ਵਿੱਚ ਆਉਣਗੇ ਮੁੰਡੇ, ਤੇ ਉਹਨਾਂ ਦੇ ਨਾਲ ਆਪਾਂ ਪ੍ਰੋਗਰਾਮ ਕਰਾਂਗੇ, ਟਿਕਟੋਕ ਦੇ ਉੱਤੇ ਵੀ ਲਾਈਵ ਕਰਾਂਗੇ। ਤੇ ਫਿਰ ਜਿਹੜੇ ਊਂ ਪਹੁੰਚ ਸਕਦੇ ਆ ਸੈਚਰਡੇ ਨੂੰ, ਤੇ ਉਹ ਤੁਸੀਂ ਜ਼ਰੂਰ ਗੁਰਦੁਆਰਾ ਸਿੱਖ ਸੋਸਾਇਟੀ ਆਫ ਮੈਨੀਟੋਬਾ ਸ਼ਾਮ ਨੂੰ 5:15 ਦਾ ਸਮਾਂ ਹੈਗਾ, ਤੇ ਤੁਸੀਂ ਲੱਕੀ ਹੋਵੋਗੇ। ਮੈਨੂੰ ਲੱਗਦਾ ਵੀ ਇੰਨਾ ਮਿਊਜ਼ੀਕਲ ਤੇ ਔਰ ਪੁਰਾਣਾ ਮਿਊਜ਼ਿਕ, ਹੈ ਨਾ, ਰਬਾਬ ਜਦੋਂ ਵੱਜਦੀ ਆ ਤੇ ਫਿਰ ਤੁਹਾਨੂੰ ਪਤਾ ਵੀ ਬੰਦਾ ਸੁੱਧ ਬੁੱਧ ਜੀ ਕਿਵੇਂ ਨਾ ਹੁੰਦਾ ਨਾ ਮਾਨ ਸਾਹਿਬ, ਇੱਕ ਲੋਰ ਇੱਕ ਹੋਰ ਹੀ ਤਰ੍ਹਾਂ ਦਾ। ਤੇ ਉਹ ਤੁਸੀਂ ਪਰ ਫਰਾਈਡੇ ਨੂੰ ਪ੍ਰੋਗਰਾਮ ਜ਼ਰੂਰ ਜੁੜਿਓ।
0: ਤੇ ਦੋ ਤਿੰਨ ਸਾਜ਼ ਹੋਰ ਵੀ ਹੁੰਦੇ ਕੋਲ,
1: ਹਾਂ ਮੈਨੂੰ ਦੱਸਿਆ ਸੀ ਉਹਨਾਂ ਨੇ ਕਿਹੜੇ ਕਿਹੜੇ ਸਾਜ਼ ਆ, ਮੈਂ ਨਾਂ ਭੁੱਲਿਆ ਨਾ ਉਹਨਾਂ ਦੇ। ਕੱਲ੍ਹ ਨੂੰ ਫਰਾਈਡੇ ਕਿੱਦਣ ਆ, ਪਰਸੋਂ ਆਉਣਗੇ ਸਟੂਡੀਓ ਦੇ ਵਿੱਚ।
0: ਅੱਛਾ,
1: ਹਾਂਜੀ, ਸੋ ਪਰਸੋਂ ਸਟੂਡੀਓ ਦੇ ਵਿੱਚ ਲਾਈਵ ਤੁਹਾਨੂੰ ਸੁਣਾਵਾਂਗੇ ਕਿਵੇਂ ਰਬਾਬ ਪਲੇ ਕਰਨਗੇ ਉਹ, ਅਤੇ ਹੋਰ ਵੀ ਸਾਜ਼ ਵਜਾਉਣਗੇ, ਅਤੇ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਸੁਣੋਗੇ ਫਰਾਈਡੇ ਨੂੰ, ਅਤੇ ਜ਼ਰੂਰ ਜੁੜਿਓ। ਅਤੇ ਟਿਕਟੋਕ ਦੇ ਸਾਡੇ ਖਾਤੇ ਨੂੰ ਪਲੀਜ਼ ਅਕਾਊਂਟ ਨੂੰ ਫੋਲੋ ਕਰ ਲਿਓ, ਤੁਹਾਡੀ ਬੜੀ ਮਿਹਰਬਾਨੀ ਹੋਵੇਗੀ ਜੇਕਰ ਤੁਸੀਂ ਅਜੇ ਨਹੀਂ ਕੀਤਾ, ਅਤੇ ਤੁਹਾਨੂੰ ਹਰ ਰੋਜ਼ ਨੋਟੀਫਿਕੇਸ਼ਨ ਆ ਜਾਇਆ ਕਰਨੀ ਆ। ਅਤੇ ਮਾਨ ਸਾਹਿਬ ਨਾਲ ਗੱਲਬਾਤ ਚੱਲ ਰਹੀ ਹੈ ਲਾਈਟਾਂ ਦੇ ਉੱਤੇ, ਵੀ ਇਹ ਲਾਈਟਾਂ ਦੇ ਰੰਗ ਲਾਲ, ਪੀਲਾ ਅਤੇ ਹਰਾ ਹੀ ਕਿਉਂ ਚੁਣਿਆ ਗਿਆ, ਅਤੇ ਮਾਨ ਸਾਹਿਬ ਇੱਕ ਵਾਰੀ ਓਵਰਆਲ ਕਲੈਰੀਫਿਕੇਸ਼ਨ।
0: ਮੋਸਟਲੀ ਤਾਂ ਜਿਹੜੇ ਆਂਸਰ ਹੈ ਉਹਨਾਂ ਠੀਕ ਆ, ਰਾਈਟ ਸੀਗੇ ਉਹਨਾਂ ਦੇ।
1: ਹਾਂਜੀ,
0: ਜਿਹੜਾ ਲਾਲ ਰੰਗ ਹੈ ਇਸ਼ਾਰਾ ਕਰਦਾ ਖੜਨ ਦਾ, ਅਤੇ ਜਿਹੜਾ ਮਤਲਬ ਗ੍ਰੀਨ ਰੰਗ ਹੈ ਇਹ ਨੇਚਰ ਦਾ, ਕੁਦਰਤ ਦਾ ਰੰਗ ਹੈ, ਅਤੇ ਇਹ ਜਿਹੜਾ ਮਤਲਬ ਕੋਈ ਨਵਾਂ ਕੰਮ ਵਿੱਢਣ ਦੀ ਮਤਲਬ ਦੀ ਇਸ਼ਾਰਾ ਕਰਦਾ ਹੈ, ਕੋਈ ਨਵੀਂ ਚੀਜ਼ ਸ਼ੁਰੂ ਕਰੋ।
1: ਅੱਛਾ,
0: ਜਿਹੜਾ ਗ੍ਰੀਨ ਰੰਗ ਹੈ ਨਾ, ਇਹ ਮਤਲਬ ਕਿਸੇ ਨਵੇਂ ਕੰਮ ਨੂੰ ਸ਼ੁਰੂਆਤ ਕਰਨ ਵਾਸਤੇ ਸੰਕੇਤ ਕਰਦਾ ਹੈ, ਅਤੇ ਇਹ ਹੈ ਵੈਸੇ ਇਹ ਕੁਦਰਤ ਰੰਗ, ਕੁਦਰਤ ਦਾ ਰੰਗ ਹੈ। ਅਤੇ ਜਿਹੜਾ ਜੈਲੋ ਹੈ ਬਦਲਾਅ ਦਾ ਰੰਗ ਹੈ, ਇਹ ਬਦਲਾਅ ਮਤਲਬ ਵੀ ਨਿਸ਼ਾਨੀ ਆ ਬਦਲਾਅ ਦੀ, ਵੀ ਬਦਲਾਅ ਆਉਣ ਵਾਲਾ, ਜਾਂ ਮਤਲਬ ਵੀ ਕਿਉਂਕਿ ਹਰੀ ਲਾਈਟ ਤੋਂ ਬਾਅਦ ਗ੍ਰੀਨ ਹੋਣੀ, ਵੀ ਇਹਦਾ ਮਤਲਬ ਬਦਲਾਅ ਆਉਣ ਵਾਲਾ, ਵੀ ਲਾਲ ਲਾਈਟ ਆਉਣ ਵਾਲੀ ਆ, ਲਾਲ ਲਾਈਟ ਤੋਂ ਬਾਅਦ ਸਿੱਧੀ ਗ੍ਰੀਨ ਆ ਜਾਂਦੀ ਹੈ, ਗ੍ਰੀਨ ਤੋਂ ਬਾਅਦ ਜਿਹੜਾ ਆਉਂਦਾ ਮਤਲਬ ਇਸ਼ਾਰਾ ਆਉਂਦਾ 4 ਸਕਿੰਟ ਦਾ, ਉਹ ਹੁੰਦਾ ਹੈਗਾ ਮਤਲਬ ਵੀ ਆਪਣਾ ਜੈਲੋ ਲਾਈਟ, ਇਹ ਮਤਲਬ ਬਦਲਾਅ ਦੀ ਨਿਸ਼ਾਨੀ ਹੈ ਇਹ ਮਤਲਬ, ਹਾਂ ਇਹ ਮਤਲਬ ਵੀ ਸਾਰਿਆਂ ਨੇ ਇਹਦੇ ਜਵਾਬ ਤੋਂ ਬਗੈਰ ਸਾਰਿਆਂ ਨੇ ਠੀਕ ਹੀ ਦਿੱਤੇ ਇਹਦੇ। ਅਤੇ ਜਿਹੜਾ ਲਾਲ ਰੰਗ ਹੈ ਬਹੁਤ ਦੂਰ ਤੋਂ ਜਿਹੜੇ ਦੇ ਹਨ, ਬਹੁਤ ਦੂਰ ਤੋਂ ਮਤਲਬ
1: ਦਿਖ ਜਾਂਦਾ,
0: ਹਾਂ ਦਿਖ ਜਾਂਦਾ। ਅਤੇ ਆਪਣਾ ਜਿਹੜਾ 1868 ਦੇ ਵਿੱਚ ਪਹਿਲਾਂ ਰੇਲਵੇ ਦੇ ਵਾਸਤੇ ਨਾ ਲਾਲ ਰੰਗ ਦੀ ਝੰਡੀ ਅਤੇ ਹਰੇ ਰੰਗ ਦੀ ਕੱਪੜੇ ਦੀ ਝੰਡੀ ਸੀ, ਕਿ ਉਦੋਂ ਇਲੈਕਟ੍ਰੋਨਿਕ ਹੀ ਨਹੀਂ ਸੀਗਾ, ਜਦੋਂ ਫਿਰ ਇਹ ਆ ਗਿਆ ਫਿਰ ਉਹ ਕੱਪੜੇ ਦੀ ਜਿਹੜੀ ਝੰਡੀ ਸੀ ਲਾਲ ਅਤੇ ਹਰੀ, ਉਹ ਗਾਇਬ ਹੋ ਗਈ, ਅਤੇ ਉਹਦੀ ਥਾਂ ਦੇ ਉੱਤੇ ਮਤਲਬ ਵੀ ਆਪਣੀਆਂ ਲਾਈਟਾਂ ਆ ਗਈਆਂ ਹਨਾ।
1: ਹੁਣ ਵੀ ਬੰਨੀ ਤਾਂ ਹੁੰਦੀ ਹੈ ਟ੍ਰੇਨ ਦੇ ਮਗਰਲੇ ਪਾਸੇ ਜਦੋਂ ਲੰਘ ਜਾਂਦੀ ਹੈ,
0: ਹਾਂ
1: ਇੰਡੀਆ
0: ਤਾਂ ਜਦੋਂ ਲੰਘ ਜਾਂਦੀ ਹੈ,
1: ਹਾਂਜੀ ਮਗਰ ਬੰਨੀ ਹੁੰਦੀ ਹੈ,
0: ਹਾਂ। ਅਤੇ ਇਹ ਹੋਈ ਸੀ 1868 ਦੇ ਵਿੱਚ ਜਦੋਂ ਟ੍ਰੇਨ ਚੱਲਣ ਲੱਗੀ ਹੈ, ਅਤੇ ਜਿਹੜੀਆਂ ਸੜਕਾਂ ਦੇ ਉੱਤੇ ਲੱਗੀ ਹੈ ਨਾ, ਇਹ ਪੁਲਿਸਮੈਨ ਸੀਗਾ, ਕੋਈ ਪੁਲਿਸ ਦਾ ਮੁਲਾਜ਼ਮ ਸੀਗਾ ਵਿਲੀਅਮ ਪੌਟ,
1: ਹਾਂਜੀ,
0: ਉਸਨੇ ਫਿਰ ਇਹ ਮਤਲਬ ਪਹਿਲਾਂ ਚਰਸਤੇ ਖੜ੍ਹਨਾ ਪੈਂਦਾ ਸੀ, ਮਤਲਬ ਪੁਲਿਸਾਂ ਨੂੰ ਖੜ੍ਹਨਾ ਪੈਂਦਾ ਸੀ, ਉਹਨਾਂ ਫਿਰ ਕਿੰਨਾ ਕਿੰਨਾ ਚਿਰ ਖੜ੍ਹੇ ਰਹਿੰਦੇ, ਮਤਲਬ ਵੀ ਟ੍ਰੈਫਿਕ ਤਾਂ ਆਈ ਜਾਣਾ, ਤੋਂ ਇੱਕ ਪੁਲਿਸ ਆਫਿਸ 4 ਘੰਟੇ ਖੜ੍ਹ ਜਾਊ, 5 ਘੰਟੇ ਜਾਂ ਵਧੋ 8 ਘੰਟੇ ਜਾਂ ਉਦੋਂ ਖੜ੍ਹ ਜਾਊ, ਮਤਲਬ ਕਿ ਬੜੀ ਸਮੱਸਿਆ ਸੀ ਇਹ।
1: ਅਤੇ
0: ਉਦੋਂ ਫਿਰ ਨਾ ਉਸ ਪੁਲਿਸਾਂ ਨੇ ਇਹ ਸਕੀਮ ਕੱਢੀ 1920 'ਚ, 1920 ਦੇ ਵਿੱਚ ਅਮੈਰੀਕਾ ਦੇ ਸ਼ਹਿਰ 'ਚ ਡਿਟਰਾਇਟ 'ਚ, ਉਸਨੇ ਜਿਹੜੇ ਆਪਣੇ ਚਰਸਤੇ ਸੀ ਉਹਦੇ ਉੱਤੇ ਫਿਰ ਉਹਨੇ ਮਤਲਬ ਇਹ ਲਾਈਟਾਂ ਚੁਣੀਆਂ, ਗ੍ਰੀਨ ਜਾਣ ਦੀ, ਯੈਲੋ ਮਤਲਬ ਵੀ ਗੱਡੀ ਨੂੰ ਸਟੋਪ ਕਰਨ ਦੀ, ਰੋਕਣ ਦੀ, ਰੈੱਡ ਜਾਵਾਂ ਡੈੱਡ ਡੈੱਡ ਸਟੋਪ ਕਰਨ ਦੀ, ਰੈੱਡ ਮਤਲਬ ਬਿਲਕੁਲ ਰੁਕ ਜਾਂਦੀ ਹੈ ਡੈੱਡ ਡੈੱਡ 'ਤੇ, ਅਤੇ ਜਦੋਂ ਗ੍ਰੀਨ ਹੁੰਦੀ, ਗ੍ਰੀਨ ਤੋਂ ਬਾਅਦ ਜਦੋਂ ਯੈਲੋ ਹੁੰਦੀ ਆ ਅਤੇ ਉਹ ਸੰਕੇਤ ਕਰਦੇ ਵੀ ਆਪਦੀ ਭਾਈ ਗੱਡੀ ਨੂੰ ਹੌਲੀ ਕਰ ਲਾ, ਮਤਲਬ ਇੰਟਰਸੈਕਸ਼ਨ 'ਚ ਐਂਟਰ ਨਾ ਹੋਈ। ਜਿਹੜੇ ਇੰਟਰਸੈਕਸ਼ਨ ਦੇ ਵਿੱਚ ਨਹੀਂ ਰੋਕ ਸਕਦੇ ਉਹਨਾਂ ਵਾਸਤੇ ਹੁੰਦਾ ਵਾਰਨਿੰਗ ਵੀ ਕਲੀਅਰ ਤਾਂ ਇੰਟਰਸੈਕਸ਼ਨ ਵੀ ਜਿੰਨਾ ਛੇਤੀ ਹੋ ਸਕਦਾ ਇੱਕ ਇੰਟਰਸੈਕਸ਼ਨ ਦੇ, ਮਤਲਬ ਵੀ ਇਹਦੇ ਮਗਰ ਮਤਲਬ ਵੀ ਆਪਣਾ ਰੈੱਡ ਲਾਈਨ ਹੋਣ ਵਾਲੀ ਹੈ ਅਤੇ ਦੂਜੇ ਪਾਸੇ ਗ੍ਰੀਨ ਹੋਣ ਵਾਲੀ ਹੈ, ਓਪੋਜਿਟ ਚੱਲਦਾ। ਜੇ ਮਤਲਬ ਵੀ ਆਪਣੇ ਸਿੱਧੇ ਮਤਲਬ ਸਾਊਥ ਨੂੰ ਆਪਾਂ ਜਾ ਰਹੇ ਹਾਂ ਅਤੇ ਆਪਣੇ ਸਾਹਮਣੇ ਮਤਲਬ ਗ੍ਰੀਨ ਹੈ ਅਤੇ ਨੇਚਰਲੀ ਆਪਣੇ ਜਿਹੜਾ ਖੱਬੇ ਪਾਸੇ ਆਪਾਂ ਹਿੱਸਾ ਹੈਗਾ ਈਸਟ ਵਾਲਾ, ਹੈ ਨਾ, ਉਹ ਮਤਲਬ ਵੀ ਨੇਚਰਲੀ ਆਪਣਾ ਹੋਊਗਾ, ਆਪਣਾ ਆਪਣਾ ਰੈੱਡ ਹੋਊਗਾ। ਅਤੇ ਉਹ ਫਿਰ ਇਹ 1920 ਦੇ ਵਿੱਚ ਇਹ ਕਾਢ ਕੱਢੀ ਗਈ ਅਤੇ ਇਹਦੇ ਵਿੱਚ ਫਿਰ ਹੌਲੀ ਹੌਲੀ ਇਹਦੇ 'ਚ ਫਿਰ ਸੁਧਾਰ ਆਉਂਦਾ ਹੈਗਾ, ਹੈ ਨਾ। ਫਿਰ ਇਹ ਨਹੀਂ ਪਤਾ ਲੱਗਦਾ, ਹੁਣ ਦੇਖੋ ਕਈ ਵਾਰ ਤੁਹਾਨੂੰ ਇੱਕ ਵਾਰ ਗ੍ਰੀਨ ਲਾਈਟ ਆ ਜਾਏ ਅਤੇ ਤੁਸੀਂ ਆਪਣੀ ਸਪੀਡ 'ਤੇ ਤੁਰੇ ਜਾਓ ਅਤੇ ਤੁਹਾਨੂੰ ਸਾਰੀਆਂ ਗ੍ਰੀਨ ਹੀ ਤੁਰੀਆਂ ਹੋਈਆਂ। ਮੈਂ ਕਈ ਵਾਰ ਵੈਸਟਰਨ ਪਾਸ 'ਚ ਚੱਲਦਾ ਅਤੇ ਮੈਨੂੰ ਕਦੇ ਕਦੇ ਇੱਕ ਅੱਧੀ ਲਾਈਟ ਹੀ ਹੁੰਦਾ ਸਨ 'ਚ, ਮੋਸਟਲੀ ਮਤਲਬ ਇੱਥੇ ਜਾ ਕੇ ਪੁੱਲ ਪਾਰਕ ਆ ਕੇ ਨਹੀਂ ਸਾਰੀਆਂ ਇੱਕ ਵਾਰ ਗ੍ਰੀਨ ਆ ਗਈ ਨਾ, ਤੁਸੀਂ ਉਹ 70 ਕਿਲੋਮੀਟਰ ਤੁਰੇ ਆਓ ਅਤੇ ਸਾਰੀਆਂ ਗ੍ਰੀਨ ਜਾਂਦੀਆਂ। ਕਈ ਵਾਰ ਏਅਰਪੋਰਟ 'ਤੇ 12-13 ਮਿੰਟਾਂ 'ਚ ਪਹੁੰਚ ਜਾਈਦਾ, ਗ੍ਰੀਨ ਲਾਈਟ ਸਾਰੀਆਂ ਗ੍ਰੀਨ ਹੋ ਗਈਆਂ।
1: ਹੁਣ ਰੈੱਡ ਮਿਲਣ ਲੱਗੀਆਂ, ਫਿਰ ਰੈੱਡ ਮਿਲੀ।
0: ਅੱਜ ਮਤਲਬ ਉੱਥੇ ਜਿਹੜੀਆਂ ਟ੍ਰੈਫਿਕ ਲਾਈਟਸ ਨਾ 2 ਘੰਟੇ ਖਰਾਬ ਸੀਗੀਆਂ, ਹਨਾ, ਉੱਥੇ ਟ੍ਰੈਫਿਕ ਬਹੁਤ ਹੌਲੀ ਲੰਘ ਰਿਹਾ ਸੀ। ਉੱਥੇ ਇੱਕੋ ਹੀ ਕੁੜੀ ਖੜੀ ਸੀ ਪੁਲਿਸ ਵਾਲੀ, ਜਿਹੜੀ ਨਿਘਾ ਰਹੀ ਸੀ ਟ੍ਰੈਫਿਕ ਨਿਘਾ ਰਹੀ ਸੀ ਨਾ। ਸੋ ਇਸ ਕਰਕੇ ਨਾ ਫਿਰ ਇਹਦੇ ਸੁਧਾਰ ਬਹੁਤ ਆਉਂਦਾ ਗਿਆ, ਕਾਫੀ ਫਿਰ ਇਹਦੇ ਟਾਈਮ ਦੇ ਵਿੱਚ ਆਉਂਦਾ ਗਿਆ। ਫਿਰ ਇਹਦੀ ਮਿਹਨਤੀ ਵੀ ਕੀਤੀ ਗਈ ਵੀ ਇੱਥੋਂ ਲੈ ਕੇ ਉਹ ਜਿਹੜੀ ਦੂਜੀ ਲਾਈਟ ਹੈ ਉਹ 1 ਕਿਲੋਮੀਟਰ 'ਤੇ ਆਉਣੀ ਹੈ, ਅਤੇ ਇੱਥੋਂ ਗੱਡੀ ਜਿਹੜੀ ਉਹ 50 ਜਾਂ 60 ਕਿਲੋਮੀਟਰ 'ਤੇ ਕਿੰਨੇ ਚਿਰ 'ਚ ਪਹੁੰਚੂਗੀ, ਉਸ ਤਰੀਕੇ ਫਿਰ ਟਾਈਮਿੰਗ ਸੈੱਟ ਕੀਤੀ
1: ਪ੍ਰੋਗਰਾਮਿੰਗ ਕੀਤੀ।
0: ਹਾਂ, ਹੁਣ ਜਿਹੜੇ ਬੰਦੇ ਤੇਜ਼ ਆਉਂਦੇ ਆ ਸ਼ਹਿਰ ਦੇ ਵਿੱਚ ਕੋਈ ਫਾਇਦਾ ਨਹੀਂ ਤੇਜ਼ ਜਾਣ ਦਾ, ਕਿਉਂਕਿ ਗਾਹਾਂ ਲਾਈਟਾਂ ਦਾ ਜਿਹੜਾ ਸਿਸਟਮ ਉਹ ਲਾਈਟ 'ਤੇ ਖੜ੍ਹ ਜਾਣਗੇ। ਇੱਥੋਂ ਤੁਸੀਂ ਭਜਾ ਕੇ ਜੈਲੋ ਲਾਈਟ ਵੀ ਕੱਢਤੀ, ਇੱਕ ਵਾਰ ਕੱਢਤੀ, ਜੇ ਤੁਸੀਂ ਖੜ੍ਹ ਜਾਂਦੇ ਚੰਗਾ ਸੀ, ਗਾਹਾਂ ਅਗਲੀ ਲਾਈਟ 'ਤੇ ਖੜ੍ਹਨਾ ਨਹੀਂ ਸੀ ਪੈਣਾ। ਇੱਥੋਂ ਤੁਸੀਂ ਰਿਸਕ ਲਿਆ, ਆਪਣਾ ਜੈਲੋ ਲਾਈਟ ਵੀ ਕੱਢੀ ਅਤੇ ਗਾਹਾਂ ਜਾ ਕੇ ਅਗਲੇ ਮਤਲਬ ਅੱਧੇ ਕਿਲੋਮੀਟਰ 'ਤੇ ਖੜ੍ਹ ਗਏ, ਕਿਉਂ ਅਗਲੇ ਅੱਧੇ ਕਿਲੋਮੀਟਰ 'ਤੇ ਲਾਈਟ ਨੇ ਨੈਚੁਰਲੀ ਉਹਨੇ ਉਸ ਹਿਸਾਬ ਨਾਲ ਉਹਨੇ ਲਾਈਟ ਨੇ ਬਦਲਣਾ, ਉਹਨੇ ਰੈੱਡ ਹੋਣੇ ਹੋਣਾ। ਇਹ ਨਹੀਂ ਹੋ ਸਕਦਾ ਕਿ ਇੱਥੋਂ ਤੁਸੀਂ ਭਜਾ ਕੇ ਮਤਲਬ ਲਾਈਟ ਕੱਢਤੀ ਅਤੇ ਅਗਲੀ ਲਾਈਟ ਨੂੰ ਤੁਸੀਂ ਬੀਟ ਕਰ ਦਿਓਗੇ, ਉੱਥੇ ਖੜ੍ਹਨਾ ਹੀ ਪੈਣਾ। ਕਦੇ ਵੇਖ ਲਿਓ ਮਤਲਬ ਵੀ ਆਪਣਾ ਡਰਾਈਵ ਕਰਕੇ, ਜੇ ਤੁਸੀਂ ਆਪਣੀ ਸਪੀਡ 'ਤੇ ਤੁਰੇ ਜਾਂਦੇ ਹੋ 50 ਕਿਲੋਮੀਟਰ 'ਤੇ ਤੁਰੇ ਜਾਂਦੇ ਹੋ ਅਤੇ ਜਿਹੜੀ ਆਹ ਲਾਈਟ ਤੁਹਾਨੂੰ ਗ੍ਰੀਨ ਆਈ ਹੈ ਅਤੇ ਅਗਲੀ ਲਾਜ਼ਮੀ ਤੁਹਾਨੂੰ ਗ੍ਰੀਨ ਆਊਗੀ, ਜੇ ਤੁਸੀਂ ਤੇਜ਼ ਕਰਦੇ ਗੜਬੜ ਹੋਈ, ਸਾਰੇ ਕੁਝ ਗੜਬੜ ਹੁੰਦੀ ਹੈ। ਸੋ ਲਾਈਟਾਂ ਦਾ ਜਿਹੜਾ ਸਭ ਮੋਸਟਲੀ ਆਪਣੇ ਸਰੋਤਿਆਂ ਨੇ ਬਹੁਤ ਵਧੀਆ ਇਹਦਾ ਆਪਾਂ ਨੂੰ ਆਨਸਰ ਦਿੱਤਾ। ਅਤੇ ਜਿਹੜੀਆਂ ਇਹ ਖਾਸ ਕਰਕੇ ਸਟਰੀਟ ਲਾਈਟਸ ਹੈ ਨਾ, ਇਹ 1920 ਤੋਂ ਸ਼ੁਰੂ ਹੋਈਆਂ
1: ਜੀ,
0: ਅਤੇ 1920 ਦਾ ਵਿੱਚ ਦੇਖ ਲਓ 165 ਹੋਏ ਆ,
1: 100 ਹੁਣ ਤਾਂ ਬਹੁਤ ਅਪਡੇਟਡ ਨੇ। ਹੁਣ ਤਾਂ ਜਿਵੇਂ ਰਾਤ ਨੂੰ ਫਿਰ ਹੋਰ ਟਾਈਮਿੰਗ ਹੋ ਜਾਂਦੀ ਆ,
0: 5 ਵਜੇ
1: ਹੋਰ ਟਾਈਮਿੰਗ ਆ, ਰਸ਼ ਆਵਰ 'ਚ ਹੋਰ ਟਾਈਮਿੰਗ ਹੋ ਜਾਂਦੀ ਆ, ਸੁਬਹਾ 9 ਵਜੇ ਹੋਰ,
0: ਕਈ ਵਾਰ ਰੈੱਡ ਫਲੈਸ਼ ਕਰਦੀ ਆ,
1: ਹਾਂਜੀ,
0: ਹੈ ਨਾ, ਉਹਦਾ ਵੀ ਤੁਸੀਂ ਸਾਵਧਾਨੀ ਲੰਘੋ,
1: ਸਟੋਪ
0: ਕਰੋ ਪਰ ਸਾਵਧਾਨੀ ਨਾਲ ਚੱਲੋ। ਜਿੱਥੇ ਯੈਲੋ ਮਤਲਬ ਫਲੈਸ਼ ਕਰਦੀ ਹੈ ਲਾਈਟ, ਉੱਥੇ ਹੈਗਾ ਵੀ ਤੁਸੀਂ ਮਤਲਬ ਸਲੋ ਡਾਊਨ ਹੋ ਜਾਓ ਅਤੇ ਅੱਗੇ ਖੱਬਾ ਸੱਜਾ ਦੇਖ ਕੇ ਫਿਰ ਚੱਲੋ। ਰੈੱਡ ਲਾਈਟ ਜਿੱਥੇ ਫਲੈਸ਼ ਕਰਦੀ ਹੈ ਉੱਥੇ ਤੁਹਾਨੂੰ ਇੱਕ ਵਾਰੀ ਖੜ੍ਹਨਾ ਪੈਣਾ, ਉੱਥੇ ਖੜ੍ਹ ਕੇ ਪਾਸਾ ਪਾਸਾ ਦੇਖ ਕੇ ਫਿਰ ਚੱਲੋ। ਯੈਲੋ ਲਾਈਟ ਜਿੱਥੇ ਕਰਦੀ ਹੈ ਫਲੈਸ਼ ਕਰਦੀ ਹੈ ਉਹ ਵੀ ਤੁਸੀਂ ਮਤਲਬ ਵੀ ਸਲੋ ਕਰ ਲਓ, ਖੜ੍ਹਨ ਦੀ ਲੋੜ ਨਹੀਂ, ਖੱਬਾ ਸੱਜਾ ਦੇਖ ਕੇ ਲੰਘ ਜਾਓ। ਉਹਨਾਂ ਦੀ ਉਸ ਸਮੇਂ ਲਾਈਟ ਨੂੰ ਉਹ ਫਲੈਸ਼ਿੰਗ ਲਾਈ ਹੁੰਦੀ ਹੈ ਕਿ ਇਸ ਲਾਈਨ ਨੂੰ ਕਰੋ, ਸਟਰੀਟ ਨੂੰ ਕਰੋਸ ਕਰ, ਵੀ ਹੈਵ ਟੂ ਸਟੋਪ ਹੈ, ਖੜ੍ਹਨਾ ਪਊਗਾ। ਅਤੇ ਉੱਥੇ ਕਈਆਂ 'ਤੇ ਹੁੰਦਾ ਵੀ ਨਹੀਂ ਲੋੜ, ਵੀ ਥੋੜ੍ਹਾ ਜਿਹਾ ਮਤਲਬ ਵੀ ਜੇ 50 ਕਿਲੋਮੀਟਰ ਜਾਂਦੇ ਹੋ 30 ਕਿਲੋਮੀਟਰ ਦੇ ਜਾਂ 20 ਕਿਲੋਮੀਟਰ ਦੇ ਹੋ ਕੇ ਤੁਸੀਂ ਲੰਘ ਜਾਓ।
1: ਪੈਰੀਮੀਟਰ ਦੇ ਉੱਤੇ ਵੀ ਮਾਨ ਸਾਹਿਬ ਚਾਹੇ ਆਪਣੇ ਵਾਲੀ ਰੋੜੀ ਆ ਜਾਂਦੀ ਆ, ਉਹਦੀ ਵੀ ਆਪਾਂ ਗੱਲਬਾਤ ਕਰਦੇ ਹਾਂ। ਢਿੱਲੋਂ ਸਾਹਿਬ ਦਾ ਪਹਿਲਾਂ ਧੰਨਵਾਦ ਕਰ ਦਈਏ, ਟੋਕਰਾ ਭਰ ਕੇ ਉਹਨਾਂ ਨੇ ਸਾਨੂੰ ਗੁਲਾਬ ਦਾ ਫੁੱਲ ਭੇਜੇ ਆ, ਸੋ ਬਹੁਤ ਮਿਹਰਬਾਨੀ। ਇੱਧਰ ਟਿਕਟੋਕ ਦੀ ਗੱਲ ਆ ਮਾਨ ਸਾਹਿਬ, ਤੇ ਜਿਵੇਂ ਨਾ ਆਪਣੇ ਵੈਸਟ ਸੇਂਟ ਪੌਲ ਵਾਲੀ ਇਹ ਆਪਣੇ ਤੁਹਾਡੇ ਵਾਲੀ ਰੋਡ ਆ, ਪਾਈਪਲਾਈਨ ਰੋਡ ਤੇ ਪੈਰੀਮੀਟਰ ਦਾ ਜਿਹੜਾ ਇੰਟਰਸੈਕਸ਼ਨ ਆ, ਜਾਂ ਪੈਰੀਮੀਟਰ ਦੇ ਉੱਤੇ ਜਿੰਨੇ ਵੀ ਇੰਟਰਸੈਕਸ਼ਨ ਬਣਦੇ ਆ, ਹੁਣ ਤਾਂ ਬਹੁਤ ਜਿਵੇਂ ਘੱਟ ਨੇ, ਸੋ ਗਿਣਤੀ ਦੇ ਹੈਗੇ ਨੇ, ਤਕਰੀਬਨ ਹੋਣਗੇ 4-5। ਤੇ ਉੱਥੇ ਨਾ ਅੱਜ ਕੱਲ੍ਹ ਜਿਵੇਂ ਜਿਹੜੀਆਂ ਵੱਡੀਆਂ ਹਾਈਵੇ ਦੀਆਂ ਲਾਈਟਾਂ ਹੁੰਦੀਆਂ ਤੇ ਟਰੱਕਾਂ ਨੂੰ ਸੌਖਾ ਹੋ ਜੇ ਤੇ ਉਹ ਮਤਲਬ ਇੱਕੋਦਮ ਰੁਕਣਾ, ਹਨਾ, ਤੇ ਉਹ ਸਪੀਡ ਪਿੱਛੋਂ ਘਟਾ ਦਿੰਦੇ, ਜਿਵੇਂ ਪਿੱਛੋਂ 80 ਦੀ ਸਪੀਡ ਹੋ ਜਾਂਦੀ ਆ, ਜੇ ਤੁਸੀਂ ਪਿੱਛੋਂ 100 ਤੇ ਹੋ ਤਾਂ 80 ਦੀ ਸਪੀਡ ਰਹਿ ਜਾਂਦੀ ਲਾਈਟਾਂ ਤੇ,
0: ਲਾਈਟਾਂ ਕੋਲ 80 ਜਾਂ 70 ਹੋ ਜਾਂਦੇ 80।
1: ਹਾਂ, ਤੇ ਦੂਰੋਂ ਆਪਾਂ ਦੇਖ ਲੈਣੇ ਆ ਲਾਈਟਾਂ ਹਰੀਆਂ, ਵੀ ਕਿੱਧਰ ਰੇਸ ਤੋਂ ਹੁਣ ਪੈਰ ਚੱਕਾਂਗੇ, ਵੀ 100 ਤੇ 100 ਲੰਘ ਜਾਂਦੇ ਲਾਈਟਾਂ ਹਰੀਆਂ,
0: ਉੱਥੇ ਟਿਕਟ ਮਿਲਣੀ ਹੈ,
1: ਉੱਥੇ ਟਿਕਟ ਮਿਲਣੀ ਆ,
0: ਪੁਲਿਸ ਵਾਲਾ ਲਾਜ਼ਮੀ ਖੜਾ ਹੁੰਦਾ,
1: ਉੱਥੇ ਖੜਾ ਹੁੰਦਾ ਗਾ। ਤੇ ਇਸ ਕਰਕੇ ਤੁਸੀਂ ਇਸ ਗੱਲ ਦਾ ਵੀ ਖਿਆਲ ਰੱਖਿਓ, ਇੱਕ ਥੋੜਾ ਜਿਹਾ ਬਸ ਚੇਤੇ ਜੇ ਆ ਜਾਂਦੀ ਹੈ ਗੱਲ ਵੀ ਹਾਂ ਯਾਰ ਟਿਕਟ ਮਿਲ ਸਕਦੀ ਆ, ਤੇ ਹੈ ਤਾਂ ਤੁਸੀਂ ਸਾਰੇ ਸਮਝਦਾਰ ਹੀ, ਤੁਹਾਨੂੰ ਸਾਈਨ ਪਤਾ ਹੀ ਆ, ਪਰ ਕਈ ਵਾਰੀ ਆਪਾਂ ਥੋੜਾ ਜਿਹਾ ਲੀਨੀਅੰਟ ਹੋ ਜਾਂਦੇ ਆ ਵੀ ਯਾਰ ਇੱਥੇ ਤਾਂ ਕੋਈ ਨੀ, ਪਿੱਛੋਂ 100 ਤੇ ਆਈ ਜਾਂਦੇ ਆ ਤੇ ਲਾਈਟਾਂ ਲੰਘਣ
0: ਇੱਕ ਮਿੰਟ ਜਾਂ 45 ਸੈਕਿੰਡ, ਇਦੋਂ ਵੱਧ ਦਾ ਟਾਈਮ ਨੀ ਹੁੰਦਾ। ਆ ਇੱਕ ਮੈਂ ਤੁਹਾਨੂੰ ਗੀਤ ਕਿਹਾ ਸੀ ਲਾਈ ਦੇ,
1: ਉਹ ਵੀ ਲਾਉਣੇ ਬੱਚੀ ਦਾ ਗੀਤ ਲਾ ਦਈਏ ਪਹਿਲਾਂ,
0: ਠੀਕ ਹੈ।

0: ਜਿਵੇਂ ਰੇਡੀਓ ਤੇ ਆਉਂਦੇ ਫਰਮੈਸ਼ੀ ਨਗਮੇ, ਤੁਸੀਂ ਦੱਸੋ ਮਾਨ ਸਾਹਿਬ ਕੋਈ ਨਗਮਾ ਸੁਣਨਾ? ਗਾਣੇ ਗਾਣੇ ਨੂੰ ਨਗਮਾ ਵੀ ਕਹਿੰਦੇ?
1: ਹਾਂ, ਨਗਮਾ ਹਿੰਦੀ ਚ ਕਹਿੰਦੇ।
0: ਅੱਛਾ, ਤੋ ਆਪ ਕਿਆ ਨਗਮਾ ਸੁਣਨਾ ਚਾਹੇਂਗੇ ਕੋਈ
1: ਹਿੰਦੀ ਦਾ ਸ਼ਬਦ?
0: ਅੱਛਾ, ਠੀਕ ਹੈ ਜੀ।
1: ਨਵੇਂ ਨਵੇਂ ਪੁਰਾਣੇ ਨਗਮੇ।
0: ਅੱਛਾ,
1: ਇੱਕ ਪ੍ਰੋਗਰਾਮ ਵੀ ਹੁੰਦਾ ਸੀਗਾ ਬਹੁਤ ਪਹਿਲਾਂ ਦੀ ਗੱਲ ਹੈ, ਇੱਥੋਂ 50-60 ਸਾਲ ਪਹਿਲਾਂ।
0: ਅੱਛਾ, ਠੀਕ ਹੈ ਜੀ। ਅਤੇ ਨਗਮਾ ਮਾਨ ਸਾਹਿਬ ਤੁਹਾਡਾ ਵੀ ਸੁਣਾਵਾਂਗੇ ਫਰਮੈਸ਼ੀ ਗਾਣਾ, ਪਰ ਉਸ ਤੋਂ ਪਹਿਲਾਂ ਇੱਕ ਮੈਡੀਕੇਅਰ ਕਲੀਨਿਕ ਦਾ ਜ਼ਰੂਰ ਦੱਸਦੇ ਕਿ ਡਾਕਟਰ ਸੰਦੀਪ ਸਿੰਘ ਜੀ ਕੋਲ ਤੁਸੀਂ ਵੀ ਜਾਓ, ਜਿਵੇਂ ਬਾਈ ਅਮਰੀਕ ਜਾ ਕੇ ਆਏ ਨੇ 1287 ਜੈਫਰਸਨ ਐਵਨਿਊ ਦੇ ਉੱਤੇ। ਕਿਸੇ ਵੀ ਪ੍ਰਕਾਰ ਦੇ ਕੋਈ ਵੀ ਤੁਹਾਨੂੰ ਹੈਲਥ ਵਾਈਜ਼ ਪ੍ਰੋਬਲਮ ਹੈਗੀ ਆ, ਅਤੇ ਇਹਨਾਂ ਦੇ ਨਾਲ ਸਲਾਹ ਜ਼ਰੂਰ ਕਰ ਲਓ, ਚੰਗੇ ਰਸਤੇ ਪਾ ਦੇਣਗੇ, ਸਹੀ ਰਸਤੇ ਪਾ ਦੇਣਗੇ, ਸਪੈਸ਼ਲਿਸਟ ਕੋਲ ਭੇਜ ਦੇਣਗੇ, ਜਲਦੀ ਭੇਜ ਦੇਣਗੇ, ਅਪੁਆਇੰਟਮੈਂਟ ਦਵਾ ਦੇਣਗੇ, ਨਾਲ ਕੋਈ ਚੰਗੀ ਦਵਾਈ ਬੂਟੀ ਵੀ ਦੇ ਦਿੰਦੇ ਨੇ। 1287 ਜੈਫਰਸਨ ਐਵਨਿਊ, ਫੋਨ ਨੰਬਰ 204-414-1139, 204-414-1139। ਅਤੇ ਮਨੋਹਰ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਦੇ ਜੇਕਰ ਤੁਸੀਂ ਹਜੇ ਜਾਣ ਦਾ ਪਲਾਨ ਨਹੀਂ ਕੀਤਾ ਤਾਂ ਅੱਜ ਜਾ ਸਕਦੇ ਹੋ, ਵਧੀਆ ਰੈਸਟੋਰੈਂਟ ਔਰ ਨਵਾਂ ਬਣਿਆ ਹੋਇਆ ਰੈਸਟੋਰੈਂਟ ਜਿਹੜਾ ਕਿ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਆ, ਬਹੁਤ ਹੀ ਸਫਾਈ ਦਾ ਅਤੇ ਸ਼ੁੱਧਤਾ ਦਾ ਇਹ ਧਿਆਨ ਰੱਖਦੇ ਨੇ। ਸੋ ਨੰਬਰ ਇਹਨਾਂ ਦਾ 204-505-3417, 204-505-3417। ਇਹਨਾਂ ਦੇ ਕੋਲ ਤੁਸੀਂ ਕੋਈ ਇਵੈਂਟ ਕਰਨਾ ਹੋਵੇ, ਕੋਈ ਬਰਥਡੇ ਪਾਰਟੀ ਕਰਨੀ ਹੋਵੇ ਤਾਂ ਉਹ ਵੀ ਕਰ ਸਕਦੇ ਹੋ। ਅਤੇ ਬਹੁਤ ਹੀ ਕਮਾਲ ਦੇ ਇਹਨਾਂ ਦੇ ਸ਼ੈੱਫ ਹੈਗੇ ਨੇ, ਐਕਸਪੀਰੀਅੰਸ ਸ਼ੈੱਫ ਹੈਗੇ ਨੇ, ਅਤੇ ਸਵਾਦਿਸ਼ਟ ਖਾਣਾ ਬਣਾਉਂਦੇ ਨੇ, ਅਤੇ ਫਿਰ ਇਹਨਾਂ ਦੇ ਸਰਵਰ ਚੰਗੇ ਤਰੀਕੇ ਦੇ ਨਾਲ ਖਾਣਾ ਤੁਹਾਨੂੰ ਪਰੋਸਦੇ ਨੇ। ਅਤੇ ਸਪੈਸ਼ਲ ਇੱਕ ਇਹਨਾਂ ਦਾ ਚਾਹ ਦਾ ਪਲੈਟਰ ਜ਼ਰੂਰ ਟਰਾਈ ਕਰਿਓ, ਸਮੋਸੇ ਦੇ ਨਾਲ ਚਾਹ ਦਾ ਕੱਪ ਵੱਡਾ ਤੁਹਾਨੂੰ ਸਿਰਫ 399 ਦੇ ਵਿੱਚ ਮਿਲ ਜਾਵੇਗਾ। ਅਤੇ ਜੇ ਤੁਸੀਂ ਹਜੇ ਆਪਣਾ ਟੈਕਸ ਨਹੀਂ ਫਾਈਲ ਕੀਤਾ, ਜਾਂ ਤੁਸੀਂ ਸਮਝ ਨਹੀਂ ਆਉਂਦੀ ਵੀ ਕਿਹਤੋਂ ਫਾਈਲ ਕਰਾਈਏ, ਟੈਕਸ ਬਣ ਬਹੁਤ ਗਿਆ ਅਤੇ ਟੈਕਸ ਪਵੇਗਾ ਬਹੁਤ, ਅਤੇ ਤੁਸੀਂ ਚਾਹੁੰਦੇ ਹੋ ਅੰਦਰਲੀ ਘੁੰਡੀ ਫੜਨੀ, ਤਾਂ ਫਿਰ ਰਾਈ ਸੀ ਪੀ ਏ ਅਕਾਊਂਟਿੰਗ ਦੇ ਜੀਵਨ ਭੁੱਲਰ ਜੀ ਨੂੰ ਮਿਲੋ, 1522 ਲੋਗਨ ਐਵਨਿਊ ਦੇ ਉੱਤੇ ਨੇ, ਤੁਹਾਡਾ ਟੈਕਸ ਸੇਵ ਕਰਕੇ ਦੇਣਗੇ, ਟੈਕਸ ਫਾਈਲ ਕਰਕੇ ਦੇਣਗੇ, ਜੀ ਐਸ ਟੀ ਫਾਈਲਿੰਗ ਕਰਵਾ ਸਕਦੇ ਹੋ, ਹੋਰ ਕਿਸੇ ਵੀ ਤਰੀਕੇ ਦੀ ਤੁਸੀਂ ਅਕਾਊਂਟਿੰਗ ਸਰਵਿਸਿਜ਼ ਲੈਣੀਆਂ ਹੋਣ ਤਾਂ ਰਾਈ ਸੀ ਪੀ ਏ ਅਕਾਊਂਟਿੰਗ ਵਾਲੇ ਤੁਹਾਨੂੰ ਬੁੱਕ ਕੀਪਿੰਗ ਦੀ ਸਰਵਿਸਿਜ਼ ਵੀ ਦਿੰਦੇ ਨੇ। ਅਤੇ ਤੁਸੀਂ ਇੱਕ ਵਾਰੀ ਗੱਲਬਾਤ ਕਰੋ, ਜੀਵਨ ਭੁੱਲਰ ਜੀ 13 ਸਾਲਾਂ ਦਾ ਐਕਸਪੀਰੀਅੰਸ ਇਸ ਫੀਲਡ ਦੇ ਵਿੱਚ ਰੱਖਦੇ ਨੇ। ਸੋ ਨੰਬਰ 204-509-0029, 204-509-0029, ਅਤੇ ਸਟੂਡੀਓ ਨੰਬਰ 204-780-8881, 204-780-8181। ਜੀ ਕਾਲਰ ਜੀ, ਤੁਸੀਂ ਆਉਂਦੇ ਹੋ?
2: ਹਾਂਜੀ ਮਨਦੀਪ ਜੀ, ਤੁਸੀਂ ਤਾਂ ਅੰਤਰ ਜਾਮੀ ਹੋ, ਮੈਂ ਤਿੰਨ ਸਾਹਿਬ ਕੋ ਹੋ ਕੇ ਆਈ ਵਾ ਸੁਣੇ ਉਹ ਤਾਂ ਆ ਹੀ ਰਹੇ ਜੀ।
0: ਦੇਖ ਲਓ, ਪਤਾ ਲੱਗ ਗਿਆ ਉਹਨਾਂ ਨੇ ਮੈਸੇਜ ਕਰਤਾ ਸੀ ਮੈਨੂੰ।
2: ਪੂਰਾ ਰਿਪੋਰਟ ਹੈ ਨੋਰਮਲ ਆਈ ਹੈ
0: ਜੀ। ਰਿਪੋਰਟ ਨੋਰਮਲ ਆ?
2: ਹਾਂਜੀ ਪੂਰੀ ਨੋਰਮਲ ਆ।
0: ਬਸ ਠੀਕ ਹੈ ਫਿਰ, ਬਹੁਤ ਵਧੀਆ, ਸ਼ਾਬਾਸ਼ ਤੁਹਾਡੇ।
2: ਹਾਂਜੀ, ਤੇ ਨਾਲੇ ਮਾਨ ਸਾਹਿਬ ਨਗਮਾ ਉਰਦੂ ਦਾ ਅੱਖਰ ਆ ਜੀ।
1: ਅੱਛਾ ਠੀਕ ਹੈ ਜੀ, ਠੀਕ ਹੈ।
2: ਪਤਾ ਹਿੰਦੀ ਦਾ ਹੈਗਾ ਗੀਤ।
0: ਗੀਤ?
1: ਅੱਛਾ ਹਾਂਜੀ, ਗੀਤ ਪੰਜਾਬੀ
2: ਹੈਗਾ, ਉਰਦੂ ਦਾ ਅੱਖਰ ਜੀ।
1: ਪੰਜਾਬੀ ਦਾ ਕੀ ਹੈ ਜੀ ਫਿਰ?
2: ਪੰਜਾਬੀ ਦਾ ਤਾਂ ਜ਼ਿਆਦਾ ਵਿਦਵਾਨ
0: ਗਾਣਾ ਰਿਕਾਰਡ।
2: ਹਾਂਜੀ
0: ਰਿਕਾਰਡ,
2: ਰਿਕਾਰਡ ਤਾਂ ਫਿਰ ਅੰਗਰੇਜ਼ੀ ਦਾ ਹੋ ਗਿਆ ਜੀ।
0: ਅੱਛਾ ਠੀਕ, ਨਹੀਂ ਇਹ ਦੂਜਾ ਮਕਰਾਟ ਵਾਲਾ ਗਾ।
2: ਪੰਜਾਬੀ ਦਾ ਵੀ ਕਹਿੰਦੇ ਗੀਤ ਹੀ ਹੁੰਦਾ, ਮੇਰਾ ਬਾਈਕੋਪੀਡੀਆ ਨਾਲ ਹੀ
1: ਬੈਠਾ। ਨਗਮਾ ਦੋਨੇ ਪਾਸੇ ਲੱਗ ਜਾਂਦਾ, ਹਿੰਦੀ ਚ ਵੀ ਲੱਗ ਜਾਂਦਾ ਤੇ ਆਪਣਾ ਉਰਦੂ ਚ ਵੀ ਲੱਗ ਜਾਂਦਾ।
2: ਮਾਨ ਸਾਹਿਬ ਜਿਹੜਾ ਦੱਸਣਾ ਪੁਦੀਨੇ ਦਾ, ਹੋਰ ਦੱਸਿਆ ਜੀ, ਜਦ ਤੁਸੀਂ ਉਹ ਦਓਗੇ ਨਾ
0: ਦੱਸਦੇ। ਹੁਣ ਹੈਲਥ ਟਿਪ ਦੇਣ ਲੱਗਿਆ, ਥੈਂਕ ਯੂ।
1: ਅਸਲ ਵਿੱਚ
2: ਪੁਦੀਨੇ ਦਾ ਕੀ?
1: ਹਾਂ ਅਸਲ ਦੇ ਵਿੱਚ ਨਗਮਾ ਫਾਰਸੀ ਦਾ ਸ਼ਬਦ ਹੈ।
0: ਅੱਛਾ,
1: ਹਾਂ ਓਰੀਜਨਲ
0: ਓਰੀਜਨਲ। ਜੀ ਕਾਲਰ ਜੀ, ਤੁਸੀਂ ਆਉਂਦੇ ਹੋ?
2: ਸ਼ਾਦੀ
0: ਵੀ ਕਰ ਲਈ, ਸਕੂਨ ਵੀ ਚਾਹੁੰਦੇ ਹੋ?
2: ਸ਼ਾਦੀ ਵੀ ਕਰ ਲਈ ਔਰ ਸਕੂਨ ਵੀ ਚਾਹਤੇ ਹੋ, ਬੜੇ ਨਦਾਨ ਹੋ ਗਾਲਿਬ।
0: ਹਾਂ ਗਾਲਿਬ,
2: ਬੜੇ ਨਦਾਨ ਹੋ ਗਾਲਿਬ, ਜ਼ਹਿਰ ਵੀ ਪੀ ਲਿਆ ਔਰ ਜੀਨਾ ਵੀ ਚਾਹਤੇ ਹੋ।
0: ਜ਼ਹਿਰ ਵੀ ਪੀ ਲਿਆ ਔਰ ਜੀਨਾ ਵੀ ਚਾਹਤੇ ਹੋ? ਠੀਕ ਹੈ ਠੀਕ ਹੈ ਠੀਕ ਹੈ। ਮਾੜਾ ਦੇਖੇ ਦੂਜੇ ਪਾਸੇ ਰੇਡੀਓ ਆਉਣੀ ਨਾ ਹੋਵੇ ਕਿਤੇ। ਥੈਂਕ ਯੂ। ਸਟੂਡੀਓ ਨੰਬਰ 204-780-8881, 204-780-8181। ਇੱਕ ਹੈਲਥ ਟਿਪ ਤੁਹਾਨੂੰ ਦਿੰਦੇ ਹਾਂ, ਰਾਜਮਾਨ ਸਾਹਿਬ ਵੱਲੋਂ ਪੁੱਛਦੇ ਹਾਂ। ਅਤੇ ਇੱਕ ਤੁਹਾਨੂੰ ਮੈਂ, ਸਾਡੇ ਨਵੇਂ ਸਪੋਂਸਰ ਨੇ ਪ੍ਰੈਰੀ ਵੇਅਰ ਹਾਊਸਿੰਗ ਐਂਡ ਕਰੋਸ ਡੋਕ ਵਾਲੇ, 2575 ਇੰਕਸਟਰ ਬੁਲੇਵਰਡ ਦੇ ਉੱਪਰ ਨੇ, ਔਰ ਵੇਅਰ ਹਾਊਸਿੰਗ ਦੀ ਸਰਵਿਸਿਜ਼ ਦਿੰਦੇ ਨੇ, ਸਟੋਰੇਜ ਦੀ ਜ਼ਿਆਦਾ, ਇਹ ਟਰੈਕਿੰਗ ਦੇ ਨਾਲ ਸੰਬੰਧਿਤ ਇਹ ਐਡਵਰਟਾਈਜ਼ਮੈਂਟ ਆ। ਔਰ ਤੁਸੀਂ ਕਰੋਸ ਡੋਕ ਕਰਵਾਉਣਾ ਹੋਵੇ ਕੋਈ ਲੋਡ ਵਗੈਰਾ, ਚਾਹੇ ਉਹ ਡਰਾਈ ਹੋਵੇ ਚਾਹੇ ਉਹ ਰੀਫਰ ਦਾ ਲੋਡ ਹੋਵੇ, ਤਾਂ ਪ੍ਰੈਰੀ ਵੇਅਰ ਹਾਊਸਿੰਗ ਅਤੇ ਕਰੋਸ ਡੋਕ ਵਾਲਿਆਂ ਨੂੰ 2575 ਇੰਕਸਟਰ ਬੁਲੇਵਰਡ ਦੇ ਉੱਤੇ ਜਾ ਕੇ ਮਿਲ ਸਕਦੇ, ਬਹੁਤ ਹੀ ਵਧੀਆ ਪ੍ਰਾਈਸ ਦੇ ਵਿੱਚ ਤੁਹਾਡਾ ਲੋਡ ਇਹ ਰੇਂਜ ਵੀ ਕਰ ਦਿੰਦੇ ਨੇ। LTL ਦਾ ਕੰਮ ਕਰਦੇ ਹੋ ਤਾਂ ਇਹਨਾਂ ਨਾਲ ਗੱਲਬਾਤ ਕਰੋ, ਟਰੱਕ ਪਾਰਕਿੰਗ ਚਾਹੀਦੀ ਆ ਇਹਨਾਂ ਨਾਲ ਗੱਲਬਾਤ ਕਰੋ, 24 ਘੰਟੇ ਇਹ ਖੁੱਲ੍ਹੇ ਰਿਹਾ ਕਰਨਗੇ। ਅਤੇ ਇਹਨਾਂ ਦਾ ਯਾਰਡ ਸਾਰਾ ਫੈਂਸਡ ਯਾਰਡ ਆ, ਲੋਕ ਲੱਗਦਾ ਗਾ, ਪਾਸਵਰਡ ਲੱਗਦੇ ਹੈਗੇ, CTPAT ਅਪਰੂਵਡ ਹੈਗਾ ਗਾ। ਸੋ ਤੁਸੀਂ 431 323-3000 ਤੇ ਸੰਪਰਕ ਕਰ ਸਕਦੇ ਹੋ। 431-323-3000 ਦੇ ਉੱਤੇ 2575 ਇੰਸਟਰ ਬੁਲੇਵਰਡ ਪ੍ਰੈਰੀ ਵੇਅਰ ਹਾਊਸਿੰਗ ਐਂਡ ਕਰੋਸ ਡੋਕ ਵਾਲਿਆਂ ਦਾ ਵੇਅਰ ਹਾਊਸ ਹੈਗਾ ਗਾ, ਸੋ ਕਰੋਸ ਡੋਕਿੰਗ ਦੀਆਂ ਸਰਵਿਸ ਦਿੰਦੇ ਨੇ। ਅਤੇ ਮਨਜੋਤ ਬਰਾੜ ਦਾ ਨੰਬਰ ਨੋਟ ਕਰ ਲਓ, ਜੇ ਤੁਸੀਂ ਟਿੰਡਲ ਪਾਰਕ ਦੇ ਵਿੱਚ ਇੱਕ 4 bedroom ਦਾ ਘਰ ਲੈਣਾ ਚਾਹੁੰਦੇ ਹੋ, ਦੋ ਬਾਥਰੂਮ ਬੰਗਲੋ ਡਬਲ ਡਿਟੈਚ ਗਰਾਜ ਹੈਗਾ ਗਾ, ਸੋ ਇਸ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਈਸਟ ਵਿਨੀਪੈਗ ਦੇ ਵਿੱਚ 5 bedroom ਦਾ ਘਰ ਇਹਨਾਂ ਕੋਲ ਹੈਗਾ, 900 square foot, 900 square foot 'ਚ 5 bedroom, ਵਾਹ ਬਈ। ਸੋ ਡਬਲ ਡਿਟੈਚ ਗਰਾਜ, ਵਾਕਿੰਗ ਡਿਸਟੈਂਸ ਆ ਫਰੈਸ਼ਕੋ ਤੋਂ ਅਤੇ ਰੀਜੈਂਟ ਵਾਲੇ ਪਲਾਜੇ ਤੋਂ, ਕਹਿੰਦੇ ਵਾਕਿੰਗ ਡਿਸਟੈਂਸ 'ਤੇ ਹੈਗਾ ਅਤੇ ਇਹ ਘਰ ਤੁਹਾਨੂੰ ਦਿਖਾ ਸਕਦੇ ਨੇ। ਕੈਸਲਬਰੀ ਮੈਡੋਜ਼ ਦੇ ਵਿੱਚ ਗੁਰਦੁਆਰਾ ਕਲੰਗੀਧਰ ਦਰਬਾਰ ਸਾਹਿਬ ਦੇ ਬਿਲਕੁਲ ਪਿੱਛੇ ਨਵੇਂ ਬਣੇ ਹੋਏ ਟਾਊਨ ਹਾਊਸ, ਜਿਹੜੇ ਕਿ $400,000 ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਸਕਦੇ ਨੇ। ਸੋ ਕਾਲ ਕਰ ਲਓ ਜ਼ਿਆਦਾ ਜਾਣਕਾਰੀ ਦੇ ਲਈ, 204-999-1105, 204-999-1105 ਦੇ ਉੱਤੇ ਸੰਪਰਕ ਕਰ ਸਕਦੇ ਹੋ। ਅਤੇ ਮੇਰੇ ਨਾਲ ਰਾਜਮਾਨ ਸਾਹਿਬ ਬੈਠੇ ਨੇ, ਮਾਨ ਸਾਹਿਬ ਹੈਲਥ ਟਿਪ ਜੀ।
1: ਹਾਂਜੀ, ਅੱਜ ਆਪਾਂ ਦੇਵਾਂਗੇ ਕੈਲਸ਼ੀਅਮ ਦੀ ਘਾਟ 'ਤੇ। ਜਿਹੜੀ ਕੈਲਸ਼ੀਅਮ ਦੀ ਘਾਟ ਆ ਨਾ, ਇਹ ਹੋ ਤਾਂ ਕਿਸੇ ਵੀ ਉਮਰ ਸਾਲ ਦੀ ਹੈ, ਪਰ ਜ਼ਿਆਦਾ ਇਹ ਮਤਲਬ 50 ਸਾਲ ਦੀ ਉਮਰ ਤੋਂ ਜ਼ਿਆਦਾ ਇਹਦੀ ਘਾਟ ਮਹਿਸੂਸ ਹੁੰਦੀ ਹੈ।
0: ਓਕੇ,
1: ਅਤੇ ਜੇ ਜਦੋਂ ਕੈਲਸ਼ੀਅਮ ਦੀ ਘਾਟ ਹੋ ਜਾਂਦੀ ਨਾ, ਫਿਰ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ। 60 ਸਾਲ ਦੀ ਉਮਰ ਤੋਂ ਹਿੱਪ ਦਾ ਫ੍ਰੈਕਚਰ ਹੋ ਜਾਣਾ, ਕਿਸੇ ਅੰਗ ਦਾ ਫ੍ਰੈਕਚਰ ਹੋ ਜਾਣਾ, ਮਾੜਾ ਜਿਹਾ ਝਟਕਾ ਵਜਨ ਫ੍ਰੈਕਚਰ ਹੋ ਜਾਣਾ, ਇਹ ਸਾਰੇ ਮਤਲਬ ਜਿਹੜੇ ਹੈ ਨਾ ਕੈਲਸ਼ੀਅਮ ਦੀ ਘਾਟ ਹੁੰਦੀ ਹੈ। ਦੰਦ ਕਮਜ਼ੋਰ ਹੋ ਜਾਣੇ, ਜਿਹੜੀਆਂ ਮਾਸਪੇਸ਼ੀਆਂ ਇਹ ਕਮਜ਼ੋਰ ਹੋ ਜਾਣੀਆਂ, ਇਹਨਾਂ ਕਮਜ਼ੋਰ ਹੋ ਜਾਣਾ ਹੈ ਨਾ। ਅਤੇ ਜੋੜਾਂ 'ਚ ਦਰਦ ਰਹਿਣਾ, ਬਿਨਾਂ ਮਤਲਬ ਦੇ ਜੋੜਾਂ ਕਲਿੱਕ ਕਲੇ ਕਰਨੇ, ਉੱਠਣ ਬੈਠਣ ਵੇਲੇ ਤੁਰਨ ਵੇਲੇ ਜੋੜਾਂ ਨੇ ਦਰਦ ਕਰਨਾ, ਅਤੇ ਇਹ ਮਤਲਬ ਵੀ ਨਿਸ਼ਾਨੀ ਹੁੰਦੀ ਹੈ ਕੈਲਸ਼ੀਅਮ ਦੀ ਘਾਟ ਦੀਆਂ।
0: ਠੀਕ ਹੈ,
1: ਅਤੇ ਇਹਨੂੰ ਪੂਰਾ ਕਰਨ ਦੀ ਕਹਿੰਦਾ ਸਭ ਤੋਂ ਵਧੀਆ ਹੈਗਾ ਮਤਲਬ ਦੁੱਧ, ਦਹੀਂ ਅਤੇ ਲੱਸੀ।
0: ਓਕੇ,
1: ਲੱਸੀ ਦਾ ਉਹ ਕਹਿੰਦੇ 1 glass ਪੀ ਲਓ, 12 ਉਸਦਾ, 10 ਉਸਦਾ,
0: ਅਤੇ
1: ਤੁਹਾਡੀ ਰੋਜ਼ਾਨਾ ਦੀ ਜਿਹੜੀ ਕੈਲਸ਼ੀਅਮ ਦੀ ਘਾਟ ਹੈ ਇਹ 30% ਪੂਰਾ ਕਰ ਦਿੰਦੀ ਹੈ 1 glass।
0: ਅਤੇ
1: ਫਿਰ ਜਿਹੜੇ ਤੇਲ ਹੈ ਆਪਣੇ, ਚਿੱਟੇ ਹੋ ਚਾਹੇ ਕਾਲੇ ਹੋਣ, ਜਿਹੜੇ ਤੇਲ ਹੈ ਕੋਈ ਵੀ ਚੀਜ਼ ਬਣਾਉਣੇ, ਮਤਲਬ ਕੋਈ ਮਫਨ ਬਣਾਉਣੇ, ਕੁਛ ਹੋਰ ਖਾਣੇ, ਉਹ 'ਚ ਥੋੜ੍ਹਾ ਜਿਹਾ ਤੇਲ ਉਹ ਹੋਣੇ ਚਾਹੀਦੇ, ਮਤਲਬ ਵੀ ਤਾਂ ਕਿ ਤੇਲਾਂ ਦੇ ਵਿੱਚ ਨਾ ਬਹੁਤ ਜ਼ਿਆਦਾ ਕੈਲਸ਼ੀਅਮ ਹੈ। ਜਿਹੜੀ ਰਾਗੀ ਹੈ ਜਦੋਂ ਤੁਸੀਂ ਰੋਟੀ ਬਣਾਉਂਦੇ ਹੋ, ਉਹਦੇ ਵਿੱਚ ਮਤਲਬ ਥੋੜ੍ਹਾ ਜਿਹਾ ਮਤਲਬ 2-1 muthi ਰਾਗੀ ਦਾ ਆਟਾ ਪਾ ਲਿਆ ਕਰੋ, ਇਹਦੇ ਵਿੱਚ ਵੀ ਮਤਲਬ ਬਹੁਤ ਜ਼ਿਆਦਾ ਕੈਲਸ਼ੀਅਮ ਹੈ। ਹਰੇ ਪੱਤੀਆਂ ਵਾਲੀ ਸਬਜ਼ੀਆਂ ਜਿਹੜੀਆਂ ਜਿਵੇਂ ਮੇਥੀ ਹੈ, ਪਾਲਕ ਹੈ, ਬਾਥੂ ਹੈ, ਸਰੋਂ ਦਾ ਸਾਗ ਹੈ, ਇਹ ਬਹੁਤ ਕੈਲਸ਼ੀਅਮ ਦੇ ਵਿੱਚ, ਇਹ ਘੱਟੋ ਘੱਟ ਤੁਸੀਂ ਹਫ਼ਤੇ ਦੇ ਵਿੱਚ 1 ਜਾਂ 2 ਵਾਰੀ ਮਤਲਬ 2 ਡੰਗ ਮਤਲਬ ਹਫ਼ਤੇ ਦੇ ਚੀਜ਼ਾਂ ਖਾਣੀਆਂ ਚਾਹੀਦੀਆਂ, ਚਾਹੇ ਤੁਸੀਂ ਆਪਾਂ ਮੇਥੀ ਵਾਲੇ ਬਣਾਓ ਜਾਂ ਪਾਲਕ ਵਾਲੇ ਬਣਾਓ ਜਾਂ
0: ਪਰੌਂਠੇ
1: ਕੁਛ ਵੀ। ਹਾਂ, ਤੇ ਇਹ ਤੋਂ ਬਿਨਾਂ ਜਿਹੜੇ ਹੈ ਨਾ ਅਖਰੋਟ ਹੈ,
0: ਹਾਂਜੀ,
1: ਤੇ ਬਦਾਮ ਹੈ,
0: ਹਾਂਜੀ,
1: ਤੇ ਅੰਜੀਰ,
0: ਹਾਂਜੀ,
1: ਇਹਨੂੰ ਫਿਕ 'ਚ ਕਹਿੰਦੇ ਆ, ਇਹ ਰਾਤ ਨੂੰ ਮਤਲਬ ਵੀ 2-4 ਗਿਰੀਆਂ ਅਖਰੋਟ ਦੀਆਂ, 4 ਬਦਾਮ ਤੇ 1 ਫਿਗਜ ਜਾਂ 2 ਫਿਗਜ ਇਹ ਰਾਤ ਨੂੰ ਭਿਉਂ ਦਿਓ,
0: ਤੇ
1: ਤੜਕੇ ਸੁਬਾਹ 4 ਨੂੰ ਬ੍ਰੇਕਫਾਸਟ ਨਾ ਖਾਓ, ਇਹਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਹੈ, ਕੈਲਸ਼ੀਅਮ ਦੀ ਘਾਟ ਨਹੀਂ ਹੁੰਦੀ,
0: ਹਾਂਜੀ,
1: ਫਿਗਜ, ਹਾਂਜੀ। ਤੇ ਇਹ ਜਿਹੜੇ ਹੈਗੇ ਮਤਲਬ ਵਿਟਾਮਿਨ ਡੀ ਦੀ ਕਮੀ ਨਾਲ ਵੀ, ਜਿਹੜਾ ਜੇ ਵਿਟਾਮਿਨ ਡੀ ਦੀ ਕਮੀ ਹੋਵੇ ਨਾ ਮਤਲਬ ਵੀ ਸਰੀਰ ਦੇ ਵਿੱਚ, ਫਿਰ ਵੀ ਇਹ ਜਿਹੜਾ ਕੈਲਸ਼ੀਅਮ ਚੰਗੀ ਤਰ੍ਹਾਂ ਪਚਦਾ ਨਹੀਂ, ਕੈਲਸ਼ੀਅਮ ਮਤਲਬ ਵਰਤਿਆ ਨਹੀਂ ਜਾਂਦਾ, ਬੋਡੀ ਵਰਤ ਦਿੰਦੀ ਕੈਲਸ਼ੀਅਮ ਨੂੰ। ਅਤੇ ਇਹਦੇ ਵਾਸਤੇ ਕੀ ਹੁੰਦਾ ਕਿ ਤੁਸੀਂ ਧੁੱਪ ਦੇ ਵਿੱਚ ਸਿਰਫ 20 ਮਿੰਟ ਬਹਿ ਜਾਓ, ਹੈ ਨਾ, 20 ਮਿੰਟ ਨਾ ਸੂਰਜ ਵਾਲੇ ਪਿੱਠ ਕਰਕੇ, ਜਿਵੇਂ ਲੰਬੇ ਵਾਲ ਖੋਲ੍ਹ ਕੇ ਜਾਂ ਨਾ, 20-25 ਮਿੰਟ ਅਨਾਫ ਹੈ ਪੂਰੇ ਮਤਲਬ ਧੁੱਪ ਹੁੰਦੀ ਹੈ ਨਾ, ਖਾਸ ਕਰਕੇ ਮਤਲਬ ਵੀ ਸੁਬਾਹ 11 ਵਜੇ ਤੋਂ ਬਾਅਦ, 11 ਵਜੇ ਤੋਂ ਲੈ ਕੇ 3 ਵਜੇ ਤੱਕ ਪੂਰਾ ਮਤਲਬ ਵੀ ਕੈਲਸ਼ੀਅਮ ਛੱਡਦੀ ਹੈ, ਵਿਟਾਮਿਨ ਡੀ ਛੱਡਦਾ, ਮਤਲਬ 11 ਤੋਂ ਲੈ ਕੇ 3 ਤੱਕ ਪੂਰਾ ਮਤਲਬ ਆਪਦੇ ਜੋਬਨ ਤੇ ਹੁੰਦਾ, ਮਤਲਬ ਵਿਟਾਮਿਨ ਡੀ ਨੂੰ ਛੱਡਣ ਵਾਲੇ ਜਿਹੜੀਆਂ ਰੇਜ ਹੁੰਦੀਆਂ, ਜਿਹੜੀ ਤੁਹਾਡੀ ਮਤਲਬ ਵਾਲਾਂ ਵੀ ਦੀ, ਤੁਹਾਡੇ ਸਕਿਨ ਵੀ ਦੀ, ਮਤਲਬ ਜਿਹੜੇ ਵੱਧ ਤੋਂ ਵੱਧ ਸਕਿਨ ਨੂੰ ਨੰਗੀ ਰੱਖਣ ਦੀ ਕੋਸ਼ਿਸ਼ ਕਰੋ, ਤੇ 20 ਮਿੰਟ ਬਹੁਤ ਹੁੰਦੇ, 20 ਮਿੰਟਾਂ ਦੇ ਵਿੱਚ ਨਾ ਤੁਹਾਡੀ ਮਤਲਬ ਜਿਹੜੀ ਵਿਟਾਮਿਨ ਡੀ ਹੈ ਰੋਜ਼ਾਨਾ ਦੀ ਪੂਰਤੀ ਕਰ ਦਿੰਦੇ ਆ। ਸੋ ਇਹ ਨਾ ਇਹ ਖਿਆਲ ਰੱਖਣਾ ਚਾਹੀਦਾ, ਜਿਹੜਾ ਕੈਲਸ਼ੀਅਮ ਦੀ ਘਾਟ ਹੈ ਇਹ ਬਹੁਤ ਅੱਗੇ ਜਾ ਕੇ ਮਤਲਬ 60 ਸਾਲ ਦੀ ਉਮਰ ਤੋਂ ਬਾਅਦ ਇਹ ਬਹੁਤ ਜ਼ਿਆਦਾ ਮਤਲਬ ਕੰਪਲੀਕੇਸ਼ਨ ਜਿਹੇ ਥੋੜ੍ਹੇ ਜਿਹੇ ਮਤਲਬ ਕਰਦੀਆਂ। ਸੋ ਜ਼ਰੂਰੀ ਹੈ, ਮਤਲਬ ਜਿਹੜੇ ਬੰਦੇ ਮੀਟ ਖਾ ਲੈਂਦੇ ਰੱਖਣ, ਉਹਨਾਂ ਦਾ ਬਹੁਤ ਘੱਟ ਮਤਲਬ ਇਹਨਾਂ ਚੀਜ਼ਾਂ ਲੋੜ ਪੈਂਦੀ ਹੈ, ਪਰ ਜਿਹੜੇ ਬੰਦੇ ਵੈਸ਼ਨੂ ਆ, ਜਿਹੜੇ ਬੰਦੇ ਮਤਲਬ ਮੀਟ ਵਗੈਰਾ ਨਹੀਂ ਖਾਂਦੇ, ਆਂਡੇ ਨਹੀਂ ਖਾਂਦੇ, ਉਹਨਾਂ ਵਾਸਤੇ ਜ਼ਰੂਰੀ ਹੈ ਕਿ ਮਤਲਬ ਜਿਹੜੀਆਂ ਚੀਜ਼ਾਂ ਮੈਂ ਦੱਸੀਆਂ ਨਾ, ਬਦਾਮ ਅਖਰੋਟ ਬਦਾਮ ਫੇਕ ਜਿਓ, ਹੈ ਨਾ, ਅਤੇ ਹਰੇ ਪੱਤਿਆਂ ਵਾਲੀਆਂ ਮੇਥੀ ਪਾਲਕ ਸਰੋਂ, ਇਹ ਮਤਲਬ ਇਹ ਵਰਤਣੀਆਂ ਚਾਹੀਦੀਆਂ, ਤਾਂ ਕਿ ਜਿਹੜਾ ਕੈਲਸ਼ੀਅਮ 3000 mg ਚਾਹੀਦਾ ਬੰਦੇ ਨੂੰ ਐਵਰੀ ਡੇ ਦਾ ਕੈਲਸ਼ੀਅਮ। ਹਾਂ, 3000 ਤੋਂ ਲੈ ਕੇ 3500 ਤੱਕ ਕੈਲਸ਼ੀਅਮ ਐਵਰੀ ਡੇ, ਚੰਗੀਆਂ ਹੱਡੀਆਂ ਮੌਜੂਦ, ਚੰਗੇ ਦੰਦ ਮੌਜੂਦ ਰੱਖਣ ਦੀ ਖਾਤਰ,
0: ਅਤੇ
1: ਮਤਲਬ ਮਾਸਪੋਸ਼ੀਆਂ ਤੰਦਰੁਸਤ ਰੱਖਣ ਦੀ ਖਾਤਰ 3000 to 3500 ਤੱਕ ਚਾਹੀਦਾ, ਅਤੇ 300 mg ਆ ਜਿਹੜਾ ਮਤਲਬ।
0: ਜੇ ਮਾਨ ਸਾਹਿਬ ਤੁਸੀਂ ਕਿਹਾ ਵੀ 30% ਲੱਸੀ ਦਾ ਗਲਾਸ ਪੂਰਾ ਕਰ ਦਿੰਦਾ, ਤੇ ਫਿਰ ਦੁੱਧ ਦਾ ਗਲਾਸ ਵੱਧ ਕਰਦਾ ਕਿ ਘੱਟ ਕਰਦਾ?
1: ਦੁੱਧ ਦੇ ਗਲਾਸ ਬਹੁਤ ਹੁੰਦੇ ਆ, ਸਾਰਾ ਕੁਝ ਬੰਦੇ ਨੂੰ ਫੂਡ ਚੋਂ ਲੈਣਾ ਚਾਹੀਦਾ, ਜਿਹੜੇ ਸਪਲੀਮੈਂਟਰੀ ਆ ਉਹ ਘੱਟ ਲੈਣੇ ਚਾਹੀਦੇ।
0: ਸੋ ਕੁਝ ਸਵਾਲ ਸਾਨੂੰ ਗਿੰਨੀ ਕੌਰ ਸ਼ਰਮਾ ਜੀ ਪੁੱਛ ਰਹੇ ਨੇ, ਕਹਿੰਦੇ ਆਇਰਨ ਵਾਸਤੇ ਵੀ ਦੱਸਿਓ ਜ਼ਰੂਰ, ਆਪਾਂ ਅਗਲੇ ਪ੍ਰੋਗਰਾਮ
1: ਆਇਰਨ ਦੱਸ ਦਿੰਦੇ।
0: ਗਿੰਨੀ ਜੀ, ਅਸੀਂ ਹਰ ਬੁੱਧਵਾਰ ਨੂੰ ਰਾਜਮਾਨ ਸਾਹਿਬ ਪ੍ਰੋਗਰਾਮ ਸਪੋਂਸਰ ਕਰਦੇ ਔਰ ਹੈਲਥ ਟਿਪ ਜ਼ਰੂਰ ਦਿੰਦੇ ਆਪਣੇ ਪ੍ਰੋਗਰਾਮ ਦੇ ਵਿੱਚ। ਸੋ ਜੋ ਵੀ ਇਹ ਪੜ੍ਹਦੇ ਨੇ, ਸੋ ਉਹਨਾਂ ਦੇ ਬਿਹਾਫ ਦੇ ਉੱਤੇ ਜੋ ਵੀ ਚੀਜ਼ਾਂ ਵੱਧ ਤੋਂ ਵੱਧ ਘਰੇ ਮੌਜੂਦ ਮਿਲ ਸਕਣ, ਉਹ ਜਿਹੀਆਂ ਚੀਜ਼ਾਂ ਦੇ ਉੱਤੇ ਇਹ ਹੈਲਥ ਟਿਪ ਦਿੰਦੇ ਨੇ
1: ਪ੍ਰੋਗਰਾਮ ਨੂੰ। ਜਿਹੜਾ ਹੈ ਮੇਥੀ, ਪਾਲਕ, ਬਾਥੂ, ਸਰੋਂ ਦਾ ਸਾਗ, ਇਹ ਵਰਦਾਨ ਹੀ ਹੈ,
0: ਇਹ ਵੀ ਵਰਦਾਨ। ਠੀਕ ਹੈ ਜੀ, ਅਤੇ ਅੱਜ ਥੋੜ੍ਹਾ ਜਿਹਾ ਸਮਾਂ ਹੁਣ ਸਾਨੂੰ ਰੁਕਣ ਦਾ ਇਸ਼ਾਰਾ ਕਰ ਰਿਹਾ ਜੀ। ਸੋ ਸਾਡੇ ਟਿਕਟੋਕ ਦੇ ਅਕਾਊਂਟ ਨੂੰ ਤੁਸੀਂ ਜ਼ਰੂਰ ਫੋਲੋ ਕਰ ਲਿਓ। ਬਹੁਤ ਧੰਨਵਾਦ, ਤੁਸੀਂ ਸਾਰਾ ਪ੍ਰੋਗਰਾਮ ਨੂੰ ਸੁਣਿਆ, ਦੇਖਿਆ, ਆਪੋ ਆਪਣੇ ਕੰਮਾਂ ਕਾਰਾਂ ਦੇ ਨਾਲ ਸਾਡਾ ਸਾਥ ਲਿਆ। ਸੋ ਸਾਰਿਆਂ ਨੂੰ ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ। ਅਤੇ ਅੱਜ ਸ਼ਾਮ ਨੂੰ 6 ਵਜੇ ਗੁਰਦੁਆਰਾ ਪਾਈਪਲਾਈਨ, ਗੁਰਦੁਆਰਾ ਸਿੱਖ ਸੋਸਾਇਟੀ ਆਫ ਮੈਨੀਟੋਬਾ ਵਿਖੇ ਜ਼ਰੂਰ ਪਹੁੰਚਿਓ। ਤੁਹਾਡੇ ਨਾਲ ਗੱਲਬਾਤ ਕੀਤੀ ਆ ਡਾਕਟਰ ਸਟੈਨਲੀ ਗਿੱਲ ਜੀ ਨੇ, ਅਤੇ ਇਹਨਾਂ ਦਾ ਬੱਚਾ ਗੁਰਮੋਹ ਸਿੰਘ, ਜਿਹੜਾ ਕਿ ਇੱਕ ਲਾਜ ਇਲਾਜ ਬਿਮਾਰੀ ਤੋਂ ਪੀੜਤ ਆ, ਅਤੇ ਇਹਨਾਂ ਨੇ ਇੱਕ ਬੇੜਾ ਉਠਾਇਆ ਗਾ ਔਰ ਇੱਕ ਇਨੀਸ਼ੀਏਟਿਵ ਲਿਆ ਗਾ ਕਿ ਇਹ ਸਰੀ ਤੋਂ ਲੈ ਕੇ ਕੈਨੇਡਾ ਭਰ ਦੇ ਵਿੱਚ 6,000 ਕਿਲੋਮੀਟਰ ਦਾ ਜਿਹੜਾ ਟ੍ਰਿਪ ਇਹਨਾਂ ਨੇ ਜਰਨੀ ਆਪਣੀ ਸਟਾਰਟ ਕੀਤੀ ਆ, ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਇਹਨਾਂ ਨੇ ਆਪਣੀ ਆਵਾਜ਼ ਆ ਜਿਹੜੀ ਤੁਹਾਡੀਆਂ ਚਿੱਠੀਆਂ ਰਾਹੀਂ ਪਹੁੰਚਾਉਣੀ ਆ, ਤਾਂ ਕਿ ਉਹ ਇੱਧਰਲੇ ਪਾਸੇ ਨੂੰ ਧਿਆਨ ਦੇਣ ਵੀ ਜਿਹੜੇ ਬੱਚੇ ਜਮਾਂਦਰੂ ਕਿਸੇ ਬਿਮਾਰੀ ਤੋਂ ਸ਼ਿਕਾਰ ਹੋ ਜਾਂਦੇ ਨੇ, ਤਾਂ ਉਹਨਾਂ ਦੇ ਲਈ ਇਲਾਜ ਆ ਜੇ, ਅਤੇ ਇਲਾਜ ਆਉਣ ਦੇ ਲਈ ਪੈਸਾ ਚਾਹੀਦਾ, ਅਤੇ ਪੈਸਾ ਇਕੱਠਾ ਕਰਨ ਤੋਂ ਬਜਾਏ ਇਹ ਕਹਿੰਦੇ ਵੀ ਸਰਕਾਰ ਕਿਉਂ ਨਹੀਂ ਕਰ ਸਕਦੀ। ਸੋ ਸਰਕਾਰ ਤੱਕ ਤੁਹਾਡੀ ਸਾਡੀ ਸਭ ਦੀ ਇੱਕ ਕੋਮਨ ਕੌਜ਼ ਦੇ ਲਈ ਇਹ ਆ ਰਹੇ ਨੇ। ਸੋ ਤੁਸੀਂ ਜ਼ਰੂਰ ਸ਼ਾਮ ਨੂੰ 6 ਵਜੇ ਗੁਰਦੁਆਰਾ ਸਿੱਖ ਸੋਸਾਇਟੀ ਆਫ ਮੈਨੀਟੋਬਾ ਵਿਖੇ ਪਹੁੰਚ ਕੇ ਇਹਨਾਂ ਨੂੰ ਮਿਲਿਓ, ਇਹਨਾਂ ਨੂੰ ਹੌਂਸਲਾ ਦਿਓ, ਅਤੇ ਇਹਨਾਂ ਨੂੰ ਨਾਲ ਹੋਣ ਦਾ ਆਪਣਾ ਪ੍ਰਗਟਾਵਾ ਕਰਿਓ। ਅਤੇ ਬਹੁਤ ਮਿਹਰਬਾਨੀ, ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ ਨੰਬਰ 202-400-6303-0 ਯਾਦ ਰੱਖਿਓ, ਸ਼ਾਮ ਨੂੰ 6 ਵਜੇ ਯਾਦ ਰੱਖਿਓ। ਜੇਕਰ ਪਰਮਾਤਮਾ ਨੇ ਤੁਹਾਨੂੰ ਤੰਦਰੁਸਤ ਬੱਚੇ ਦਿੱਤੇ ਨੇ, ਤਾਂ ਆਓ ਆਪਾਂ ਉਹਨਾਂ ਦੇ ਨਾਲ ਖੜਗੇ ਜਿਹੜੇ ਇਸ ਇੱਕ ਐਡੇ ਕਹਿ ਲਓ ਵੀ ਇੱਕ ਬੱਚੇ ਦੇ ਤਾਂ 60 ਵਜੇ ਕਿੰਨਾ ਦੁੱਖ ਲੱਗਦਾ ਗਾ, ਅਤੇ ਇਹ ਜਿਹੜੀ ਇੱਕ ਉਹਨਾਂ ਨੂੰ ਪਤਾ ਵੀ ਹਾਂਜੀ ਇਹਦੇ ਇਸ ਬਿਮਾਰੀ ਦਾ ਇਲਾਜ ਹੈ ਨਹੀਂ, ਕਦੋਂ ਬੱਚੇ ਨੇ ਉਹਨਾਂ ਦੇ ਕੋਲੋਂ ਚਲੇ ਜਾਣਾ ਗਾ, ਅਤੇ ਬਹੁਤ ਇੱਕ ਦੁੱਖ ਦਾ ਸਮਾਂ ਗਾ। ਸੋ ਇਹਨਾਂ ਨੇ ਇੱਕ ਉਪਰਾਲਾ ਕੀਤਾ, ਸੋ ਤੁਸੀਂ ਟਾਈਮ ਜ਼ਰੂਰ ਕੱਢਿਓ ਸ਼ਾਮ ਨੂੰ ਗੁਰਦੁਆਰਾ ਸਿੱਖ ਸੋਸਾਇਟੀ ਆਫ ਮੈਨੀਟੋਬਾ 6 ਵਜੇ ਜ਼ਰੂਰ ਪਹੁੰਚਿਓ। ਸੋ ਆਪਾਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਉਦੋਂ ਤੱਕ ਤੁਹਾਡਾ ਸਾਡਾ ਸਭ ਦਾ ਰੱਬ ਰਾਖਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।